ਮਾਹੇ ਚਾਰ ਕੁੰਡ ਦਹ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੁਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਿਤ ਮਹਿ ਦੇਵ ਸਸੀ ਅਰਸੂਰ ਨਖਿਅਤਰ ਮਹੇਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣ

ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾ ਕਰੇ ਬਿਸਥਾਰ ਤਿਸ ਭਾਵੈ ਤਾ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਈ ਮਿਲਾਏ ਕਮਨ ਨਿਕਟ ਕਮਨ ਕਹੀ ਹੈ ਦੂਰ ਆਪਿਆ ਪਾਪ ਭਰਪੂਰ ਅੰਤਰਗਤ ਜੈਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਭੇਖਨਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ ਆਮਨ ਜਾਨ ਇੱਕ ਖੇਲ ਬਨਾਇਆ ਗਿਆਕਾਰੀ ਕੀਨੀ ਮਾਇਆ ਸਭ ਕੈ ਮਦ ਲਿਪਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰਾ ਕਹੋ ਕਿ ਨਾ ਕਛ ਕਰਾ ਆਪ ਭਲਾ ਕਰਤੂਤ ਅਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਉਤਪੋਤ ਆਪਨ ਸੰਗਰਾਚ ਤਾ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਹੋ ਜਾਨ ਜੋ ਜਾਣੈ ਤੇ ਸਦਾ ਸੁਖ ਹੋਏ ਆ ਮਿਲਾਏ ਲਏ ਪ੍ਰਭ ਸੋਏ ਉਹ ਤਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਇ ਹੈ ਸੁਆਓ ਜਨ ਕੈ ਸੰਗ ਚਿਤ ਆਵੈ ਨਾਓ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਾਰ ਧਨ ਕੇ ਭਾਰ ਲੇ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਹ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵ ਹੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪਤਰਾ ਲੋਕਾ ਹੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕਾ ਮਨ ਲਾਗਾ ਹਰ ਰੰਗ ਜੈ ਜੈ ਸਬਦ ਅਨਾਹ ਦਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਧਰੇ ਤਿਨ ਕੈ ਸਾਥੇ ਸਰਨ ਯੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵਾਲ ਜੰਜਾਲ ਬੇਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸਾ ਸੋਹਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨਾ ਹੋਵੈ ਅਮਨ ਜਾਨ ਹਰ ਧਨ ਖਾਟ ਚੱਲੈ ਜਨ ਸੋਏ ਨਾਨਕ ਜਿਸਹਿ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮਹਿ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮ੍ਰਿਤ ਸ਼ਾਸਤਰ ਵੇਦ ਬਖਾਣੀ
ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁੱਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾ

ਨਾਨਕ ਪਿਆਈ। ਜਿਸ ਮਨ ਬਸੈ ਸੁਣੈ ਲਾਇ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਨਮ ਮਰਨ ਤਾ ਕਾ ਦੁਖ ਨਿਵਾਰੈ, ਦੁਲੱਭ ਦੇਹ ਤਤਕਾਲ ਉਧਾਰੈ। ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ, ਏਕ ਨਾਮ ਮਨ ਮਾਹਿ ਸਮਾਨੀ। ਦੁਖ ਰੋਗ ਬਿਨ ਸੇ ਭੈ ਭਰਮਾ, ਸਾਧ ਨਾਮ ਨਿਰਮਲ ਤਾ ਕੇ ਕਰਮਾ।

ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ

ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਲਹਿਰਾਸ ਰਹਾਉ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਮਿਲਾਏ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸੇ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸੇ ਜੋ ਸਤਿਗੁਰ ਸਰਣ ਤੇ ਸਰਨ ਨਹੀਂ ਆਏ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸੇ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ।

ਆਉ ਜਾਣਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੂਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਮਨ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਕੁਰਬਾਨਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੇ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ

ਤੁਦ ਜੀਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਦੇ ਆਪੇ ਸ੍ਰੇਠ

ਚੌਥਾ ਤੂੰ ਕਰਤਾ ਸਚਿਆਰ ਲਾਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰ

ਸਖ ਬਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਹੈ ਜਾਣ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈ ਲਿਨ ਵਾਸਾ ਪਾਣੀ ਪਾਵਕ ਤਨਹ ਕੀਆ ਪੰਕ ਜੋ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤਹ ਡੂਬਿਆਲੇ ਮਨ ਏਕ ਨ ਚੇਤ ਸੇ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੁਣ ਜਤੀ

ਨਾ ਜਿਨ ਤੋਂ ਨਾ ਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ।

ਕਠਾ ਕਹੁ ਸਿਮਟ ਭੈ ਸ਼ੰਕਰ ਕਠਾ ਡਿਗਰੀ ਸ੍ਰੇਸ਼ਟ ਦਿਖਾਈ ਅਚੰ ਭਵ ਆਦ ਜੁਗਾਦ ਸਰੂਪ ਸਿਜਮ ਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਅਬਰ ਸਿੱਖ ਸੰਘਰੋ ਦੁਰਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਦਿਨ ਕੇ ਦੁਰਟ ਦੁਖਤ ਹਵ ਮਰੇ

ਦਾਸਤੇ ਹਾਰਾ ਜਾਨ ਆਪਣਾ ਮਜਨ ਬਾਜੋ ਆਪ ਕਰੋ ਹਮਰੇ ਸਭ ਕਾਜੋ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬਨ ਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹ ਹਾਰ ਪਰਾ ਮਾਇਆਨ ਦਵਾਰ ਤੋਹ ਆਪਣਾ ਜਾਨ ਕਰੋ ਪ੍ਰਤਬਾਰਾ ਤੁਮ ਸਾਹਿਬਕਰ ਥਾਰਾ ਦਾਸ ਜਾਣਦਾ ਹਾਂ ਤੋ ਬਾਰੋ ਹਮਰੇ ਸਭ ਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬੌਰ ਕਰੋ ਕਪਤਾ ਬਿਦਨਾਨਾ ਕ੍ਰਿਸ਼ਨ ਜਥਾ ਮਤ ਚਰਿਤ੍ਰ ਚਾਰੋ ਚੂਕ ਹੋਏ ਕਬਲਿਓ ਸੁਧਾਰੋ ਕਬਿਓ ਬਾਚ ਦੋਹਰਾ ਜੋ ਨਿਜ ਪ੍ਰਮੋ ਸੋ ਕਹਾ ਸੋ ਕਹੋ ਜਗ ਮਾਹੇ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹਿ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇਵਿਚਾਰ ਕਛ ਨਾਹੀ ਜਲ ਤੇ ਉਪਜਿਤ ਰੰਗ ਜਉ ਜਲ ਹੀ ਬਿਖੈ ਸਮਾਹਿ ਦੋਹਰਾ ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਆਪ ਮੈਂ ਕਥਾ ਸੰਖੇਪਤੇ ਸਭ ਹੁ ਕਹਿਤ ਸੁਨਾਏ ਕਬਾ ਚ ਦੋਹਰਾ ਠਾਠ ਭਇਓ ਮੈਂ ਜੋੜ ਕਰ ਬਚਨ ਕਹਾ ਸਿਰ ਨਿਆਇ ਪੰਥ ਚਲੈ ਤਬ ਜਗਤ ਮੈਂ ਜਪ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਧਿਆਏ ਹੈ ਸੰਤ ਅੰਤ ਲਹਾਂਗੇ ਮੁਕਤ ਫਲ ਭਾਵ ਹੰਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੌਨ ਕੋਟਕ ਬਿਸ਼ਨ ਮਹੇਸ਼ ਕੋਟਿੰਦਰ ਬ੍ਰਹਮਾ ਕਿਤੇ ਰਾਮ ਸਸ ਕਰੋੜ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇ ਤੋ ਸੁਰਗ ਬਾਸ ਰਗਵਰ ਕਰਾਂ ਸਗਰੀ ਪੁਰੀ ਸਮੇ ਤੋ ਚਾਉ ਪਈ ਜੋ ਇਹ ਕਥਾ ਸੁਣੈ ਅਰਗਾ ਵੈ ਦੁਖ ਪਾਪ ਤੇ ਨਿਕਟ ਨ ਆਵੈ ਬਿਸ਼ਨ ਭਗਤ ਕੀ ਇਹ ਫਲ ਹੋਈ ਆਦ ਬਿਆ ਛਪਸ ਕਰ ਨ ਕੋਈ ਸੰਮਤ ਸਤਰਹ ਸਹਸ ਪਚਾਵਣ ਹਾੜ ਵਧੀ ਪ੍ਰਥਮ ਸੁਖ ਦਾਵਨ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਓ ਸੁਧਾਰਾ ਦੋਹਰਾ ਨੇਤਰ ਤੋਂ ਕੇ ਚਰਨ ਤਰ ਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਸਾਧ ਅਸਾਧ ਜਾਨੋ ਨਹੀਂ ਬਾਦ ਸਬਾਦ ਬੇਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨ ਮੰਨੇ ਓ ਸਿਮਰਤ ਸਾਸਤ੍ਰ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਧੀਆ ਵਾਧਾਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈਆਂ।

ਹਰਨਾਲੇ ਸਾਚੀ ਸਾਹਿਬ ਕਿਆ ਨਾ ਹੀ ਘਰ ਤੇ ਰਹਿ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾ ਮਨ ਮਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਘਰ ਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਅਵਸਿਆ ਜਿਨ ਇੱਛਾ ਸਭ ਪੁਜਾਈਆ

ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈ ਹੋ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸਾ ਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਜਿਸ ਕਾ ਹੋਇਓ ਧਾਰੋ ਇਹ ਵਸਤ ਤਾਜੀ ਨ ਜਾਈ ਨਿਤ ਨਿਤ ਰੱਖ ਉਰ ਤਾਰੋ ਤਮ ਸੰਸਾਰ ਚਰਨ ਨਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ।

ਤਰਸ ਪਿਓਈ ਤਰਸ ਪਿਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਾਏ ਤਾਂ ਜੀਵਾਂ ਤਨ ਮਨ ਸੀ ਵਹਿ ਹਰਿਆ।

ਚੜ੍ਹ ਜਾਏ ਪਉ ਦਿਲ ਬਿਖਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹਿਬ ਸਾਹਿਬ ਬਿਰਥਾ ਕੋਇ ਨ ਜਾਏ ਜੇ ਆਵੈ ਤਦ ਆਹੇ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨ

ਜਿਸ ਅੰਮ੍ਰਿਤ ਸੁਖ ਹੋਇ ਸਗਲੇ ਦੁਖ ਜਾਹਿ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ। ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਵਾਹਿਗੁਰੂ। ਦੂਜੇ ਪਾਸੇ ਜਿਹੜਾ ਹੈ ਕੋਈ ਨਹੀਂ।

0: ਗੁਰੂ ਪ੍ਰਸਾਦ ਸਿੰਘ ਜੀ ਸਮੇਂ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ ਹੈ ਜੀ। ਕੀਰਤਨ ਕਰਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਆਪ ਦੇ ਸਨਮੁਖ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਚੱਲ ਰਹੀ ਗੁਰ ਇਤਿਹਾਸ ਦੇ ਲੜੀਵਾਰ ਵਿਚਾਰ ਲੜੀਵਾਰ ਕਿਤਾਬ ਨੂੰ ਸਰਵਣ ਕਰਾਉਣਗੇ ਜੀ। ਸੋ ਜਿੰਨੇ ਵੀ ਸਤਸੰਗ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ ਪਿਆਰ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਭਗਤ ਜੋਗ ਕੋ ਜੈ ਤਵਾਰ, ਹਰ ਜਨ ਕੋ ਪਾਇਓ। ਸ਼ਬਦ ਗੁਰੂ ਪਰਕਾਸਿਓ, ਸ਼ਬਦ ਗੁਰੂ ਪਰਕਾਸਿਓ। ਹਰ ਰਸਨ ਬਸਾਇਓ, ਗੁਰ ਨਾਨਕ ਅੰਗਦ ਅਮਰ ਲਾਗ, ਉੱਤਮ ਪਦ ਪਾਇਓ। ਗੁਰ ਅਰਜੁਨ ਘਰ ਗੁਰ ਰਾਮਦਾਸ, ਭਗਤ ਉੱਤਰ ਆਇਓ। ਗੁਰ ਅਰਜੁਨ ਘਰ ਗੁਰ ਰਾਮਦਾਸ, ਭਗਤ ਉੱਤਰ ਆਇਓ। ਜਿਉਂ ਬੁਲਾਵਹ ਤਿਉਂ ਬੋਲਹ ਸੁਆਮੀ, ਕੁਦਰਤ ਕਮਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ।
1: ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰਮਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ, ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਆਪ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸੁਣ ਸ਼ਬਦ ਤੁਮਾਰਾ ਮੇਰਾ ਮਨ ਪੀਨਾ। ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਆਪਣੇ ਇਸ਼ਟ ਦੇ ਪਿਆਰੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਭਾਦਰੋਂ ਸੁਦੀ ਏਕਮ ਸੋ ਪਹਿਲੇ ਪ੍ਰਕਾਸ਼ ਦਿਹਾੜੇ ਉਤਸ਼ਵ ਪੁਰਬ ਹਨ, ਉਹਨਾਂ ਨੂੰ ਮਨਾਉਂਦਿਆਂ ਹੋਇਆਂ ਗੁਰੂ ਘਰ ਵਿਖੇ ਪਰਸੋਂ ਰੋਜ਼ ਤੋਂ ਜੋ ਸ਼੍ਰੀ ਅਖੰਡ ਪਾਠ ਸਾਹਿਬ ਤੁਰਕੀ ਬਾਣੀ ਜੀ ਦੇ ਪ੍ਰਗਾਸ਼ ਸਨ, ਸਵੇਰ ਵੇਲੇ ਉਹਨਾਂ ਦੇ ਭੋਗ ਪਏ, ਦੀਵਾਨ ਸਜੇ, ਸ਼ਾਮਾਂ ਦੇ ਅੱਜ ਦੀਵਾਨ ਵੀ ਆਪਾਂ ਸਤਿਗੁਰਾਂ ਦੇ ਪਹਿਲੇ ਪ੍ਰਗਾਸ਼ ਦਿਹਾੜੇ ਜੋ 422 ਸਾਲ ਪਹਿਲਾਂ ਮਹਾਨ ਪਰਪਕਾਰੀ ਨਾਮ ਬਾਣੀ ਕੇ ਬੋਹਿਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਬਾਣੀ ਨੂੰ ਸੰਪੂਰਨ ਰੱਖਣ ਵਾਸਤੇ ਕੋਈ ਕਿਸੇ ਤਰ੍ਹਾਂ ਦੀ ਰਲ ਗੱਢ ਕੋਈ ਵਾਧ ਘਾਟ ਨਾ ਹੋ ਜਾਵੇ, ਪੂਰਨ ਸੁਰੱਖਿਅਤ ਠੀਕ ਠਾਕ ਇਨ ਬਿਨ ਸੰਪੂਰਨਤਾਈ ਕਾਇਮ ਰੱਖਣ ਵਾਸਤੇ ਇਹ ਮਹਾਨ ਪਰਪਕਾਰ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਾ ਕੇ ਲਿਖਾਰੀ ਕੀਤਾ ਸੀ। ਸੋ ਪਹਿਲੇ ਸਤਿਗੁਰਾਂ ਦੀ ਬਾਣੀ ਸਾਰੀ ਬਾਣੀ ਜਿਸ ਵੇਲੇ ਅੱਗੇ ਵੀ ਬੇਨਤੀ ਕੀਤੀ ਹੈ ਕਿ ਇੰਨਾ ਪਹਿਲਾਂ ਹੀ ਕਾਰਜ ਕਿਉਂ ਕਰਨਾ ਪਿਆ, ਜੇ ਪੰਜ ਸਰੂਪ ਸ਼ਖਸ਼ੀ ਰੂਪ ਵਿੱਚ ਹੋਰ ਧਾਰਨ ਕਰਨੇ ਸਨ, ਨਾਵੇਂ ਸਰੂਪ ਵਿੱਚ ਬਾਣੀ ਉਚਾਰਨ ਕਰਨੀ ਸੀ ਅਤੇ ਫਿਰ ਬਾਣੀ ਸੰਪੂਰਨ ਹੁੰਦੀ ਹੈ, ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਬਖਸ਼ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਵਨ ਨਦੇੜ ਹਜ਼ੂਰ ਸਾਹਿਬ ਜੀ ਦੀ ਧਰਤੀ 'ਤੇ ਜੋਤੀ ਜੋਤ ਸਮਾ ਜਾਂਦੇ ਨੇ, ਬਾਣੀ ਸੰਪੂਰਨ ਪੂਰਨ ਤੌਰ 'ਤੇ ਨਹੀਂ ਸੀ, ਗੁਰਿਆਈ ਵੀ ਨਹੀਂ ਮਿਲੀ ਸੀ, ਫਿਰ ਇੰਨਾ ਪਹਿਲਾਂ ਹੀ ਇਹ ਉੱਦਮ ਕਿਉਂ ਕਰਨਾ ਪਿਆ, ਕਿਉਂਕਿ ਮੀਣੇ ਜਿਹੜੇ ਸਨ ਬਾਬੇ ਸੋ ਪ੍ਰਿਥੀ ਚੰਦ ਦੀ ਔਲਾਦ ਮਿਹਰਬਾਨ ਆਦਿ ਬੜੇ ਵਿਦਵਾਨ ਸਨ, ਉਹ ਗੁਰੂ ਘਰ ਦੇ ਨਾਲ ਸ਼ਰੀਕੇ ਦੇ ਤੌਰ 'ਤੇ ਹੀ ਹੇਹਰ ਪਿੰਡ ਵਿੱਚ ਉਹਨਾਂ ਨੇ ਦਰਬਾਰ ਸਾਹਿਬ ਦੀ ਨਕਲ 'ਤੇ ਉਸੇ ਤਰ੍ਹਾਂ ਹੀ ਨਵਾਂ ਦਰਬਾਰ ਬਣਾ ਲਿਆ ਸੀ, ਦੁੱਖ ਭੰਜਨੀ ਬੇਰੀ ਦੀ ਨਿਆਈ ਦੁੱਖ ਭੰਜਨ ਵੀ ਰਚ ਲਿਆ ਸੀ, ਇੱਥੋਂ ਤੱਕ ਕਿ ਉਹਨਾਂ ਨੇ ਆਪਣੀ ਬਾਣੀ ਰਚ ਕੇ ਜਿਹਦੇ ਵਿੱਚ ਬਹੁਤ ਸਾਰੀਆਂ ਹੋਰ ਧਰਮਾਂ ਦੀਆਂ ਸੋ ਸਾਧ ਸੰਗਤ ਜੀ ਆਦਿ ਰਮਾਇਣ ਆਦਿ ਮਹਾਂਭਾਰਤ ਅਤੇ ਹੋਰ ਇਸਲਾਮ ਦੇ ਪੈਗੰਬਰਾਂ ਦੀਆਂ ਵੀ ਜਿਹੜੀਆਂ ਸੀ ਕਥਾ ਕਹਾਣੀਆਂ ਇਮਾਮ ਹਸਨ ਹੁਸੈਨ ਆਦਿਕ ਦੀਆਂ ਪਾ ਦਿੱਤੀਆਂ ਸੀ, ਰਚਨਾਵਾਂ ਫਕੀਰਾਂ ਪੀਰਾਂ ਫਕੀਰਾਂ ਦੀਆਂ ਬਹੁਤ ਸਾਰੀਆਂ ਪਾ ਕੇ
ਤੇ ਪਹਿਲੇ ਸਤਿਗੁਰਾਂ ਦੀ ਬਾਣੀ ਦੇ ਕੁਝ ਸ਼ਬਦ ਵੀ ਉਹਨਾਂ ਕੋਲ ਸਨ, ਉਹ ਵੀ ਵਿੱਚ ਉਹਨਾਂ ਨੇ ਲਿਖ ਕੇ ਪਾ ਦਿੱਤੇ ਸੀ। ਇਉਂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਟਾਕਰੇ 'ਤੇ ਉਹਨਾਂ ਨੇ ਬਾਣੀ ਰਚ ਕੇ ਇਹ ਬਹੁਤ ਵੱਡਾ ਜਿਹੜਾ ਸੀ ਉਸ ਵੇਲੇ ਗੁਰੂ ਘਰ ਦੇ ਬਰਾਬਰ ਆਪਣੀ ਪੂਜਾ ਕਰਾਉਣ ਵਾਸਤੇ ਆਪਣੇ ਆਪ ਨੂੰ ਗੁਰੂ ਦੱਸਣ ਵਾਸਤੇ ਇਹ ਕਰਮ ਕੀਤਾ ਸੀ। ਇਸ ਕਰਕੇ ਉਹਦੇ ਬਾਰੇ ਵੀ ਆਉਂਦਾ ਹੈ ਕਿ ਉਹਦੇ ਵਿੱਚ ਜਿਹੜੀ ਨਾਨਕ ਨਾਮ ਦੀ ਸਤੁਕਬੰਦੀ ਮੋਹਰ ਛਾਪ ਉਹ ਲਾਉਂਦਾ ਸੀ ਮਿਹਰਬਾਨ ਬਾਬੇ ਪ੍ਰਿਥੀ ਚੰਦ ਦਾ ਪੁੱਤਰ। ਜਿਵੇਂ ਹਰ ਇੱਕ ਗੁਰਾਂ ਦੀ ਬਾਣੀ ਦੇ ਸ਼ਬਦ ਜਿੱਥੇ ਸੰਪੂਰਨ ਹੁੰਦੇ ਨੇ ਐਂਡ ਹੁੰਦਾ ਉੱਥੇ ਨਾਨਕ ਨਾਮ ਸਤੁਕ ਵਿੱਚ ਆਉਂਦਾ ਹੈ। ਇਵੇਂ ਉਹ ਜਿਹੜਾ ਮਿਹਰਬਾਨ ਸੀ ਉਹ ਨਾਨਕ ਪਦ ਵਰਤਣ ਲੱਗ ਗਿਆ ਸੀ, ਜਦੋਂ ਕਿ ਜੋਤ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਨਹੀਂ ਸੀ। ਜੋਤ ਤੇ ਇੱਧਰ ਵਰਤ ਰਹੀ ਸੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਵਿੱਚ। ਉਹ ਬਾਣੀ ਜਿਹੜੀ ਨਾਨਕ ਨਾਮ ਦੀ ਮੋਹਰਬੰਦੀ ਜਿਹੜੀ ਹੋ ਰਹੀ ਸੀ, ਗੁਰਸਿੱਖਾਂ ਨੂੰ ਭੁਲੇਖਾ ਪੈ ਜਾਂਦਾ ਸੀ, ਆਮ ਸਿੱਖਾਂ ਦੇ ਵੱਸ ਦੀ ਗੱਲ ਨਹੀਂ ਸੀ ਕਿ ਉਹ ਬਾਣੀ ਪਹਿਚਾਣ ਲੈਣ ਇਹ ਗੁਰਾਂ ਦੀ ਬਾਣੀ ਹੈ ਜਾਂ ਇਹ ਹੋਰ ਕੱਚਿਆਂ ਪੀਲਿਆਂ ਦੀ ਬਾਣੀ ਹੈ। ਭਾਵੇਂ ਸੂਝਵਾਨ ਸਿੱਖ ਬਾਣੀ ਦੇ ਅਰਥ ਵਿਚਾਰਨ ਵਾਲੇ ਬਾਣੀ ਦਾ ਰਸ ਮਾਨਣ ਵਾਲੇ ਗੁਰੂ ਦੇ ਸਨਮੁੱਖ ਥੋੜ੍ਹੇ ਸਿੱਖ ਸਨ ਜਿਨ੍ਹਾਂ ਨੂੰ ਪਹਿਚਾਣ ਆਉਂਦੀ ਸੀ। ਇਹ ਵੀ ਸਾਖੀ ਅੱਗੇ ਆਉਂਦੀ, ਭਾਈ ਗੁਰਦਾਸ ਸਾਹਿਬ ਜੀ ਪਹਿਲਾਂ ਹੀ ਪਹਿਚਾਣ ਜਾਂਦੇ ਸਨ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਸਾਰੀ ਬਾਣੀ ਨੂੰ ਫਿਰ ਆਪ ਤਸਦੀਕ ਕਰਦੇ ਸਨ ਕਿ ਬਿਲਕੁਲ ਇਹ ਤੁਸਾਂ ਨੇ ਠੀਕ ਬਾਣੀ ਕੱਢੀ ਹੈ, ਸਹੀ ਬਾਣੀ, ਠੀਕ ਗੁਰਾਂ ਦੀ ਬਾਣੀ ਪਹਿਚਾਣੀ ਹੈ। ਸਵਾਲ ਵੀ ਮਹਾਰਾਜ ਜੀ ਨੇ ਕੀਤਾ ਸੀ, ਇਹ ਵੀ ਆਪਾਂ ਵਿਚਾਰ ਕਰਨੀ। ਪਰ ਪਹਿਲਾਂ ਉਹ ਜਿਹੜੀ ਬਾਣੀ ਲਿਖਦੇ ਸੀ ਉਹਦੇ ਵਿੱਚ ਆਉਂਦਾ ਹੈ ਕਿ ਮਿਹਰਬਾਨ ਉਹਦਾ ਮਿੱਤਰ ਸੀ ਕਾਨਾ ਦਾਸ ਜਿਹੜਾ ਭਗਤ ਸੀ ਲਾਹੌਰ ਵਾਲਾ, ਉਹਨੇ ਆਪਣੇ ਮਿੱਤਰ ਦੀ ਵਡਿਆਈ ਵਿੱਚ ਵੀ ਬਾਣੀ ਉਚਾਰੀ ਸੀ, ਆਪਣੀ ਕਵਿਤਾ ਬਣਾ ਕੇ ਲਿਖੀ ਸੀ, ਇਉਂ ਕਹਿ ਲਈ। ਉਹ ਆਉਂਦਾ ਹੈ ਕਿ ਸੂਰਦਾਸ ਦਾਦੂ ਜਸ ਕੀਨਾ ਕਾਨਦਾਸ ਤੇਰੇ ਨਾਮ ਸੰਗ ਲੀਨਾ, ਨੇਤ ਨੇਤ ਕਹਿ ਵੇਦ ਸੁਣਾਵੈ ਸੰਤ ਧੂਰ ਨਾਨਕ ਜਨ ਪਾਵੈ। ਇਹ ਉਹ ਲਿਖਦਾ ਸੀ ਬਾਣੀ, ਇਹ ਕਵਿਤਾ ਲਿਖਦਾ ਸੀ। ਹੁਣ ਇਹ ਸੁਣ ਕੇ ਵੀ ਨੇਤ ਨੇਤ ਕਹਿ ਵੇਦ ਬਿਤਾਵੈ ਵੇਦ ਸੁਣਾਵੈ ਸੰਤ ਧੂਰ ਨਾਨਕ ਜਨ ਪਾਵੈ, ਭੁਲੇਖਾ ਪੈਣਾ ਆਮ ਸਿੱਖਾਂ ਨੂੰ ਅਵੱਛ ਸੀ। ਬਾਣੀ ਦੇ ਵਿੱਚ ਵੀ ਤੁਕਾਂ ਆਉਂਦੀਆਂ, ਨੇਤ ਨੇਤ ਕਥੰਤ ਬੇਦਾ ਊਚ ਮੂਚ ਅਪਾਰ ਗੋਬਿੰਦਾ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਸੰਤਾਂ ਦੀ ਧੂੜੀ ਲੈਣ ਦੀਆਂ ਤੁਕਾਂ ਵੀ ਆਪ ਜੀ ਦੀਆਂ ਬੇਅੰਤ ਨੇ। ਇਸ ਕਰਕੇ ਇਹ ਭੁਲੇਖਾ ਪੈਂਦਾ ਸੀ ਗੁਰਸਿੱਖਾਂ ਨੂੰ ਅਤੇ ਉਹਨਾਂ ਵੀ ਬਰਾਬਰ ਜਦੋਂ ਬਣਾ ਲਿਆ ਮੀਣਿਆ ਵੀ ਪੁਸਤਕ ਇੱਕ ਗ੍ਰੰਥ ਬਣਾਇਆ। ਕਿਉਂ ਸਤਿਗੁਰਾਂ ਦੀ ਬਾਣੀ ਸ਼ਬਦ ਕਿਉਂ ਸਤਿਗੁਰਾਂ ਦੇ ਸ਼ਬਦ ਬਾਣੀ ਲਿਖ ਵਿੱਚ ਪਾਇਆ। ਭਾਈ ਕੇਸਰ ਸਿੰਘ ਜੀ ਛਿੱਬਰ ਲਿਖਦੇ ਨੇ ਕਿਉਂ ਸਤਿਗੁਰਾਂ ਦੀ ਬਾਣੀ ਦੇ ਕੁਝ ਸ਼ਬਦ ਵੀ ਸੀ ਉਹਨਾਂ ਕੋਲ ਜਿਹੜੇ ਸ਼ਬਦ ਠੀਕ ਮਹਾਰਾਜ ਦੇ ਸਨ, ਉਹੀ ਵਿੱਚ ਲਿਖ ਕੇ ਪਾ ਦਿੱਤੇ ਅਤੇ ਭੁਲੇਖਾ ਪੈਣਾ ਬਹੁਤ ਵੱਡੀ ਗੱਲ ਸੀ ਗੁਰਸਿੱਖਾਂ ਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੰਨਾ ਪਹਿਲਾਂ ਹੀ ਜਦੋਂ ਪਤਾ ਲੱਗਾ ਗੁਰਸਿੱਖਾਂ ਨੇ ਆ ਕੇ, ਕਈ ਗੁਰਸਿੱਖਾਂ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਇਹ ਇਸ ਤਰ੍ਹਾਂ ਦੀ ਬਾਣੀ ਹੈ, ਸਾਨੂੰ ਤਾਂ ਪਹਿਚਾਣ ਆ ਜਾਂਦੀ ਹੈ ਪਰ ਆਮ ਸੰਗਤਾਂ ਆਉਣ ਵਾਲੇ ਸਮੇਂ ਵਿੱਚ ਕਿਵੇਂ ਪਹਿਚਾਣ ਕਰਨਗੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਵੀ ਚਿੰਤਤ ਹੋਏ, ਸੱਚੇ ਪਾਤਸ਼ਾਹ ਕਹਿਣ ਲੱਗੇ ਆਉਣ ਵਾਲੇ ਸਮੇਂ ਵਿੱਚ ਤਾਂ ਸਿੱਖਾਂ ਨੂੰ ਪਹਿਚਾਣ ਨਹੀਂ ਆਉਣੀ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੂੰ ਵਿਸ਼ੇਸ਼ ਸੱਦ ਕੇ ਸੱਚੇ ਪਾਤਸ਼ਾਹ ਜੀ ਨੇ
दया दे घर विच आख एक पक्ष ते है दूजा महाराज सच्चे पातशाह ने पंथ गुरु नानक दे सिखी पंथ नूं अगवाई देण वास्ते उदों तों ही मर्यादा कायम करन वास्ते ते हरिमंदर साहब आप जी ने तैयार कर दिते सन। बहुत सालां दी मेहनत नाल अमृत सरोवर पहला पटवाया खुदवाया तैयार करवाया फिर ऐन विचकार सतगुरां ने जो पहले श्री मुख वाक आए से वो जिस वेले उदों ही उच्चारण किए से हर की पौड़ी वाले थां वाहिगुरू ने आप आके सेवा करवाई से। सच्चे पातशाह जी ने हरिमंदर साहब की नींह रखण तो पहला जिस थां ते हरिमंदर साहब रचना से हर की पौड़ी वाले थां आप आके सेवा की उत्थे महाराज जी ने फिर नींह रखी सी संपूर्ण पहला ही कर लए सी। इस करके दूजा पक्ष है भी एक समय प्रभ प्राता काल सच्चे पातशाह जी गुरु अर्जन देव साहब महाराज मेहरां दे नाल भरे हुए दीन दयाल गरीब निवाज दया भरे प्रभ दीन दयाल बैठे हुए सन एकागर चित यह मनोपजी प्रगट्यो जग पंथ ते कारण की जय बग्रंथ। ये मन विच सच्चे पातशाह जी दे ख्याल पैदा आए भी गुरु नानक देव साहब जी दा पंथ बहुत प्रगट हो गया है सिखी बहुत दूर दुरेड़ियां तक चौह कोनिया संसार दे फैल रही है उहदी अगवाई करन वास्ते सारिआं दी जो सारे थावां ते आसरा मिले शब्द दा बाणी दा सारे सिखां नूं सारे समय तां महाराज सच्चे पातशाह जी ने यही सोच सोची भी उहदे कारण हुण गुरु ग्रंथ साहिब जी दी बीड़ रच दई बाणी उपदेशां दी। सच्चे पातशाह जी ने उस वेले क्या भाई गुरदास साहब जी नूं सद के उस घरी कि सारी बाणी एकत्र करो इस घड़ी सारी बाणी एक थां करिए भाई गुरदास नाल ये भी कहा सच्चे पातशाह ने ओ बाणी सब भगतन की मेलो भाई गुरदास जी सारे भगतां दी बाणी जिहड़ी ओह भी इकट्ठी करो एक थां साची राखो झूठी पेलो जिहड़ी सच्ची बाणी है उहनूं तसदीक करके रख लो झूठी नूं परे कर दिओ भाव कढ दिओ विच्चों जो रल गाढ़िया कच्ची बाणी है जी। इउं सच्चे पातशाह जी ने फैसला करके साध संगत जी सन 1603 दे विच महाराज सच्चे पातशाह जी ने जो रामसर श्री स्थान है उहदी रचना करवाई उन्हों पंचवटी भी किया इतिहासकारा ने सिख इतिहासकारा ने पंचवटी भी लिखिया है। पंच का भाव पंज बटी तो भाव जिथे रुख सन पंज बटी बोड़ नू कहिंदे आ जिथे बोड़ पिप्पल जंड बेरी ते अंजीर दे रुख उस वेले ये पंज रुख उथे लगे बड़ी हरियाली सी इस स्थान पर उस स्थान पर सच्चे पातशाह जी ने जिथे हरियाली सी अखां भी ठंडियां हुंदियां सन देख के उधर दे नज़ारे नूं हरियावलता नूं उत्थे महाराज सच्चे पातशाह ने सरोवर खुदवाया है तां कि ठंडी ठंडी हवा जिहड़ी वो टुमकदी रहे। बाणी लिखाउण लग्यां सो महाराज सच्चे पातशाह जी ने थोड़े दिनां विच ही सरोवर जिहड़ा सी वो तैयार हो गया ते नाम रामसर रखिया। धन गुरु अर्जन देव साहब महाराज जी ने उत्थे तंबू लगवाए भाई बन्नो जी सौ मांगट वाले गुरसिख मान गुरसिख इन्हां नूं जदों पता लगा कि सच्चे पातशाह जी बाणी लिखवा रहे ने बहुत वड्डा कार्ज कर रहे ने आ सेवा च हाजिर हुए इन्हां ने उत्थे खूह जो नेड़े ही खूह ला के ते हल्ट गेड़िया इन्होंने आप गांधी गेड़ी खूह की जड़ी सी लकड़ फड़ के मूँह नेरे ही सवेरे उठते सवा पैर रात रही तो आप इशनान करके मुड़ासा मार लेंदे मूँह ढक लेंदे सी
ਏਡੇ ਮਹਾਨ ਗੁਰਸਿੱਖ ਹੋਏ ਨੇ, ਕਿਸੇ ਨੂੰ ਪਛਾਣ ਵੀ ਨਹੀਂ ਆਪਣੀ ਕਰਾਉਂਦੇ ਸੀ, ਇੰਨੀ ਸੇਵਾ ਕੌਣ ਕਰਦਾ ਹੈ। ਆਪ ਸਤਿਗੁਰਾਂ ਦਾ ਇਸ਼ਨਾਨ ਕਰਾਉਂਦੇ, ਭਾਈ ਗੁਰਦਾਸ ਸਾਹਿਬ ਜੀ ਦਾ ਜੋ ਵੀ ਲੋੜ ਹੁੰਦੀ ਲੰਗਰ ਪਾਣੀ ਉੱਥੇ ਤਿਆਰ ਕਰਦੇ। ਇਹ ਸੇਵਾ ਭਾਈ ਬੰਨੋ ਜੀ ਮਾਂਗਟ ਗੁਰਸਿੱਖ ਨੇ ਕੀਤੀ। ਸੋ ਇਉਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੀ ਬਾਣੀ ਲਿਆ ਕੇ, ਕੁਝ ਬਾਣੀ ਗੋਬਿੰਦਵਾਲ ਸਾਹਿਬ ਦੋ ਪੋਥੀਆਂ ਸਨ ਪਹਿਲੇ ਸਤਿਗੁਰਾਂ ਦੀ, ਲਿਆ ਕੇ ਉਸ ਬਾਣੀ ਨੂੰ ਰਾਮਸਰ ਸਾਹਿਬ ਜੀ ਵਾਲੇ ਸਥਾਨ 'ਤੇ ਤੰਬੂ ਵਿੱਚ ਉੱਚੀ ਜਗ੍ਹਾ 'ਤੇ ਸੁਸ਼ੋਭਿਤ ਕੀਤਾ, ਸੁਭਾਏਮਾਨ ਕੀਤਾ, ਤਾਂ ਸਾਧ ਸੰਗਤ ਜੀ ਭਾਈ ਗੁਰਦਾਸ ਸਾਹਿਬ ਜੀ ਨੂੰ ਕਿਹਾ ਵੀ ਪਹਿਲਾਂ ਤੁਸਾਂ ਨੇ ਝਾਤ ਮਾਰਨੀ ਹੈ, ਬਾਣੀ ਜਿਹੜੀ ਰਲ ਗਾਡਿਆ ਉਹਨੂੰ ਵੱਖਰਾ ਕਰਨਾ ਹੈ। ਫਿਰ ਆਪ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਤਸਦੀਕ ਕਰਦੇ ਸਨ, ਭਾਈ ਗੁਰਦਾਸ ਸਾਹਿਬ ਜੀ ਤੋਂ ਬਾਅਦ ਫਿਰ ਤਰਤੀਬ ਦੇ ਕੇ ਸਾਰੀ ਬਾਣੀ ਨੂੰ ਪਹਿਲੇ ਸਤਿਗੁਰਾਂ ਦੀ ਬਾਣੀ ਸ਼ੰਤ ਸ਼ਬਦ, ਫਿਰ ਦੂਜੇ ਸਤਿਗੁਰਾਂ ਦੀ ਸਲੋਕ ਉਹਨਾਂ ਨੂੰ ਪਿੱਛੇ ਰੱਖਿਆ ਵਾਰਾਂ ਦੇ ਵਿੱਚ, ਤੀਜੇ ਸਤਿਗੁਰਾਂ ਦੀ ਬਾਣੀ, ਬਾਣੀ ਦਾ ਇੱਕ ਪ੍ਰਕਰਨ ਲੈ ਕੇ ਸਾਰੇ ਸਤਿਗੁਰਾਂ ਦੀ ਬਾਣੀ ਇੱਕ ਸਾਰ ਆਪ ਜੀ ਕਰਦੇ ਸਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਭਾਈ ਗੁਰਦਾਸ ਸਾਹਿਬ ਜੀ ਸੁਧਾਈ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਕਰਦੇ, ਜਿੱਥੇ ਕੋਈ ਕੰਨਾਂ ਲੱਗ ਮਾਤਰ ਦਾ ਕੋਈ ਫਰਕ ਲੱਗਦਾ ਸੀ, ਕਿਉਂਕਿ ਉਹ ਜੋਤ ਸਨ, ਸਤਿਗੁਰਾਂ ਦੀ ਸਰੂਪ ਸਨ, ਉਹ ਮਹਿਲ ਸਨ, ਇਸ ਕਰਕੇ ਉਹਨਾਂ ਨੂੰ ਵੀ ਅਧਿਕਾਰ ਸੀ ਉਹ ਹੀ ਕਰ ਸਕਦੇ। ਭਾਈ ਗੁਰਦਾਸ ਸਾਹਿਬ ਜੀ ਨੂੰ ਸੱਚੇ ਪਾਤਸ਼ਾਹ ਜੀ ਨੇ, ਭਾਈ ਗੁਰਦਾਸ ਸਾਹਿਬ ਜੀ ਜਦੋਂ ਪੋਥੀਆਂ ਪ੍ਰਗਾਸ਼ ਕੀਤੀਆਂ ਅਤੇ ਜਿਹੜੀ ਵਿੱਚ ਬਾਣੀ ਰਲੀ ਹੋਈ ਸੀ ਭਗਤ ਬਾਣੀ ਵਿੱਚ ਜਾਂ ਹੋਰ ਬਾਣੀ ਸੀ, ਜਿਵੇਂ ਆਮ ਵੀ ਆਉਂਦੀ ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਸੋ ਹੋਰ ਵੀ ਆਮ ਤੁਕਾਂ ਆਉਂਦੀਆਂ ਨੇ ਜਿਹੜੀਆਂ ਕਵਿਤਾ ਦੇ ਵਿੱਚ ਨੇ, ਇਹ ਬਾਣੀ ਸਾਰੀ ਭਾਈ ਗੁਰਦਾਸ ਸਾਹਿਬ ਜੀ ਉਸੇ ਵੇਲੇ ਪਹਿਚਾਣ ਲੈਂਦੇ ਸਨ। ਅਤੇ ਇੱਕ ਦਿਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਪੁੱਛਿਆ, ਭਾਈ ਗੁਰਦਾਸ ਸਾਹਿਬ ਜੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਕਿ ਇਹ ਬਾਣੀ ਸਤਿਗੁਰਾਂ ਦੀ ਹੈ ਅਤੇ ਇਹ ਬਾਣੀ ਜਿਹੜੀ ਹੈ ਉਹ ਅਸਲ ਨਹੀਂ ਹੈ? ਤਾਂ ਉਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਬੜੀ ਨਿਮਰਤਾ ਵਿੱਚ ਆ ਕੇ ਉੱਤਰ ਦਿੱਤਾ ਸੀ, ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਕੋਈ, ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਕੋਈ ਅਭਾਗੀ ਹੀ ਔਰਤ ਐਸੀ ਹੋਵੇਗੀ ਇਸਤਰੀ ਜਿਹੜੀ ਆਪਣੇ ਪਤੀ ਦੇ ਬੋਲ ਨਾ ਪਹਿਚਾਣੇਗੀ, ਵੀ ਉਹਦਾ ਪਤੀ ਬੋਲਦਾ ਹੋਵੇ ਤਾਂ ਉਹਨੂੰ ਆਪਣੇ ਪਤੀ ਦੇ ਬੋਲਾਂ ਦਾ ਪਤਾ ਨਾ ਲੱਗੇ, ਆਵਾਜ਼ ਦੀ ਪਛਾਣ ਨਾ ਆਵੇ, ਕੋਈ ਸੰਸਾਰ ਵਿੱਚ ਭਾਗੀ ਹੀ ਔਰਤ ਹੋਵੇਗੀ। ਨਹੀਂ ਤਾਂ ਹਰ ਕੋਈ ਔਰਤ, ਜਿਵੇਂ ਬਹੁਤ ਸਾਰੇ, ਸੋ ਇੱਕ ਕਮਰੇ ਵਿੱਚ ਇੱਕ ਥਾਂ ਬੰਦੇ ਇਕੱਠੇ ਬੈਠੇ ਹੋਣ, ਉਹਨਾਂ ਵਿੱਚ ਹੀ ਕਿਸੇ ਇਸਤਰੀ ਦਾ ਪਤੀ ਬੈਠਾ ਹੋਵੇ ਅਤੇ ਉਹ ਉੱਥੇ ਲਾਗੇ ਬਾਹਰ ਹੋਵੇ, ਜਦੋਂ ਉਹਦਾ ਪਤੀ ਬੋਲਦਾ ਤਾਂ ਝੱਟ ਆਪਣੇ ਪਤੀ ਦੇ ਬੋਲਾਂ ਨੂੰ ਉਹ ਪਹਿਚਾਣ ਲੈਂਦੀ ਕਿ ਇਹ ਮੇਰਾ ਭਰਤਾ ਦੇ ਬੋਲ ਨੇ, ਸੋ ਇਹ ਮੇਰਾ ਪਤੀ ਬੋਲ ਰਿਹਾ ਹੈ, ਅਤੇ ਉਹਨਾਂ ਨੂੰ ਉਹ ਝੱਟ ਹੀ ਆਪਣੇ ਮਨ ਵਿੱਚ ਧਾਰਨ ਕਰ ਲੈਂਦੀ ਹੈ, ਗ੍ਰਹਿਣ ਕਰ ਲੈਂਦੀ ਹੈ। ਦੂਜੇ ਪਰਾਏ ਪੁਰਸ਼ਾਂ ਦੇ ਬਚਨਾਂ ਨੂੰ ਉਹ ਵਾਕਾਂ ਨੂੰ ਆਪਣੇ ਮਨ ਵਿੱਚ ਨਹੀਂ ਲਿਆਉਂਦੀ, ਉਹ ਉਹਦੇ ਮਨ ਵਿੱਚ ਨਹੀਂ ਚੰਗੇ ਲੱਗਦੇ। ਇਵੇਂ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਮੈਂ ਬਾਣੀ ਨੂੰ ਪੜ੍ਹਿਆ, ਬਾਣੀ ਦੇ ਰਸ ਨੂੰ ਮਾਣਿਆ ਹੈ, ਨਿਤਨੇਮੀ ਹਾਂ, ਅਤੇ ਮਹਾਰਾਜ ਮੈਂ ਪਹਿਚਾਣ ਲੈਂਦਾ ਇਹ ਬਾਣੀ ਆਪ ਹੀ, ਤਾਂ ਤੁਸੀਂ ਕਹਿੰਦੇ ਹੋ ਖਸਮ ਕੀ ਬਾਣੀ ਹੈ, ਸਾਰੀ ਬਾਣੀ ਦੇ ਵਿੱਚ ਅਕਾਲ ਪੁਰਖ ਨੂੰ ਖਸਮ ਅਤੇ ਆਪਣੇ ਆਪ ਨੂੰ ਪਤਨੀ ਬਣਾ ਕੇ ਬਿਆਨ ਕੀਤਾ ਹੈ, ਤਾਂ ਹੀ ਉਹ ਆਤਮਾ ਜਿਹੜੀ ਸਾਡੀ ਪਤਨੀ ਰੂਪ ਆ, ਇਸਤਰੀ ਰੂਪ ਆ, ਇਸਤਰੀ ਵਾਚਕ ਹੈ, ਸੋ ਇਸਤਰੀ ਲਿੰਗ ਆ, ਅਤੇ ਉਹ ਪਰਮਾਤਮਾ ਪਰਮਾਤਮਾ ਅਕਾਲ ਪੁਰਖ ਪਤੀ ਵਾਹਿਗੁਰੂ ਸੱਚੇ ਪਾਤਸ਼ਾਹ, ਜਿਹੜਾ ਗੁਰਸਿੱਖ ਗੁਰਮੁਖ ਇਸ ਤਰ੍ਹਾਂ ਦੀ ਬਿਰਤੀ ਵਿੱਚ ਆਪਣੇ ਆਪ ਨੂੰ ਢਾਲੇਗਾ, ਇਹ ਖਸਮ ਦੀ ਬਾਣੀ ਉਹ ਅਕਾਲ ਪੁਰਖ ਦੀ, ਉਹਦੀ ਪਤਨੀ ਬਣ ਕੇ ਅਤੇ ਸਮਰਪਿਤ ਹੋਵੇਗਾ,
ਕੋਈ ਪਤੀ ਪ੍ਰਭੂ ਨੂੰ ਹਿਰਦੇ ਰੂਪੀ ਸੇਜਾ ਤੋਂ ਪਾ ਲਵੇ ਇਹ ਬਾਣੀ ਨੂੰ ਪੜ੍ਹ ਕੇ ਬਾਣੀ ਦੀ ਕਿਰਪਾ ਨਾਲ। ਭਾਈ ਗੁਰਦਾਸ ਸਾਹਿਬ ਜੀ ਨੇ ਇਹ ਸ਼ਬਦ ਮਹਾਰਾਜ ਜੀ ਨੂੰ ਕਹੇ ਵੀ ਮਹਾਰਾਜ ਸੋ ਜਿਵੇਂ ਬਹੁਤ ਪੁਰਖ ਮਿਲੇ ਇੱਕ ਥਾਂ ਸੋ ਇਕੱਠੇ ਹੁੰਦੇ ਨੇ ਅਤੇ ਨਿਜ ਭਰਤਾ ਬੋਲ ਤ੍ਰਿਆ ਪਹਿਚਾਨੇ ਆਪਣੇ ਭਰਤੇ ਦੇ ਬੋਲਾਂ ਨੂੰ ਉਹ ਤ੍ਰਿਆ ਇਸਤਰੀ ਪਹਿਚਾਣ ਲੈਂਦੀ ਹੈ। ਅਬਰ ਕੋ ਵਾਕ ਤਿਸ ਮਨ ਨਹੀਂ ਆਵੇ ਦੂਜੇ ਪਰਾਏ ਪੁਰਸ਼ਾਂ ਦੇ ਬੋਲ ਉਹ ਸੁਣਦੀ ਵੀ ਹੈ ਪਰ ਉਹਦੇ ਮਨ ਨੂੰ ਨਹੀਂ ਲਿਆਉਂਦੀ ਆਪਣੇ ਮਨ ਵਿੱਚ ਨਹੀਂ ਧਾਰਨ ਕਰਦੀ। ਨਿਜ ਭਰਤਾ ਬੋਲ ਹੀ ਇਹ ਮੋਹ ਪਾਵੇ ਆਪਣੇ ਪਤੀ ਦੇ ਬੋਲ ਉਹਦੇ ਹਿਰਦੇ ਵਿੱਚ ਪਾਉਂਦੇ ਨੇ ਇਵੇਂ ਝੱਟ ਮੈਨੂੰ ਜੱਜਮੈਂਟ ਹੋ ਜਾਂਦੀ ਅਨੁਭਵ ਹੋ ਜਾਂਦਾ ਹੈ ਕਿ ਇਹ ਬੋਲ ਮੇਰੇ ਗੁਰੂ ਨਾਨਕ ਪਾਤਸ਼ਾਹ ਦੇ ਮੇਰੇ ਮਾਲਕ ਦੇ ਇਹ ਗੁਰੂ ਅੰਗਦ ਦੇਵ ਸਾਹਿਬ ਦੀ ਬਾਣੀ ਇਹ ਗੁਰੂ ਅਮਰਦਾਸ ਜੀ ਦੀ ਇਹ ਗੁਰੂ ਰਾਮਦਾਸ ਇਹ ਆਪ ਜੀ ਦੀ ਬਾਣੀ ਕੱਚੀ ਬਾਣੀ ਨਾਲ ਮੇਰਾ ਚਿੱਤ ਨਹੀਂ ਮੰਨਦਾ ਹੈ ਮੇਰਾ ਮਨ ਨਹੀਂ ਸਹਿਮਤ ਹੁੰਦਾ ਹੈ ਹਿਰਦਾ ਜਿਹੜਾ ਹੈ ਉਹ ਨਹੀਂ ਲਲਚਾਉਂਦਾ ਹੈ। ਇਹ ਸੁਣ ਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਬਹੁਤ ਖੁਸ਼ ਹੋਏ ਭਾਈ ਗੁਰਦਾਸ ਸਾਹਿਬ ਜੀ ਦੇ ਕਿਹਾ ਸ਼ਾਬਾਸ਼ ਇਸੇ ਕਰਕੇ ਤੁਹਾਨੂੰ ਡਿਊਟੀ ਦਿੱਤੀ ਹੈ ਤੁਸੀਂ ਵਿਦਵਾਨ ਹੋ ਉੱਥੇ ਗੁਰਮੁਖ ਹੋ ਸੋ ਗੁਰੂ ਪਿਆਰੀ ਸਾਧ ਸੰਗ ਜੀ ਭਾਈ ਗੁਰਦਾਸ ਸਾਹਿਬ ਜੀ ਇਉਂ ਲਿਖਦੇ ਗਏ ਜੋ ਉਹਨਾਂ ਨੂੰ ਕਿਹਾ ਸੀ ਸਾਚੀ ਰੱਖੋ ਝੂਠੀ ਪੇਲੋ ਭਗਤਾਂ ਦੀ ਬਾਣੀ ਵੀ ਉਹਦੇ ਵਿੱਚ ਵੀ ਰਲ ਗੱਡ ਸੀ ਸੋ ਸੱਚੀ ਰੱਖਣੀ ਹੈ ਅਤੇ ਝੂਠੀ ਨੂੰ ਪਰੇ ਕਰ ਦੇਣਾ ਵਾ ਕੱਢ ਦੇਣਾ ਵਿੱਚੋਂ ਭਾਵ ਜਿਵੇਂ ਆਪਾਂ ਕਹਿੰਦੇ ਪਰੇ ਕਰ ਦਿਓ ਇਹਨੂੰ ਇਹਦੀ ਲੋੜ ਨਹੀਂ। ਸੋ ਇਸ ਤਰ੍ਹਾਂ ਮਹਾਰਾਜ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਡਿਊਟੀ ਸਤਿਗੁਰਾਂ ਦੇ ਸਨਮੁੱਖ ਰਾਮਸਰ ਸਾਹਿਬ ਵਾਲੇ ਸਥਾਨ 'ਤੇ ਨਿਭਾਈ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਤਸਦੀਕ ਕਰਦੇ ਸੀ ਫਿਰ ਵੀ ਅਤੇ ਸਾਰੀ ਤਰਤੀਬ ਬਾਣੀ ਦੀ ਜਿਹੜੀ ਹੈ ਜਿਵੇਂ ਹੁਣ ਛੰਤ ਆਏ ਨੇ ਭਾਈ ਸਾਹਿਬ ਜੀ ਨੇ ਸ਼ਬਦ ਸੁਣਾਇਆ ਆਪਾਂ ਇਸੇ ਦੀ ਵਿਚਾਰ ਕਰਨੀ ਰਹਿੰਦੇ ਮਿੰਟ। ਸੋ ਤੁਖਾਰੀ ਛੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਵੇਂ ਛੰਤ ਨੇ ਇਸ ਤੋਂ ਪਹਿਲਾਂ ਪਹਿਲੇ ਪਾਤਸ਼ਾਹ ਦੇ ਛੰਤ ਜੇ ਇਸੇ ਰਾਗ ਵਿੱਚ ਆ ਜੇ ਤੀਸਰੇ ਪਾਤਸ਼ਾਹ ਦੇ ਉਹ ਵੀ ਚੌਥੇ ਪਾਤਸ਼ਾਹ ਦੇ ਛੰਤ ਬਾਣੀ ਜ਼ਿਆਦਾ ਇਸ ਤੋਂ ਪਹਿਲਾਂ ਚੌਥੇ ਪਾਤਸ਼ਾਹ ਦੇ ਤੁਖਾਰੀ ਮਹੱਲਾ ਚੌਥਾ ਨਾਮਨ ਪੁਰਬ ਬੀਚ ਗੁਰ ਸਤਿਗੁਰ ਦਰਸ ਭਇਆ। ਸੋ ਇਸ ਤਰ੍ਹਾਂ ਆਪ ਜੀ ਨੇ ਤਰਤੀਬ ਦਿੱਤੀ ਹੈ ਛੰਤ ਬਾਣੀ ਵੀ ਇੱਕ ਸਾਰ ਕੀਤੀ ਸਾਰੇ ਸਤਿਗੁਰਾਂ ਦੀ ਸ਼ਬਦ ਹੈ ਸਲੋਕ ਹੈ ਵਾਰਾਂ ਪੌੜੀਆਂ ਸੀ ਉਹ ਇਕੱਲੀਆਂ ਪੌੜੀਆਂ ਹੀ ਸੀ ਵਾਰਾਂ ਜੋ ਅੱਜ ਦਾ ਰੂਪ ਆ ਉਹਨਾਂ ਵਿੱਚ ਸਤਿਗੁਰਾਂ ਦੇ ਇੰਨ ਮਿੰਨ ਉਪਦੇਸ਼ ਅਰਥ ਜਿੱਥੇ ਮੇਲ ਖਾਂਦੇ ਸੀ ਸਾਰੇ ਸਤਿਗੁਰਾਂ ਦੇ ਸਲੋਕ ਨਾਲ ਪੌੜੀਆਂ ਦੇ ਅਟੈਚਮੈਂਟ ਕੀਤੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹ ਬਹੁਤ ਵੱਡਾ ਕਾਰਜ ਸੀ ਬਹੁਤ ਬਰੀਕੀ ਦਾ ਕਾਰਜ ਸੀ। ਸੱਚੇ ਪਾਤਸ਼ਾਹ ਜੀ ਨੇ ਆਉਂ ਸਾਧ ਸੰਗਤ ਜੀ ਛੰਤ ਫਿਰ ਆਪਣੀ ਬਾਣੀ ਤੋਂ ਬਾਅਦ ਜਦੋਂ ਫਿਰ ਭਗਤ ਬਾਣੀ ਲਿਖਵਾਈ ਵਾਰਾਂ ਲਿਖਵਾਈਆਂ ਅਤੇ ਫਿਰ ਭਗਤ ਬਾਣੀ ਲਿਖਵਾਈ ਹਰੇਕ ਰਾਗ ਵਿੱਚ ਜਿੰਨੀ ਜਿੰਨੀ ਸਤਿਗੁਰਾਂ ਦੀ ਬਾਣੀ ਸੀ ਉਹ ਇਕੱਠੀ ਕੀਤੀ ਇੱਕ ਤਰਤੀਬ ਦਿੱਤੀ ਆਪ ਜੀ ਨੇ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਉਂ ਲਿਖਵਾਈ ਜਿੱਥੇ ਲਿਖਣ ਵਿੱਚ ਭਾਈ ਗੁਰਦਾਸ ਸਾਹਿਬ ਜੀ ਤੋਂ ਨਵੇਂ ਪਰੂਫ ਤਿਆਰ ਕਰਵਾ ਕੇ ਕਾਗਜ਼ ਸਭ ਕੁਝ ਜਿੱਥੇ ਕੋਈ ਲਿਖਣ ਵਿੱਚ ਪੋਥੀਆਂ ਤੋਂ ਫਰਕ ਪੈਂਦਾ ਸੀ ਕੋਈ ਉਕਾਈ ਕੋਈ ਲਗਾ ਮਤ ਉੱਥੇ ਗੁਰੂ ਅਰਜਨ ਦੇਵ ਸਾਹਿਬ ਜਿੰਨੀ ਬਾਣੀ ਇੱਕ ਦਿਨ ਵਿੱਚ ਲਿਖਵਾਉਂਦੇ ਸੀ ਤਰਤੀਬ ਵਾਰ ਫਿਰ ਉਸ ਤੋਂ ਵੱਧ ਕੇ ਵੀ ਹਰ ਇੱਕ ਸਤਿਗੁਰਾਂ ਦੇ ਕਿੰਨੇ ਸ਼ਬਦ ਨੇ ਪਹਿਲੇ ਪਾਤਸ਼ਾਹ ਦੂਜੇ ਦੇ ਸੋ ਤੀਜੇ ਪਾਤਸ਼ਾਹ ਚੌਥੇ ਦੇ ਆਪ ਜੀ ਦੇ ਕੁੱਲ ਸ਼ਬਦ ਕਿੰਨੇ ਨੇ ਇਹ ਸਾਰਾ ਜੋੜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਲ ਦੀ ਨਾਲ ਅੰਕਾਂ ਵਿੱਚ ਲਿਖਵਾਇਆ ਵਾ ਤਾਂ ਕਿ ਕੋਈ ਇੱਕ ਵੀ ਸ਼ਬਦ ਵਾਧ ਘਾਟ ਨਾ ਕਰ ਸਕੇ ਬਾਣੀ ਦਾ। ਸੋ ਅਖੀਰ ਦੇ ਜਿੰਨੇ ਸ਼ਬਦ ਸੀ ਉਹਨਾਂ ਇਕੱਲੇ ਇਕੱਲੇ ਸਤਿਗੁਰਾਂ ਦਾ ਵੇਰਵਾ ਦੇ ਕੇ ਮਹਾਰਾਜ ਜੀ ਨੇ ਲਿਖਵਾਇਆ ਜਿਵੇਂ ਇੱਥੇ ਇਦੋਂ ਪਹਿਲਾਂ ਸੰਪੂਰਨ ਹੁੰਦੇ ਛੰਤ ਛੇ ਚਾਰ ਅਤੇ ਦਸ ਆ ਡੰਡੇ ਲਾ ਕੇ ਡੰਡੀਆਂ ਛੇ ਸ਼ਬਦ ਤੋਂ ਸੌ ਪਹਿਲੇ ਪਾਤਸ਼ਾਹ ਦੇ ਚਾਰ ਗੁਰੂ ਰਾਮਦਾਸ ਮਹਾਰਾਜ ਦੇ ਛੇ ਸ਼ਬਦ
ਸੋ ਇਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਾਰ ਛੰਤ ਆਪ ਜੀ ਦੇ ਅਤੇ ਕੁੱਲ 10 ਲਿਖਿਆ ਪਿੱਛੇ। ਫਿਰ ਇਹ ਛੰਤ ਤੋਂ ਬਾਅਦ ਜਿਹੜਾ ਸ਼ਬਦ ਭਾਈ ਸਾਹਿਬ ਤੋਂ ਸੁਣਿਆ ਵਾ ਇਹ ਤੋਂ ਬਾਅਦ 4:1:11 ਇੱਕ ਵੱਖਰਾ ਛੰਤ ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਇਹਦੇ ਵਿੱਚ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਪਾਏ, 4 ਪੌੜੀਆਂ ਨੇ, ਚੌਕਾ ਅਤੇ 1 ਸ਼ਬਦ ਹੈ ਅਤੇ ਕੁੱਲ 11 ਹੋ ਗਏ, ਪਹਿਲਾਂ 10 ਹੋਏ ਸੀ।

0: ਉੱਥੇ ਵੀ ਇਹੀ ਕਿਹਾ ਸੀ ਆਪ ਜੀ ਨੇ ਗੁਰੂ ਰਾਮਦਾਸ ਜੀ ਦੇ ਸਨਮੁਖ, ਹਉ ਘੋਲੀ ਹਉ ਘੋਲ ਕਮਾਈ ਅਤੇ ਸੱਚੇ ਗੁਰ ਦਰਬਾਰੇ ਜੀਓ। ਸ਼ਬਦ ਜਾ ਰਹੇ ਆਪਾਂ ਪੜ੍ਹਦੇ ਹਾਂ ਆਪ ਜੀ ਦੀ ਬਾਣੀ, ਲਾਹੌਰ ਤੋਂ ਕਿਵੇਂ ਹੂਕ ਨਿਕਲ ਰਹੀ ਸੀ ਦੀਦਾਰਿਆਂ ਵਾਸਤੇ ਗੁਰੂ ਦੇ, ਗੁਰੂ ਰਾਮਦਾਸ ਮਹਾਰਾਜ ਜੀ ਨੇ ਐਸਾ ਹਿਰਦਾ ਮਨ ਦਿੱਤਾ ਸੀ। ਗੁਰ ਮਨ ਦੀਨਾ ਜਦੋਂ ਦਿੱਤਾ ਤੇ ਉਸ ਵੇਲੇ ਨਾਮ ਦਾ ਰੰਗ ਮਨ ਰੂਪੀ ਵਸਤਰ ਨੂੰ ਮਹਾਰਾਜ ਚਾੜ ਦਿੰਦੇ ਨੇ, ਰੰਗ ਦਿੰਦੇ ਹਨ, ਫਿਰ ਘੋਲ ਕਮਾਈ ਲਾਲਣ, ਫਿਰ ਐਸਾ ਰਸ ਐਸਾ ਆਨੰਦ ਹੈ, ਸਾਰੇ ਦੁਨੀਆਂ ਦੇ ਆਨੰਦਾਂ ਤੋਂ ਉੱਪਰ ਉਹ ਆਨੰਦ ਹੈ, ਪਰਮ ਆਨੰਦ ਹੈ, ਉਹ ਤੋਂ ਅਸੀਂ ਸੱਚੇ ਪਾਤਸ਼ਾਹ ਘੋਲ ਕਮਾਈ ਜਾਂਦੇ ਆਪਣੇ ਪਿਆਰੇ ਤੋਂ।
1: ਸੁਣ ਸ਼ਬਦ ਤੁਮਾਰਾ ਮੇਰਾ ਮਨ ਪੀਨਾ।
0: ਸੱਚੇ ਪਾਤਸ਼ਾਹ ਧੰਨ ਗੁਰੂ ਦੇਵ, ਤੁਹਾਡਾ ਸ਼ਬਦ ਸੁਣ ਕੇ ਮੇਰਾ ਮਨ ਪੀਨਾ, ਮੇਰਾ ਮਨ ਜਿਹੜਾ ਉਹ ਭਿੱਜ ਗਿਆ ਹੈ, ਉਹ ਇੱਕ ਰਸ ਨਾਮ ਦੇ ਵਿੱਚ ਤਦਾਕਾਰ ਹੋ ਗਿਆ ਹੈ, ਇਕਾਗਰ ਹੋ ਕੇ ਜੁੜ ਗਿਆ ਹੈ ਸੱਚੇ ਪਾਤਸ਼ਾਹ। ਉਹ ਵੱਡਿਆਂ ਭਾਗਾਂ ਵਾਲੇ ਗੁਰਸਿੱਖ ਨੇ ਜਿਹੜੇ ਕੀਰਤਨ ਸੁਣ ਕੇ, ਕਥਾ ਸੁਣ ਕੇ ਜਿਨ੍ਹਾਂ ਨੂੰ ਰਸ ਆ ਜਾਵੇ, ਮਨ ਭਿੱਜ ਜਾਵੇ, ਇਕਾਗਰਤਾ ਬਣ ਜਾਵੇ, ਇਹ ਹੀ ਸਤਸੰਗਤ ਦਾ ਲਾਹਾ ਹੁੰਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਣ ਸ਼ਬਦ ਤੁਮਾਰਾ, ਤੁਹਾਡਾ ਸ਼ਬਦ ਸੁਣ ਕੇ ਸਾਡਾ ਮਨ ਜਿਹੜਾ ਭਿੱਜ ਗਿਆ ਉਹ ਇੱਕ ਰਸ ਤੁਹਾਡੇ ਨਾਲ।

0: ਠੰਡਾ ਮੀਨਾ ਮੱਛ ਹੁੰਦਾ ਹੈ ਜਲ ਦੇ ਵਿੱਚ, ਉਹ ਮੱਛ ਜਲ ਜੀਵ ਆ ਅਤੇ ਜਲ ਤੋਂ ਬਿਨਾਂ, ਪਾਣੀ ਤੋਂ ਬਿਨਾਂ ਜੀ ਨਹੀਂ ਸਕਦਾ ਹੈ। ਕਿਉਂ? ਜਿਵੇਂ ਉਹ ਲੇਟੇ ਮਾਰਦਾ ਆਨੰਦ ਲੈਂਦਾ ਸਮੁੰਦਰ ਦੇ ਵਿੱਚ, ਮੱਛ ਵੱਖਰਾ ਨਹੀਂ ਹੁੰਦਾ ਕਦੇ ਵੀ ਉਹ ਤੋਂ, ਇਵੇਂ ਸਾਡਾ ਮਨ ਭਿੱਜਿਆ ਸੱਚੇ ਪਾਤਸ਼ਾਹ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤ੍ਰਿਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਬੇਦਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸਮ ਬਾਸਕਾ ਮਿਲਾਪ ਬੰਧਾਵੈ। ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸਾ ਗਾਵੈ। ਇਉਂ ਸਾਡੀ ਪ੍ਰੀਤ ਹੈ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ। ਸੋ ਜਿਵੇਂ ਮਛਲੀ ਹੈ, ਮਛਲੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਰੱਬ ਦਾ ਪਿਆਰਾ ਉਹਦੇ ਨਾਮ ਜਲ ਤੋਂ ਬਿਨਾਂ, ਸਤਸੰਗਤ ਤੋਂ ਬਿਨਾਂ ਨਹੀਂ ਰਹਿ ਸਕਦਾ ਹੈ। ਜਿਉਂ ਮਛਲੀ ਬਿਨ ਪਾਣੀ ਹੈ ਰਹਿ ਨਾ ਕਿਤੇ ਉਪਾਏ, ਕਿਸੇ ਵੀ ਯਤਨ ਨਾਲ ਭਾਵੇਂ ਮੱਛੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਕੇ, ਜਿੰਨਾ ਮਰਜ਼ੀ ਰੇਸ਼ਮ ਦੇ ਵਸਤਰਾਂ ਵਿੱਚ, ਕੋਮਲ ਵਸਤਰਾਂ ਵਿੱਚ ਲਪੇਟ ਕੇ ਵੀ ਰੱਖ ਦਿਓ, ਤਾਂ ਵੀ ਜਿਉਂਦੀ ਨਹੀਂ ਰਹੇਗੀ, ਤੜਫ ਤੜਫ ਕੇ ਕੁਝ ਸਮੇਂ ਬਾਅਦ ਮਰ ਜਾਵੇਗੀ। ਸੋ ਉਹਦਾ ਜੀਵਨ ਹੀ ਪਾਣੀ ਹੁੰਦਾ ਹੈ, ਰੱਬ ਦੇ ਪਿਆਰੇ ਦਾ ਜੀਵਨ ਹੀ ਬਾਣੀ ਸ਼ਬਦ ਨਾਮ ਦਾ ਰਸ ਹੁੰਦਾ ਹੈ। ਜਦੋਂ ਕਦੇ ਉਹਦੇ ਵਿੱਚ ਫਰਕ ਹੁੰਦਾ, ਟੁੱਟਦਾ ਹੈ, ਅਤੇ ਉਦੋਂ ਮਰਨ ਤੁਲ ਹੁੰਦਾ ਮਨ, ਜਿਵੇਂ ਜਾਨ ਨਿਕਲਦੀ ਹੋਵੇ। ਸੋ ਉਸ ਵੇਲੇ ਉਹ ਨਿਕਲਦੀ ਹਾਏ ਰੱਬਾ ਉਹਦੇ ਅੰਦਰ, ਨਹੀਂ ਤਾਂ ਆਨੰਦ ਵਿੱਚ ਹੀ ਰਹਿੰਦਾ। ਤਾਂ ਹੀ ਕਿਹਾ ਸੀ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾ, ਮਰਨੰ ਵਿਸਰਣੰ ਗੋਬਿੰਦਾ ਹੈ। ਮਰਨਾ ਕੀ ਹੁੰਦਾ ਉਹਨਾਂ ਦਾ? ਵਾਹਿਗੁਰੂ ਦਾ ਨਾਮ ਦਾ ਰਸ ਜਦੋਂ ਟੁੱਟ ਜਾਂਦਾ, ਭੁੱਲ ਜਾਂਦਾ, ਯਾਦ ਵਿੱਚੋਂ ਛਿਣ ਮਾਤਰ ਜਿਵੇਂ ਕੋਈ ਬੰਨਾ ਲੱਗ ਜਾਵੇ, ਕਾਰਨ ਐਸਾ ਬਣ ਜਾਵੇ। ਸੋ ਲਿਵ ਤਾਰ ਟੁੱਟ ਜਾਵੇ ਅੰਦਰੋਂ, ਜੁੜੀ ਹੋਈ ਤਾਰ ਲਿਵ, ਉਦੋਂ ਉਹਨੂੰ ਘਾਟਾ ਪੈਂਦਾ ਹੈ, ਦੁੱਖ ਲੱਗਦਾ ਹੈ। ਸੋ ਤੌਖਲਾ ਪੈਦਾ ਹੁੰਦਾ ਹੈ। ਆਖਾਂ ਜੀਵਾਂ ਮਰਨੰ ਵਿਸਰਣੰ ਗੋਬਿੰਦਾ ਹੈ, ਮਰਨਾ ਹੈ ਵਾਹਿਗੁਰੂ ਦੇ ਨਾਮ ਤੋਂ ਜੋ, ਸੋ ਭੁੱਲਣਾ ਹੈ, ਭੁੱਲ ਜਾਣਾ ਹੈ। ਜੀਵਨੰ ਹਰ ਨਾਮ ਧਿਆਵਣ ਹੈ, ਆਪ ਜੀ ਦੇ ਬਚਨ ਨੇ, ਜੀਵਨ ਤਾਂ ਹੀ ਮੰਨਦੇ ਜੇ ਵਾਹਿਗੁਰੂ ਦਾ ਨਾਮ ਧਿਆਉਣ। ਕਹੋ ਨਾਨਕ ਪ੍ਰਭ ਤੁਮਰੇ ਬਿਸਰਤ, ਜਗਤ ਜੀਵਨ ਕੈਸੇ ਪਾਵੈ। ਸ਼੍ਰੀ ਮੁੱਖ ਵਾਕਾਂ ਵਿੱਚ ਆਪ ਜੀ ਬਖਸ਼ਿਸ਼ ਕਰਦੇ ਨੇ, ਸੱਚੇ ਪਾਤਸ਼ਾਹ ਤੁਹਾਡੇ ਭੁੱਲਣ ਨਾਲ ਜਗਤ ਦੇ ਵਿੱਚ ਅਸੀਂ ਜਿਉਂਦੇ ਕਿਵੇਂ ਰਵਾਂਗੇ, ਨਹੀਂ ਰਹਿ ਸਕਦੇ। ਉਸ ਵੇਲੇ ਤੜਫ ਲੱਗਦੀ ਹੈ, ਇਹੋ ਮਨ ਪੀਨਾ ਜਿਉਂ ਜਲ ਮੀਨਾ, ਇਹ ਮਨ ਇਉਂ ਭਿੱਜਾ ਜਿਵੇਂ ਜਲ ਦੇ ਨਾਲ ਮੱਛ ਹੁੰਦਾ ਹੈ, ਸੱਚੇ ਪਾਤਸ਼ਾਹ ਜਿਵੇਂ ਉਹ ਨਹੀਂ ਰਹਿ ਸਕਦਾ, ਇਉਂ ਭਿੱਜ ਗਿਆ, ਚਿੱਤ ਦਾ ਕਾਰ ਹੋ ਗਿਆ ਹੈ।
1: ਕਿਉਂਕਿ
0: ਮੁਰਾਰਾ ਮੁਰਾਦਕ ਦੈਂਤ ਕਾਮ ਕ੍ਰੋਧ ਲੋਮ ਅਹੰਕਾਰ ਆਦਿਕ, ਜੋ ਦੈਂਤਾਂ ਦਾ ਨਾਸ ਕਰ ਦੇਣ ਵਾਲਾ ਨਾ ਮੁਰਾਰਾ, ਮੁਰਾਰੀ ਅਕਾਲ ਪੁਰਖ ਲਾਗਾ ਰੰਗ ਮੁਰਾਰਾ, ਉਸ ਵਾਹਿਗੁਰੂ ਦਾ ਗੁਰੂ ਨੂੰ ਮਨ ਦੇਣ ਕਰਕੇ ਨਾਮ ਦਾ ਰੰਗ ਲੱਗ ਗਿਆ ਹੈ, ਚੜ ਗਿਆ ਹੈ ਚੂ ਚੂਹਾ ਭਗਤੀ ਦਾ ਗੂੜਾ ਰੰਗ, ਜਿਹਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ, ਗੁਰ ਤੁੱਠਾ ਹਰ ਰੰਗ ਚਾੜਿਆ, ਫਿਰ ਬਹੁੜਨਾ ਉਹ ਵੀ ਭੰਗ। ਜਿਹਨਾਂ 'ਤੇ ਗੁਰੂ ਸਾਹਿਬ ਪ੍ਰਸੰਨ ਹੋ ਜਾਂਦੇ ਨੇ, ਜਿਹਨਾਂ ਦੇ ਮਨ ਰੂਪੀ ਵਸਤਰ ਨੂੰ ਚਾੜ ਦਿੱਤਾ, ਫਿਰ ਉਹ ਲਹਿੰਦਾ ਨਹੀਂ, ਟੁੱਟਦਾ ਨਹੀਂ ਹੈ। ਜਿਵੇਂ ਮਜੀਠਾ ਪੱਕਾ ਰੰਗ ਹੁੰਦਾ ਮਜੀਠੀ, ਉਹ ਵਸਤਰ ਤਾਰ ਤਾਰ 'ਤੇ ਹੋ ਜਾਂਦਾ, ਪਰ ਜਿੰਨਾ ਚਿਰ ਵਸਤਰ ਬਣਿਆ ਰਹਿੰਦਾ ਉਨਾ ਚਿਰ ਉਹ ਲਹਿੰਦਾ ਨਹੀਂ। ਕੱਚਾ ਰੰਗ ਹੁੰਦਾ ਕੁਸੁੰਬ ਦਾ, ਉਹ ਲਹਿ ਜਾਂਦਾ ਝੱਟ ਹੀ ਧੋਤੇ ਤੋਂ। ਅਤੇ ਨਾਮ ਦਾ ਮਜੀਠੀ ਰੰਗ ਆ, ਲਾਗਾ ਰੰਗ ਮੁਰਾਰਾ, ਉਹ ਵਾਹਿਗੁਰੂ ਦੇ ਨਾਮ ਦਾ ਰੰਗ ਚੜ ਗਿਆ ਹੈ।
1: ਕੀਮਤ ਕਹੀ ਨਾ ਜਾਈ ਠਾਕੁਰ, ਤੇਰਾ ਮਹਿਲ ਅਪਾਰਾ।
0: ਹੇ ਮੇਰੇ ਮਾਲਕ ਠਾਕੁਰ ਸੱਚੇ ਪਾਤਸ਼ਾਹ, ਜੋ ਪੈਦਾ ਕਰਨ ਵਾਲਾ, ਪ੍ਰਤਪਾਲਣਾ ਕਰਨ ਵਾਲਾ ਅਤੇ ਆਪ ਹੀ ਜੀਵਾਂ ਨੂੰ ਸੰਘਾਰਨ ਵਾਲਾ ਹੈ, ਠਾਕੁਰ ਤੇਰਾ ਮਹਿਲ ਜਿਹੜਾ ਅਪਾਰਾ ਬੇਅੰਤ ਹੈ, ਤੇਰੇ ਸਰੂਪ ਦਾ ਕੋਈ ਅੰਤ ਨਹੀਂ ਹੈ। ਸੂਖਸ਼ਮ ਰੂਪ ਵਿੱਚ ਤੂੰ ਜੀਵਾਂ ਦੇ ਅੰਦਰ ਆ, ਪਰਮ ਤੱਤ ਵਿੱਚ ਬਾਹਰ ਵੀ ਕੁਦਰਤ ਦਾ ਜਿੰਨਾ ਪਸਾਰਾ, ਪੰਜ ਤੱਤਾਂ ਦੇ ਰੂਪ ਵਿੱਚ, ਵਿਰਾਟ ਰੂਪ ਵਿੱਚ, ਸਰਬ ਸ਼ਕਤੀਮਾਨ ਦੇ ਰੂਪ ਵਿੱਚ ਇਹ ਵੀ ਬਾਹਰ ਤੇਰਾ ਹੈ, ਤੇਰੇ ਪਸਾਰੇ ਦਾ ਮਹਾਰਾਜ ਤੇਰਾ ਮਹਿਲ ਅਪਾਰਾ ਹੈ, ਤੇਰਾ ਜਿਹੜਾ ਸਰੂਪ ਆ ਇਹ ਅਪਾਰਾ ਬੇਅੰਤ ਹੈ, ਕੀਮਤ ਕਹੀ ਨਾ ਜਾਈ, ਕਿਸੇ ਤੋਂ ਵੀ ਇਹਦਾ ਅੰਤ ਪਾਉਣ ਰੂਪੀ ਕੁਦਰਤ ਦਾ ਤੇਰੇ ਗੁਣਾਂ ਦਾ ਗੁਣਾਂ ਰੂਪੀ ਕੀਮਤ ਕਿਸੇ ਨੂੰ ਵੀ ਕਹੀ ਨਹੀਂ ਜਾ ਸਕਦੀ, ਕਿਸੇ ਨੇ ਵੀ ਨਹੀਂ ਕਹੀ, ਨਾ ਕਿਸੇ ਧਰਮ ਗ੍ਰੰਥ ਨੇ ਅੱਜ ਤੱਕ, ਨਾ ਕਿਸੇ ਪੀਰ ਪੈਗੰਬਰ ਅਵਤਾਰ ਨੇ। ਉਹ ਬੇਅੰਤ ਹੈ ਨਾ, ਐਡਾ ਵੱਡਾ ਸੱਚੇ ਪਾਤਸ਼ਾਹ ਤੂੰ ਬੇਅੰਤ ਹੈ।
1: ਸਗਲ ਗੁਣਾ ਕੇ ਦਾਤੇ ਸਵਾਮੀ ਬਿਨੋ ਸੁਨਹਾ ਇੱਕ ਦੀਨਾ।
0: ਹਾਂ, ਸੱਚੇ ਪਾਤਸ਼ਾਹ ਖੀਰ ਤੇ ਪੌੜੀ ਦੀ ਸਮਾਪਤੀ ਕਰਦੇ ਕਹਿ ਰਹੇ ਕਿ ਤੂੰ ਸਾਰੇ ਗੁਣਾਂ ਦਾ ਦਾਤਾ ਹੈ, ਜਿੰਨੇ ਗੁਣ ਨੇ ਜਿੰਨੇ ਹੁਨਰ ਨੇ ਦੁਨੀਆਂ ਦੇ ਵਿੱਚ, ਸੱਚੇ ਪਾਤਸ਼ਾਹ ਜਿੰਨੀ ਵਿੱਦਿਆ ਹੈ, ਇਉਂ ਕਹਿ ਲਈਏ ਜਿੰਨੇ ਤਰ੍ਹਾਂ ਦੀ ਵਿੱਦਿਆ ਹੈ, ਸਗਲ ਗੁਣਾਂ ਕੇ ਦਾਤੇ ਸਵਾਮੀ, ਸਾਰੇ ਗੁਣਾਂ ਦੇ ਦਾਤੇ ਤੁਸੀਂ ਓ ਮਾਲਕ ਅਕਾਲ ਪੁਰਖ, ਤੁਹਾਡੀ ਕਿਰਪਾ ਨਾਲ ਹੀ ਇਹ ਜੀਵਾਂ ਨੂੰ ਗੁਣ ਮਿਲਦੇ ਨੇ, ਤਰੱਕੀਆਂ ਹੁੰਦੀਆਂ ਨੇ, ਸੰਸਾਰ ਵਿੱਚ ਇੱਜ਼ਤ ਮਾਣ ਮਿਲਦਾ ਹੈ ਉਹਦੇ ਨੇ। ਬਿਨੋ ਸੁਣ ਹੋਏ ਕਦੀਨਾ, ਹੇ ਸੱਚੇ ਪਾਤਸ਼ਾਹ ਸਾਰੇ ਦੈਵੀ ਗੁਣਾਂ ਦੇ ਅੰਤਰੀਵ, ਸਾਰੇ ਬਾਹਰਲੀ ਗੁਣਾਂ ਦੇ ਹੁਨਰਾਂ ਦੇ ਤੁਸੀਂ ਮਾਲਕ ਦਾਤੇ ਹੋ, ਬਿਨੋ ਸੁਣੋ ਇੱਕ ਦੀਨਾ, ਅਸੀਂ ਤੁਹਾਡੇ ਤੋਂ ਹੋਰ ਕੁਝ ਨਹੀਂ ਮੰਗਦੇ, ਇੱਕੋ ਸਾਡੀ ਦੀਨ ਗਰੀਬਾਂ ਦੀ ਬੇਨਤੀ ਹੈ, ਉਹ ਸੁਣਨਾ ਕਰੋ ਜੀ।
1: ਦੇਹ ਦਰਸ ਨਾਨਕ ਬਲਿਹਾਰੀ ਜਿਹੜਾ ਬਲ ਬਲ ਕੀਨਾ।
0: ਸੱਚੇ ਪਾਤਸ਼ਾਹ ਅਸੀਂ ਤੁਹਾਡੇ ਤੋਂ ਆਪ ਜੀ ਦੇ ਦੀਦਾਰੇ ਮੰਗਦੇ ਹਾਂ, ਦੇਹੋ ਦਰਸ ਸਾਨੂੰ ਦੀਦਾਰੇ ਦੇ ਦਿਓ, ਨਾਨਕ ਬਲਿਹਾਰੀ ਅਸੀਂ ਬਲਿਹਾਰ ਜਾਂਦੇ ਆਪ ਜੀ ਦੀਦਾਰੇ ਬਖਸ਼, ਹਰ ਵੇਲੇ ਤੁਸੀਂ ਸਨਮੁਖ ਹੋਵੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਅੜਾ ਬਲ ਬਲ ਕੀਨਾ, ਸਾਡਾ ਜੀਅੜਾ ਜਿਹੜਾ ਹਿਰਦਾ ਮਨ ਆ ਉਹ ਬਲ ਬਲ ਬਲਿਹਾਰ ਬਲਿਹਾਰ ਅਸੀਂ ਆਪ ਜੀ ਤੋਂ ਕੀਤਾ, ਘੋਲ ਘੁਮਾਈ ਕੀਤਾ, ਆਪ ਜੀ ਨੂੰ ਵਾਰਿਆ ਦਿੱਤਾ ਹੈ, ਹੁਣ ਸਾਨੂੰ ਇੱਕ ਰਸ ਦੀਦਾਰੇ ਦੇ ਦਿਓ ਸੱਚੇ ਪਾਤਸ਼ਾਹ। ਸੋ ਰੱਬ ਦੇ ਪਿਆਰੇ ਦੀ ਭੁੱਖ ਇੰਨੀ ਵੱਧਦੀ ਜਾਂਦੀ ਹੈ, ਭਾਵੇਂ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਰਸ ਗਿਆਨ ਹਿਰਦੇ ਵਿੱਚ ਆ, ਧਿਆਨ ਪ੍ਰਪੱਕ ਆ, ਜੋਤ ਆ ਗੁਰੂ ਨਾਨਕ ਦੇਵ ਸਾਹਿਬ ਜਿਹਨੂੰ ਕਿਹਾ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਪਰ ਫਿਰ ਵੀ ਜਦੋਂ ਨਾਮ ਦਾ ਰਸ ਭਗਤ ਦੇ ਅੰਦਰ ਇੰਨੀ ਭੁੱਖ ਹੁੰਦੀ ਵੱਧਦੀ ਜਾਂਦੀ ਵੱਧਦੀ ਜਾਂਦੀ, ਭਗਤ ਨਾਮਦੇਵ ਜੀ ਨੇ ਕਿਹਾ ਮਹਾਰਾਜ ਉੱਥੇ ਟਿਕਾ ਦਿਓ ਜਿੱਥੇ ਸਰੀਰ ਤੋਂ ਪਰੇ ਦੀ ਅਵਸਥਾ ਪੂਰੀਆਂ ਨੇ, ਆਨੰਦ ਹੀ ਆਨੰਦ ਹੈ, ਰੂਹਾਂ ਹੀ ਰਹਿ ਜਾਂਦੀਆਂ ਇਕੱਲੀਆਂ। ਸੋ ਉੱਥੇ ਸਾਨੂੰ ਥੋੜ੍ਹਾ ਜਿਹਾ ਮੈਨੂੰ ਉੱਥੇ ਵੀ ਟਿਕਾ ਦਿਓ, ਇੱਥੋਂ ਦਾ ਬ੍ਰਹਮ ਗਿਆਨ ਤਾਂ ਹੋ ਗਿਆ। ਸੋ ਜਹਾਂ ਜਹਾਂ ਧੂ ਨਾਰਦ ਟੇਕੇ ਨੈਕ ਟਿਕਾਵੋ ਮੋਹੇ, ਇਹ ਭੁੱਖ ਹੁੰਦੀ ਹੈ, ਥੋੜ੍ਹਾ ਜਿਹਾ ਮੈਨੂੰ ਉੱਥੇ ਵੀ ਟਿਕਾ ਦਿਓ ਜਿੱਥੇ ਧਰੂ ਅਤੇ ਨਾਰਦ ਨੇ, ਧਰੂ ਅਟਲ ਅਜੂ ਨੇ ਟਰੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿ ਦਿੱਤਾ, ਏਡੀ ਵੱਡੀ ਅਵਸਥਾ ਉੱਚੀ ਸੱਚਖੰਡ ਦੇ ਦਰਵਾਜ਼ੇ 'ਤੇ ਹੈ, ਇਹ ਭੁੱਖ ਹੁੰਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਦੀਦਾਰੇ ਦੇ, ਇਹੀ ਭੁੱਖ ਮਹਾਰਾਜ, ਅਸੀਂ ਤੁਹਾਡੇ ਤੋਂ ਹੋਰ ਕੁਝ ਨਹੀਂ ਮੰਗਦੇ। ਸੋ ਇਹ ਸ਼ਬਦ ਭਾਈ ਸਾਹਿਬ ਨੇ ਗਾਇਨ ਕੀਤਾ, ਸਤਿਗੁਰੂ ਆਪਣੇ 'ਤੇ ਮਿਹਰ ਕਰਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 422ਵੇਂ ਪਹਿਲੇ ਪ੍ਰਗਾਸ਼ ਪੁਰਬ ਉਤਸਵ ਭਾਦਰੋਂ ਸੁਦੀਏ ਹਰਿਮੰਦਰ ਸਾਹਿਬ ਜੀ ਵਿਖੇ, ਆਪ ਸੰਗਤਾਂ ਨੂੰ ਇਹਨਾਂ ਦਿਹਾੜਿਆਂ ਦੀ ਬਹੁਤ ਬਹੁਤ ਮੁਬਾਰਕਾਂ ਹੋਣ। ਸਤਿਗੁਰੂ ਕਿਰਪਾ ਕਰਨ, ਹਿਰਦੇ ਰੂਪੀ ਮੰਦਰ ਦੇ ਵਿੱਚ ਗੁਰੂ ਦੇ ਸ਼ਬਦ ਦਾ ਗਿਆਨ ਪ੍ਰਗਾਸ਼ ਹੋ ਜਾਵੇ, ਫਿਰ ਆਨੰਦ ਹੀ ਆਨੰਦ ਹੈ, ਚਾਨਣ ਹੀ ਚਾਨਣ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਇਹ ਤਾਂ ਹੀ ਹੋਵੇਗਾ ਜੇ ਐਸੀ ਅਵਸਥਾ ਘੋਲ ਘੁਮਾਈ ਲਾਲਣਾ ਗੁਰਮਨ ਦੀਨਾ ਆਪਾਂ ਇਹ ਕਮਾਈ ਕਰਾਂਗੇ, ਬਖਸ਼ਿਸ਼ ਹੋਵੇਗੀ, ਇੱਕ ਦਿਨ ਇਹ ਵੀ ਹੋ ਜਾਵੇਗਾ। ਹਰਿਮੰਦਰ ਇਹੋ ਸਰੀਰ ਹੈ ਜਿੱਥੋਂ ਉਹ ਹਰ ਜਾਤਾ, ਮਾਨਸ ਦੇਹ ਗੁਰਬਚਨੀ ਪਾਈ ਹੈ ਪੂਰਨ ਪੁਰਖ ਵਿਧਾਤਾ। ਇਹ ਸਤਿਗੁਰੂ ਕਿਰਪਾ ਕਰਨ ਨੂੰ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਰਾਗੀ ਜਥੇ ਪਾਸ ਸ਼ਬਦ ਕੀਰਤਨ ਦੇ ਨਾਲ ਜੁੜ ਕੇ ਹੋਰ ਵੀ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਕੈ। ਗੁਰੂ ਨਾਨਕ ਲੈ ਧਿਆਏ, ਫਿਰੰਗਤ ਗੁਰ ਅਤੇ ਅਮਰਦਾਸ ਰਾਮਦਾਸ ਹੋ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਏਕ ਬਹਾਦਰ ਸਿਮਰੀਐ ਘਰ ਨਾਉ ਨਿਧਿਆਂ ਵਹਿ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ।

ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਬਾਹੀ ਦੇਖ ਕੇ ਅੰਡਠ ਕੀਤਾ ਵਤਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਸਿੰਘ ਸਿੰਘਣੀਆਂ

ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਾਰ ਛਿਆ ਰਿਆਇਤ।

ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੀ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀ ਮਾਉ ਮਤ ਉੱਚੀ ਮਤ ਪਾਦਾ ਰੱਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਨੂੰ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨੋ ਖਾਲਸਾ ਪੰਥ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੇ ਹਜ਼ੂਰ ਦੀਵਾਨ ਸਜੇ ਅੱਜ ਦੇ ਪਾਵਨ ਪਵਿੱਤਰ ਦੀਵਾਨ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾਉਂਦਿਆਂ ਸੱਚੇ ਪਾਤਸ਼ਾਹ ਜੀਓ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੋਦਰ ਰਹਿਰਾ ਸਾਹਿਬ ਜੀ ਦਾ ਨਿਤਨੇਮ ਆਰਤੀ ਆਰਤਾ ਸ਼ਬਦ ਕੀਰਤਨ ਅਤੇ ਸੱਚੇ ਪਾਤਸ਼ਾਹ ਜੀਓ ਗੁਰਮਤਿ ਵਿਚਾਰਾਂ ਗੁਰ ਸ਼ਬਦ ਦੀ ਕਥਾ ਹੋਈ ਹੈ ਆਨੰਦ ਸਾਹਿਬ ਜੀ ਦੇ 6 ਪੌੜੀਆਂ ਦੇ ਕੀਰਤਨ ਹੋਏ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਅਗਾਧ ਬੋਧ ਬਾਣੀ ਪੜ੍ਹਦਿਆਂ ਸੁਣਦਿਆਂ ਕੀਰਤਨ ਕਰਥਾ ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਕਿਰਪਾ ਕਰਕੇ ਖਿਮਾ ਮਾਫ਼ੀ ਦੇਣੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਕਥਾ ਕੀਰਤਨ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ 'ਚ ਵਸਾਉਣਾ ਜੀ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਕਰੋਂ ਦਰੋਂ ਨਾਮਦਾਨ ਗੁਰਸਿੱਖੀ ਸਦਕ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ ਇਸੇ ਤਰ੍ਹਾਂ ਕਿਰਪਾ ਕਰਨੀ ਸੰਗਤਾਂ ਨੂੰ ਆਪ ਜੀ ਨੇ ਮਹਾਰਾਜ ਆਪ ਜੀ ਦੇ ਗੁਰਪੁਰ ਮਨਾਉਂਦੀਆਂ ਨੇ ਸੱਚੇ ਪਾਤਸ਼ਾਹ ਜੀਓ ਅੱਜ ਦੇ ਲੰਗਰਾਂ ਦੀ ਸੇਵਾ ਸਰਦਾਰ ਸੋਹਣ ਸਿੰਘ ਰੰਧਾਵਾ ਅਤੇ ਹਰਪ੍ਰੀਤ ਕੌਰ ਰੰਧਾਵਾ ਜੀਆ ਪ੍ਰੀਤ ਕੌਰ ਮੇਹਰ ਕੌਰ ਸਮੂਹ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀਓ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਅਤੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ ਸੇਵਕ ਪਰਿਵਾਰ ਦੀ ਸੇਵਾ ਲੇਖੇ ਲਾਉਣੀ ਅੰਗ ਸੰਗ ਸਹਾਈ ਹੋਣਾ ਦਰੋਂ ਕਰੋਂ ਨਾਮ ਦਾਨ ਗੁਰਸਿੱਖੀ ਜੀਵਨ ਸੇਵਾ ਸਿਮਰਨ ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ ਜੀਆ ਪ੍ਰੀਤ ਕੌਰ ਅਤੇ ਮਿਹਰ ਕੌਰ ਨੂੰ ਮਹਾਰਾਜ ਕਿਰਪਾ ਕਰਨੀ ਗੁਰਮਤਿ ਦਾ ਧਾਰਨੀ ਗੁਰਮਤਿ ਦੀ ਦਾਤ ਮਾਤਾ ਪਿਤਾ ਦਾ ਆਗਿਆਕਾਰੀ ਬਣਾਉਣਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਬੀਬੀ ਅਮਰਜੀਤ ਕੌਰ ਦੀ ਸਿਹਤ ਦੀ ਤੰਦਰੁਸਤੀ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਚੜ੍ਹਦੀ ਕਲਾ ਦੇ ਰੋਗਤਾ ਤੰਦਰੁਸਤੀ ਮਹਾਰਾਜ ਬੇਨਤੀ ਕਰਦੇ ਨੇ ਆਪ ਜੀ ਨੇ ਬਖਸ਼ਿਸ਼ ਕਰਨੀ ਮਹਾਰਾਜ ਜੀ ਉਸ ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕਾ ਰੁਮਾਲਾ ਸਾਹਿਬ ਭੇਟ ਕੀਤਾ ਹੈ ਆਪ ਅੰਗੀਕਾਰ ਕਰੋ ਸੇਵਾ ਦਰ ਪ੍ਰਵਾਨ ਕਰੋ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸਕੇ ਹਾਜ਼ਰ ਹੈ ਦੇਖ ਸਜਾਉਂਦਿਆਂ ਭੁੱਲ ਗਲਤੀ ਦੀ ਖਿਮਾ ਦੇਣੀ ਆਪ ਜੀ ਦੇਗ ਨੂੰ ਭੋਗ ਲਾਓ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪੇ ਕਾਕਾ ਹਰਵਿੰਦਰ ਸਿੰਘ ਅਰਸ਼ਦੀਪ ਕੌਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਇਮੀਗ੍ਰੇਸ਼ਨ ਦੇ ਪੇਪਰਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਕਿਰਪਾ ਕਰਨੀ ਮਹਾਰਾਜ ਜੀਓ ਸਫਲਤਾ ਬਖਸ਼ਿਸ਼ ਕਰਨੀ ਭਾਈ ਸੁਖਬੀਰ ਸਿੰਘ ਤਿੰਨਾਂ ਦੀ ਇਮੀਗ੍ਰੇਸ਼ਨ ਦੇ ਪੇਪਰਾਂ ਦੀ ਗ੍ਰੀਨ ਕਾਰਡ ਵਾਸਤੇ ਅਰਦਾਸ ਬੇਨਤੀ ਕਰਾਉਂਦੇ ਹਨ ਕਿਰਪਾ ਕਰਨੀ ਮਹਾਰਾਜ ਸਫਲਤਾ ਬਖਸ਼ਿਸ਼ ਕਰਨੀ ਆਪ ਜੀ ਕਿਰਪਾ ਕਰੋ ਸਰਬੱਤ ਸੰਗਤਾਂ ਨੂੰ ਪਾਵਨ ਮੁੱਖ ਵਾਕ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਆਗਿਆ ਪਈ ਅਕਾਲ ਕੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਭਗਤ ਜੋਗ ਕੋ ਜੈ ਤਵਾਰ, ਹਰ ਜਨ ਕੋ ਪਾਇਓ।

ਸੁਣ ਸੁਣ ਹੋਵੈ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਲਨ ਬੁਝੀ ਸੀਤਲ ਹੋਏ ਮਨੁਆ,

ਜਪ ਤਪ ਕਾ ਬੰਦ ਬੇੜਲਾ ਜਿਤ ਲੰਘ ਹੈ ਵਹਿਲਾ।

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲਾ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਅਬਿਨਾਸੀ। ਤਾਂ ਕਿ ਸੇਵਨ ਬਿਰਥੀ ਜਾਸੀ, ਆਨੰਦ ਕਰਹ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾਂ। ਤਾਤੀ ਭਾਵਨਾ ਲੱਗਈ ਪਾਰ, ਬ੍ਰਹਮ ਸਰਣਾਈ। ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗਾ ਨਾ ਪਾਈ। ਸਤਿਗੁਰ ਪੂਰਾ ਭੇਟਿਆ, ਜਪੰਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ। ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਬਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕਾ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤਾਣਾ। ਹੋਣਾ ਤੂਣਾ ਛੁੱਟ ਹੈ, ਨਿਕਟ ਨਾ ਜਾਈਏ ਹਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤਾ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਤੀ, ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤਾਖੀ ਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੋ ਸੋਹਿਲਾ, ਸਿਵਰੇ ਹੋ ਸਿਰਜਣ ਹਾਰੋ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੈ ਗਾਦੇ ਮਨਹਾਰ। ਤੇਰੇ ਦਾਨਾ ਕੀਮਤ ਨਾ ਪਵੈ, ਤਿਸ ਦਾਤੇ ਕਮਨ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵ ਹੋ ਤੇਲ। ਦੇਹੋ ਸੱਜਣ ਅਸੀਂ ਤੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਰਹਾਉ ਵਿਸੋਏ ਚਸਿਆ ਘੜੀਆਂ ਪਹਿਰਾ, ਸਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਪਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਿਆਨ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨਾਏਕ ਤੋਹੀ। ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸਵਾਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅੰਦਿਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ ਪਾਰਿੰਗ ਕਉ, ਹੋਏ ਜਾ ਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ, ਹੇ ਪੂਰਬ ਲਿਖਤਾ ਲਿਖੇ ਗੁਰ ਪਾਇਆ। ਮਨਹਰ ਲਿਵ ਮੰਡਲ ਮੰਡਾ, ਹੇ ਕਰ ਸਾਧੂ ਅੰਜਲੀ ਪੁੰਨ ਵੱਡਾ। ਹੇ ਕਰ ਡੰਡਾਓ ਤਾਂ ਪੁੰਨ ਵੱਡਾ।

Good.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰ ਪ੍ਰਸਾਦ ਜਪ ਆ ਸੱਚ ਜੁਗਾ ਸੱਚ ਐਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਇ ਰਹਾ ਤਾਰ ਭੁੱਖਿਆ ਭੁੱਖਾ ਤੁਰੀ ਜੇ ਬਿਨਾਂ ਪੁਰੀਆਂ ਪਾਰ ਸਹਿਸ ਸਿਆਣ ਪਾਲਾ ਖੋਹੇ ਤਾਂ ਇੱਕ ਚੱਲੇ ਨਾ ਕਿ ਸੱਚਾਰਾ ਹੋਈਏ ਕਿ ਕੂੜੇ ਤੁੱਟੇ ਪਾਰ ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੁਣ ਆਕਾਰ ਹੁਕਮ ਨਾ ਕਹਿ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੈ ਦੁੱਖ ਸਭ ਪਾਈਏ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਏ ਹੁਕਮੀ ਅੰਦਰ ਸਭ ਕੋਈ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹੇ ਨਾ ਕੋਈ ਗਾਵੇ ਕੋ ਤਾਂ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਨੇ ਸਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਜ਼ਰਾ ਕਸ ਨਾ ਕਸੀ ਨਾ ਆਵੇ ਤੋੜ ਕਸ ਕਸ ਕਸੀ ਕੋਟੀ ਕੋਟ ਕੋਟ ਦੇ ਦਾਦੇ ਲੈ ਦੇ ਸਕ ਪਾਏ ਜੋ ਅੱਜ ਗੰਦਰ ਖਾਏ ਖਾਏ ਹੁਕਮੀ ਉਜਰਾ ਹੁਕਮੀ ਉਜਰਾ ਰਾਹ ਨਾਨਕ ਵਿਸੇ ਵੇਬਰਾ ਸਾਚਾ ਸਹਿ ਸਾਜ ਭਾਖਾ ਪਾ ਪਰ ਅੱਖ ਮੰਗੇ ਦੇ ਦੇ ਨਾਦ ਕਰਿਆ ਦਾ ਤਾਰ ਫੇਰ ਕੇ ਅੱਗੇ ਰੱਖੇ।

ଯେତେ ସେଠୁ ପାଇବେ କାମେଣ କର୍ମାକେ ମିଳିଲେ ମାତୃ ଚରିତ୍ର ଜବାହର ମାଣକେ ଯେ ଏକ ବର୍କେ ସେକ୍ଷଣ ଗୁରା ଏକ ଦେବ ଯାଇ ସବନା ଜିଆ କା ଏକ ଦାତା ସୋ ମେ ସମଝାଇ ଯେ ଯୁଗ ଚାରେ ଆର ଯା ହର୍ଦ ଶୁଣି ହୁଏ ନମା ଖଣ୍ଡ ବେ ଜାଣି ନାଲ ଚଲେ ସବ କହେ ଚଙ୍ଗା ନାଁ ରଖାଏ କେ ଯଶ କୀର୍ତ୍ତ ଜଗଲେ ਚੰਗਾ ਨਾਮ ਰਖਾਏ ਗਏ ਜਸ ਕੀਰਤ ਜਗ ਲੈ ਜੇ ਤਸਨਾ ਨਾਮ ਤੋਂ ਬਾਅਦ ਤਨ ਪੁੱਛੇ ਕਿ ਕੀਟ ਅੰਦਰ ਕੀਟ ਕਰ ਦੋ ਸੀ ਦੋਸਤ ਨਾਨਕ ਨਿਰਗੁਣ ਗੁਣ ਕਰੇ ਗੁਣਵਾਨ ਤਿਆ ਗੁਣ ਦੇ ਤਿਆ ਕੋਈ ਨਾ ਸਮਝੇ ਜੇ ਤਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਣਾ ਸੁਣਿਆ ਤਰਤੋਲਾ ਕਾ ਸੁਣਿਆ ਦੀਪ ਲੋ ਪਾਤਾ ਸੁਣਿਆ ਪਹਿ ਨਾ ਸਕਿਆ ਨਾਨਕ ਭਗਤਾ ਸਦਾਵੇ ਗਾ ਸੁਣਿਆ ਦੁੱਖ ਪਾਉ ਕਾ ਨਾ ਸੁਣੇ ਈਸ਼ਵਰ ਬ੍ਰਹਮਾ ਇੰਦ ਸੁਣੇ ਮੁਖ ਸਲਾਣ ਮੰਦ ਸੁਣੇ ਜੋ ਜੋ ਤਾਂ ਭੇ ਸੁਣੇ ਸਾਸ ਸਿਮਰੇ ਨਾਨਕ ਭਗਤਾਂ ਸਦਾ ਵੇ ਗਾ ਸੁਣੇ ਦੁੱਖ ਪਾਪ ਗਾਣਾ ਸੁਣੇ ਸਤ ਸੰਤੋ ਗਿਆਨ ਸੁਣੇ ਅੱਠ ਸਤ ਕਹਿ ਸੁਣਾ ਸੁਣੇ ਪਾੜ ਪਾੜ ਭਾਵੇ ਮਨ ਸੁਣੇ ਲਾਗੇ ਸਹਿਜ ਨਾਨਕ ਭਗਤਾਂ ਸਦਾ ਵਿਆ ਸੁਣਾ ਦੁੱਖ ਪਾਪ ਗਾਣਾ ਸੁਣਾ ਸਾਰਾ ਗੁਣੋ ਕੇ ਗਾਹ ਸੁਣੇ ਸੇਖ ਪੀਰ ਪਾਸ਼ਾ ਸੁਣੇ ਅੰਦੇ ਪਾਵੇ ਰਾਹ ਸੁਣੇ ਹੱਸ ਵਿਅਸ ਗਾਹ ਨਾਨਕ ਭਗਤਾਂ ਸਦਾ ਵੇ ਗਾ ਸੁਣੇ ਦੁੱਖ ਪਾਪ ਗਾਣਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਿਛਾ ਕਾਦ ਕਰਨ ਲਿਖਣਾ ਮੰਨੇ ਕਾਵੇ ਕਰਨ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਸੁਰਤ ਹੋਏ ਮਨ ਬੁੱਧ ਮਨੇ ਸਗਲ ਪਨ ਕੇ ਸੁਧ ਮਨੇ ਮੋਹ ਚੋਟਾ ਨਾ ਖਾਏ ਮਨੇ ਜਮ ਕੇ ਸਾਹ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਮਾਲ ਠਾਕ ਨਾ ਪਾਇਆ ਮਨੇ ਪਸ ਪਰ ਜਾਏ ਮਨੇ ਮਾਲ ਚਲੇ ਪਸ ਮਨੇ ਧਰਮ ਸਿੱਧਰ ਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਬਹੁਤ ਵਾਰ ਮਨੇ ਪਰਵਾਰੇ ਸਦਾ ਮਨੇ ਤਰੇ ਤਾਰੇ ਗੁਰਸਿੱਖ ਮਨੇ ਨਾਨ ਪਾਵੇ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਵਾਨ ਪੰਚੇ ਭਾਵੇ ਦਰਗੇ ਮਨ ਪੰਚ ਸੋਏ ਦਰ ਜਾ ਪੰਚਾ ਗਾ ਗੁਰੇ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹੇ ਕਰਨੇ ਨਾਹੀਂ ਸਵਾਲ ਤੋਲ ਧਰਮ ਦਾ ਕਾ ਪੂਰ ਸੰਤੋਖ ਸਾਰ ਸਾਹ ਸੰਤੋਖ ਸਾਪ ਰੱਖਿਆ ਜਿਨ ਸੂਰ ਜੇ ਕੋ ਬੁੱਝੇ ਹੋਵੇ ਸੱਚਿਆ ਤਬਲੇ ਉੱਪਰ ਖੇਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸੇ ਪਾਰ ਤਰੇ ਕਮਜ਼ੋਰ ਜੀ ਜਾਤ ਰੰਗਾ ਕੇ ਨਾਮ ਸੁਮਨਾ ਲਿਖਿਆ ਬੜੀ ਕਲਾਂ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਕੇਤਾ ਤਾਂ ਸਵਾਲ ਰੂ ਕੇਤੀ ਦਾ ਜਾਣੇ ਕੌਣ ਕੋ ਕੀ ਤਾਪ ਸਾਹ ਇਹ ਕੋ ਕਹ ਤਿਸੇ ਹੋਏ ਲੱਖ ਦਰਿਆ ਕੁਦਰਤ ਕਹਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਪਾਵੇ ਸਾਈ ਪ੍ਰਗਤ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੋਖ ਅਸੰਖ ਗ੍ਰੰਥ ਮੁਖ ਵੇਦ ਪਾਲ ਅਸੰਖ ਜੋਗ ਮੰਦ ਰਹੇ ਉਦਾਸ ਅਸੰਖ ਭਗਤ ਗੁਣ ਹੱਕ ਸੰਖ ਭਗਤ ਗੁਣ ਗਿਆਨ ਵਿੱਚ ਅਸੰਖ ਸਦੇ ਅਸੰਖ ਦਾਤਾ ਅਸੰਖ ਸੂਰ ਮੋਹ ਪਾਕਸਾ ਅਸੰਖ ਮੋਹ ਲਿਵ ਲਾਇ ਤਾ ਕੁਦਰਤ ਨੂੰ ਕਹਾ ਵਿਚਾਰ ਵਾਰ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਹਿਬ ਪ੍ਰਗਤ ਤੂੰ ਸਦਾ ਸੁਨਾਮ ਨਿਰੰਕਾਰ ਅਸੰਖ ਮੁਰਗ ਅੰਧ ਕਰ ਅਸੰਖ ਚੋ ਹਰਾਮ ਕਰ ਅਸੰਖ ਅਮਰ ਕਰ ਜਾਏ ਜੋ ਅਸੰਖ ਗਲਵੜ ਹਤੇ ਅਸੰਖ ਪਾਉ ਕਰ ਜਾਏ ਅਸੰਖ ਕੂੜੇ ਆਰ ਕੂੜੇ ਫਿਰਾਏ ਅਸੰਖ ਮਲੇਸ਼ ਮਲ ਪਾਖਾਏ ਅਸੰਖ ਨਿੰਦ ਸਰ ਕਹੇ ਅਸੰਖ ਨਿੰਦ ਸਰ ਕਹੇ ਬਾ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਹਿਬ ਤੂੰ ਸਦਾ ਸੁਨਾਮ ਨਿਰੰਕਾਰ ਅਸੰਖ ਨਾਮ ਅਸੰਖ ਆਗਮ ਆਗਮ ਅਸੰਖ ਲੋ ਅਸੰਖ ਕਹੇ ਸਰ ਭਾਰ ਅਖਰੀ ਨਾ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਸ ਸੰਜੋਗ ਹਨ ਜਿਹਨੇ ਲਿਖੇ ਤੇ ਸਰਮਾਏ ਜੇ ਫਰਮਾਏ ਤੇ ਵੇ ਬਾਏ ਜੇ ਤਾ ਕੀਤਾ ਤੇ ਤਾ ਨਾ ਵਿਣ ਨਾ ਵੇ ਨਾ ਇੱਕ ਸਭ ਕੁਦਰਤ ਨੂੰ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਹਿ ਪਰੇ ਕਰ ਤੂੰ ਸਦਾ ਸਲਾਮ ਨਿਰੰਕਾਰ ਪਰੀ ਹੱਥ ਪੈਰ ਤਾਂ ਦੇਹ ਪਾਣੀ ਤੋਤੇ ਉਤ ਸਖੇ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਨ ਲਈ ਉਹ ਤੋਏ ਪਰੀਏ ਮਤ ਪਾਪਾ ਕੇ ਸੰਗ ਹੋ ਤੋਪੇ ਨਾਵੇ ਕਹਿ ਰੰਗ ਪੁੰਨੀ ਪਾਪੀ ਆਖਣਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵਿੱਚ ਆਪੇ ਖਾ ਨਾਨਕ ਹੁਕਮੇ ਆ ਜਾ ਤੀਰਥ ਤਪ ਦਇਆ ਦਾਦਿਆਂ ਜੇ ਕੋ ਪਾਵੇ ਤਿਲਕਾ ਮੈਂ ਸੁਣਿਆ ਮੰਨਿਆ ਮਨ ਕੀਤਾ ਪਾਵ ਅੰਤਰਗਤ ਹੀ ਸਮਲ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਸਵਾਸ ਆਸ ਬਾਣੀ ਬਰਮਾ ਸਤ ਸੁਣ ਸਦਾ ਮਨ ਚਾਹ ਕੌਣ ਸਵੇਰਾ ਵਕਤ ਕੌਣ ਕੌਣ ਸਿੱਤ ਕੌਣ ਵਾਰ ਕੌਣ ਸਰ ਉੱਤੇ ਮਾਉ ਗੁਣ ਜਿਤ ਹੋਆ ਕਰ ਵੇਲ ਨਾ ਪਾਇਆ ਪੜਦੇ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਓ ਕਾ ਜੇ ਲਿਖਣ ਲਿਆ ਗੁਣਾਂ ਸਿੱਤ ਵਾਰ ਨਾ ਜੋਗ ਜਾਣੇ ਰੁੱਤ ਮਾਵਰਾ ਕੋਈ ਜਾ ਕਰਤਾ ਸਿੱਠੀ ਗੁੱਸਾ ਜਾ ਆਪੇ ਜਾਣੇ ਸੋਏ ਕਿਵ ਕਰਿਆ ਕਿਵ ਸਲਾਈ ਕਿਵ ਵਰਣੀ ਕਿਵ ਜਾਣਾ ਨਾਨਕੇ ਆਖਣ ਸਭ ਕੁ ਵਖ ਇੱਕ ਦੂਖ ਸਿਆ ਵੱਡਾ ਸੋਇਆ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਏ ਪਤਾ ਲਾ ਪਤਾ ਲੱਖ ਆਗਾਸ ਆਗਾਸ ਓੜ ਕੋੜ ਪਾਲ ਸਕੇ ਵੇਦ ਕਹਿਣ ਕੇ ਬਾਅਦ ਸਹਿ ਸਿਠਾ ਸਹਿ ਸਠਾਰਾ ਕਹਿਣ ਕਿਤੇ ਬਾਸ ਨੂੰ ਤਾਂ ਲੇਖਾ ਹੋਏ ਤਾਂ ਲਿਖੇ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਾਲਾ ਹੀ ਸਲਾ ਇਤੀ ਸੁਰਤ ਨਾ ਪਏ ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀ ਸਮੁੰਦਰ ਸਾਹ ਸੁਲਤਾਨ ਗਿਰਿਆ ਸੇ ਤੀ ਮਾਲ ਤਾਂ ਕੀੜੀ ਤੋਲਾ ਹੋਣੀ ਜੇਤ ਸਮਨ ਨਾ ਵੀ ਸੇ ਅੰਤਰ ਸਿਵਿਤ ਕਹਿਣਾ ਅੰਤਰ ਕਹਿਣਾ ਦੇਣਾ ਅੰਤਰ ਵੇਖ ਸੋਹਣਾ ਅੰਤਰ ਜਾਪੇ ਕਿਹਾ

ਅੰਤਰ ਜਾਪੇ ਬਾਰਾਬਰ ਅੰਤਕਾਰ ਕਹਤੇ ਮੇਲਾ ਹੈ ਤਾਂ ਕਿ ਅੰਤਰ ਪਾਏ ਜਾਏ ਇਹ ਅੰਤਰ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੋਵੇ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਇਹ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇੜ ਆਪ ਜਾਣੇ ਆਪ ਆਪ ਨਾਨਕ ਨਜ਼ਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਲੰਦਾ ਕੀਤੇ ਮੰਗੇ ਜੋਤ ਫਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਕਫ ਟੁੱਟੇ ਬੇਕਾਰ ਕਹਤੇ ਲੈ ਲੈ ਮੁਕਰ ਪਾਏ ਕਹਤੇ ਮੂਰਖਾ ਹੀ ਖਾਏ ਕਿਤਿਆ ਤੂੰ ਪੂਸਤ ਮਾਰ ਇਹ ਪੈਦਾ ਤੇਰੀ ਦਾਤਾ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਏ ਕਾਖੜ ਪਾਏ ਉਹ ਜਾਣੇ ਜੇਤੀਆ ਮੋਏ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਹੇ ਗਏ ਜਿਸ ਨੂੰ ਬਖਸ਼ਿਸ ਨਾਨ ਪਾਸ਼ਾਹੀ ਪਾਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਹਾਵੇ ਮੁੱਲ ਜਾ ਮੁੱਲ ਪਾਏ ਮੁੱਲ ਸਮਾਇਆ ਮੁੱਲ ਧਰਮ ਮੁੱਲ ਦੀਵਾਣਾ ਮੁੱਲ ਤੋਲਾ ਮੁੱਲ ਪਰਵਾਣ ਅਮੁੱਲ ਬਖਸ਼ਿਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਲ ਮੁੱਲ ਮੁੱਲ ਆਖੇ ਆਖ ਆਖ ਰਹੇ ਲੈ ਬੁਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤਾਏ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕਹਿਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕਹਿਤੇ ਆਖੇ ਆਖਣ ਪਾਏ ਕਹਿਤੇ ਕਹਿ ਕਹਿ ਉੱਠ ਉੱਠ ਜਾਏ ਸਿਰ ਗਵਾਰਾ ਗਵਾ ਸੋ ਧਰ ਕਿਹਾ ਸੋ ਕਰਕੇ ਜਿਤਬੇ ਸੁਰ ਸੰਭਾਲ ਵਾਜ ਨਾ ਦਰੇਕ ਸੰਖ ਕੇਤੇ ਵਾਹਣ ਹਾਰੇ ਕੇਤੇ ਰਾਹ ਪਰਿ ਸੋ ਕਹੀਂ ਕਿਤੇ ਗਾਉਣ ਹਾਰੇ ਗਾਵੇ ਤੁਹਾਨੂੰ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਤੰਬਰ ਗਾਵੇ ਚਿਤ ਗੁੱਤ ਲਿਖ ਜਾਣੇ ਲਿਖ ਲੈ ਤਰ ਵਿਚਾਰੇ ਗਾਵੇ ਇਸ ਬ੍ਰਹਮਾ ਦੇਵ ਸੋਨ ਸਦਾ ਸਵਾਰੇ ਗਾਵੇ ਇੰਦੇ ਦਾਸਨ ਬੈਠੇ ਦੇਵ ਦਿਆਂ ਦੇ ਨਾਲ ਗਾਵੇ ਸਿਰ ਸੁਭਾਦੀ ਨੇ ਗਾਵਨ ਸਾਧ ਵਿਚਾਰੇ ਗਾਵਨ ਚਤੀ ਸਸਨ ਤੋਂ ਕੇ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਿਸੇ ਜੁਗ ਜੁਗ ਵੇਦ ਨਾਲ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਸ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੱਠ ਸਰਦੀਤ ਨਾਲ ਗਾਵੇ ਜੋਤ ਮਹਾਂਬਰਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡ ਪਰ ਪੰਡਾ ਕਰ ਕਰ ਰੱਖੇ ਤੁਹਾਰੇ ਸਹੀ ਤੂੰ ਗਾਵੇ ਜੋਤ ਮਹਾਂਰਤੇ ਤੇਰੇ ਭਗਤ ਸਾਰੇ ਹੋਰ ਕਹਤੇ ਗਾਵਨ ਸੇ ਮੈਂ ਚਿਤ ਨਾਨ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸੱਚਾ ਸੱਚ ਨਾਏ ਹੈਪੀ ਹੋਸੀ ਜਾਇ ਰਜਸੀ ਰਚਨਾ ਜਨ ਚਾਹੇ ਰੰਗੀ ਰੰਗੀ ਭਾਤੀ ਕਰਕੇ ਜਸੀ ਮਾਇਆ ਜਨੂ ਪਾਏ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਸਦੀ ਵੜਿਆਏ ਜੋ ਤਿਸ ਭਾਵੇ ਸੋਏ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹ ਸਾਹਾ ਪਾਤਸ਼ਾਹ ਨਾਨਕ ਰਹਿਣ ਜਾਈ ਮਨ ਦਾਸਨ ਸਰਪੰਚ ਹੋਈ ਧਿਆਨ ਕੀ ਕਰੇ ਪ੍ਰਭੂਤ ਖਿੰਥਾ ਕਾਲ ਕੁਵਾਰੀ ਕਹਿ ਜੋਤ ਆਈ ਪੰਥ ਸਰਜਮਤੀ ਮਨ ਜੀਤੇ ਜਗਜੀਤ ਆਦੇਸ ਤਸੈ ਆਦੇਸ ਆਦ ਅਨੀ ਅਨਾਦਨ ਜੁਗ ਜੁਗ ਏਕ ਹੋਵੇ ਭਗਤ ਗਿਆਨ ਦਾ ਭੰਡਾਰ ਘੜ ਘੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੇ ਦਿਸਦਾ ਬਰਸਾ ਸੰਜੋਗ ਵਿਜੋ ਦੋਏ ਕਾਰ ਚਲਾਵੇ ਲੈ ਕੇ ਆਵੇ ਪਾਏ ਆਦੇਸ ਤਸੈ ਆਦੇਸ ਆਦ ਅਨੀ ਅਨਾਦਨ ਜੁਗ ਜੁਗ ਏਕ ਹੋਵੇ ਇੱਕ ਮਾਏ ਜੁਗਤ ਵਾਏ ਤਿੰਨ ਚੱਲੇ ਪਰਵਾਨ ਇੱਕ ਸੰਸਾਰ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਸਭਾਵ ਦੇ ਚਲਾਵੇ ਜਿਵ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨਜ਼ਰ ਆਵੇ ਬਹੁਤ ਆਏ ਵਿੜਾ ਆਦੇਸ ਦੱਸੇ ਆਦੇਸ ਆਦ ਅਨਿਲ ਅਨਾਦ ਅਨਾਦ ਜੁਗ ਜੁਗ ਇੱਕ ਹੋਵੇ ਆਸਨ ਲੋਏ ਲੋਏ ਭੰਡਾਰ ਜੁਗ ਸਪਾਸ ਹੋਏ ਕਵਾਰ ਕਰਕੇ ਵੇਖੇ ਸੱਜਣਾ ਨਾਨਕ ਸੱਚੇ ਕੇ ਸਾਚੀ ਕਰ ਆਦੇਸ ਦੱਸੇ ਆਦੇਸ ਆਦ ਅਨਿਲ ਅਨਾਦ ਅਨਾਦ ਜੁਗ ਜੁਗ ਇੱਕ ਹੋਵੇ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀ ਏਤ ਰਾਏ ਪਤ ਪਰ ਚੜੇ ਹੋਏ ਕੀਸ ਸੁਣ ਗੱਲਾਂ ਆਕਾਸ਼ ਕੇ ਕੀਟਾ ਆਈ ਰੀਸ ਨਾਨਕ ਨਦੀ ਪਾਈਏ ਕੂੜੀ ਕੂੜੇ ਠੀਸ ਆਖਣ ਜੋਰ ਚੁੱਪੇ ਨਹੀਂ ਜੋਰ ਜੋਰ ਨ ਮੰਗਣ ਦੇਣ ਜੋਰ ਜੋਰ ਜੀਵਨ ਮਰਨ ਜੋਰ ਰਾਜ ਮਨੁਸ ਜੋਰ ਨ ਸੁਰਤ ਗਿਆਨ ਵਿਚਾਰ ਜੋਰ ਨ ਜੋਤ ਛੁੱਟੇ ਸੰਸਾਰ ਜੈਸਾ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁਤੀ ਸਥਿਤੀ ਪਾਉਣ ਪਾਣੀ ਅਗਨੀ ਪਤਾ ਤੇ ਸੋ ਧਰਤੀ ਥਾਂ ਪ੍ਰਖੀ ਧਰਮ ਸਾਰ ਤਸੋ ਜੀ ਜੁਗ ਸਰਾਮ ਤਨਗਨਾਮ ਅਨੇਕ ਅਨੰਤ ਕਰਮੀ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਨ ਪੰਚ ਪ੍ਰਾਣ ਨਦੀ ਨਦਰੀ ਕਰਮ ਪਾਏ ਨਿਸਾਨ ਕੱਚ ਪਕਾਏ ਉੱਥੇ ਪੈ ਨਾਨਕ ਜਾਪੇ ਜਾਏ ਧਰਮ ਖੰਡ ਗਿਆ ਇਹੋ ਧਰਮ ਗਿਆਨ ਖੰਡ ਕੇ ਆਖੋ ਕਰਮ ਕਿਤੇ ਪਾਉਣ ਪਾਣੀ ਵੈ ਸਦਰ ਕਿਤੇ ਗਰਮ ਹਿੱਸ ਕਿਤੇ ਬਰਮੇ ਘਾੜ ਘੜੀਏ ਕਿਤੇ ਬਰਮੇ ਘਾੜ ਘੜੀਏ ਰੂਪ ਰੰਗ ਵੇ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇ ਕਿਤੇ ਇੰਦ ਚੰਦ ਸੂਰ ਕਿਤੇ ਕਹਤੇ ਮੰਡਲ ਦੇਸ ਕਹਤੇ ਸਤਿਗੁਰ ਨਾਥ ਕਹਤੇ ਕਹਤੀ ਦੇਵੇ ਕਹਤੇ ਦੇਵੇ ਕਹਤੇ ਦੇ ਦਾਨ ਮੁਨ ਕਹਤੇ ਕਹਤੇ ਰਸਮੁੰਦ ਕਹਤੀਆ ਖਾਣੀ ਕਹਤੀਆ ਬਾਣੀ ਕਹਤੇ ਪਾਨ ਰਿੰਦ ਕਹਤੀਆ ਸੁਤੀ ਸੇਵ ਕਹਤੇ ਨਾਨ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚਾਰ ਤਿੱਥੇ ਨਾਦ ਨੂੰ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਟ ਕਰੀ ਬਹੁਤ ਅਨੂ ਤਾਂ ਆ ਗਈਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੇ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਂਬਰ ਸੂਰ ਤਿੰਨ ਮੇਂ ਰਾਮ ਰਿਹਾ ਭਰਪੂਰ
तो सीता में महमाय ताकि रूप में कसन जाए ना उमरे ना ठाके जाए जिनको राम वसे मन माय तिथे भक्त वसे के लो करे ना सचा मन सो सच खंड वसे निरंकार कर कर वे के नदर निहाल तिथे खंड मंडवर पण जे को कसे तो अंत ना तिथे लो लो आकार जे वे हुक्म तेवे तेवे कार वेखे वेसे कर विचार नान कथना कर रहा था जात पुहारा ती सुना आयन मत वे हथियार पाओ खलाक तब तो पांडा पाओ अमृत तटा पांडा पाओ अमृत तटार कड़िए शब्द सच्चे टकसा जिनको नजर कर्म तिनका नानक नजरी नजर निहास लोक पवन गुरु पानी पिता माता तरत महत देव से रात हो दाई दया खेले सगल जगत चंगे आइया बुरे आइया वाचे धर्म दूर कर्मी आपो अपनी के नेड़ा के दूर जिनी नाम गए मशक्कत काल नानक ते मुख उजले केत

Thank you for that. ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾ ਪਾਤਸ਼ਾਹ ਦਸੀ ਛਪੇ ਸੰਤ ਹੈ ਪ੍ਰਸਾਦ ਚੱਕਰ ਚਿਨ ਵਰਨ ਜਾਦਰ ਪਾਦ ਨੈਣ ਜੇ ਰੂਪ ਰੰਗ ਰੇ ਦੇਵ ਕਹਿ ਨ ਸਕਤ ਕਹਿ ਅਚਾਲ ਮੂਰਤਾਨ ਭੋ ਪ੍ਰਕਾਸ਼ ਅਮਤੋਜ ਕਹੀ ਜੇ ਕੋੜ ਇੰਦਰ ਇੰਦਰਾਨ ਸਾਹਿ ਸਹਾਣ ਗਣੀ ਜੇ ਤ੍ਰੇ ਪਰਮੇਸ਼ਵਰ ਨਾਰਸਰ ਨੇਤ ਨੇਤ ਬਣਤ ਨ ਕਹਿ ਤੋਇ ਸਰਮ ਨਾਮ ਕਸੇ ਕਮ ਕਰਮ ਨਾਮ ਵਰਨ ਸਮਾਤ ਪੋ ਅੰਗ ਪ੍ਰਿਆਸ ਨਮਸੋ ਗਗਾ ਲੈ ਨਮਸੋ ਕਿਰਪਾਲ ਨਮਸਾ ਰੂਪੇ ਨਮਸਾ ਅਨੂਪੇ ਨਮਸਾ ਪੇਖੇ ਨਮਸਾ ਲੇਖ ਨਮਸਾ ਕਾਇ ਨਮਸਾ ਜਾਇ ਨਮਸਾ ਗੰਜੇ ਨਮਸਾ ਪੰਜੇ ਨਮਸਾ ਨਾਮੇ ਨਮਸਾ ਠਾਮੇ ਨਮਸਾ ਕਰਮ ਨਮਸਾ ਧਰਮ ਨਮਸਾ ਨਾਮ ਨਮਸਾ ਤਾਮ ਨਮਸਾ ਜੀਤ ਨਮਸਾ ਪੀਤ ਨਮਸਾ ਅਬਾਹ ਨਮਸਾ ਠਾਹ ਨਮਸਾ ਨੀਲੇ ਨਮਸਾ ਨਾ ਦੇ ਨਮਸਾ ਛੇ ਦੇ ਨਮਸਾ ਗਾ ਦੇ ਨਮਸਾ ਗੰਜੇ ਨਮਸਾ ਪੰਜੇ ਨਮਸਾ ਉਦਾਰੇ ਨਮਸਾ ਪਾਰੇ ਨਮਸਾ ਸੋ ਏਕੇ ਨਮਸਾ ਅਨੇਕੇ ਨਮਸਾ ਪੂਤੇ ਨਮਸਾ ਅਜੂਪੇ ਨਮਸਾ ਅੰਦਰ ਕਰਮ ਨਮਸਾ ਅੰਦਰ ਭਰਮ ਨਮਸਾ ਅੰਦਰ ਦੇਸ ਨਮਸਾ ਅੰਦਰ ਪੈਸੇ ਨਮਸਾ ਅੰਦਰ ਨਾਮ ਨਮਸਾ ਅੰਦਰ ਕਾਮ ਨਮਸਾ ਅੰਦਰ ਧਾਤ ਨਮਸਾ ਅੰਦਰ ਕਾਤੇ ਨਮਸਾ ਅੰਦਰ ਧੂਤੇ ਨਮਸਾ ਭੂਤੇ ਨਮਸਾ ਅਲੋਕੇ ਨਮਸਾ ਅਸੋਕੇ ਨਮਸਾ ਅੰਦਰ ਤਾਪੇ ਨਮਸਾ ਅਸਾਪੇ ਨਮਸਾ ਧਰਮਾਨੇ ਨਮਸਾ ਦਾਨੇ ਨਮਸਾ ਅਗਾਹ ਨਮਸਾ ਅਵਾਹ ਨਮਸਾ ਤਰਬਰਗੇ ਨਮਸਾ ਅਸਰਗੇ ਨਮਸਾ ਪ੍ਰਭੋਗੇ ਨਮਸਾ ਜੋਗੇ ਨਮਸਾ ਅਰੰਗੇ ਨਮਸਾ ਭੰਗੇ ਨਮਸਾ ਅਗਮ ਨਮਸਾ ਰਮ ਨਮਸਾ ਜਲਾਸ ਨਮਸਾ ਨਰਾਸ ਨਮਸਾ ਜਾਤ ਨਮਸਾ ਅਪਾਤ ਨਮਸਾ ਅਮਜਵੇ ਨਮਸਾ ਸਾਜਵੇ ਅਦੇਸ ਅਦੇਸ ਨਮਸਾ ਪੇਸ ਨਮਸਾ ਨਰਤਾਮੇ ਨਮਸਾ ਨਰਮਾਮੇ ਨਮਸਾ ਕਾਲੇ ਨਮਸਾ ਦਿਆਲੇ ਨਮਸਾ ਰੂਪੇ ਨਮਸਾ ਨਮਸਾ ਭੂਪੇ ਨਮਸਾ ਖਾਪੇ ਨਮਸਾ ਥਾਪੇ ਨਮਸਾ ਕਾਲੇ ਨਮਸਾ ਪਾਲੇ ਨਮਸਤ ਦੇਵੇ ਨਮਸਤ ਪੇਵੇ ਨਮਸਾ ਅਜਨਮ ਨਮਸਤ ਬਨਵੇ ਨਮਸਰ ਗਾਉਣੇ ਨਮਸਰ ਪਾਉਣੇ ਨਮਸਰ ਰੰਗੇ ਨਮਸਰ ਪੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਾ ਮਰਨੇ ਨਮਸਾ ਮਰਨੇ ਨਮਸਨ ਜਰਾਰੰਗ ਨਮਸਨ ਕਰਤਾਰ ਨਮਸਰ ਤੰਦੇ ਨਮੋ ਸਬੰਧ ਨਮਸਨ ਸਾਕੇ ਨਮਸਨ ਨਿਰਵਾਕੇ ਨਮਸ ਰਹੀਮੇ ਨਮਸ ਕ੍ਰੀਮੇ ਨਮਸਮ ਨਮਸ ਅਨੰਤ ਨਮਸ ਮਹੰਤ ਨਮਸ ਅਸਰਾਗੇ ਨਮਸ ਸੁਹਾਗੇ ਨਮਸਰ ਸੋਖ ਨਮਸਰ ਪੋਖ ਨਮਸਰ ਕਰਤਾ ਨਮਸਰ ਭਰਤਾ ਨਵੋ ਜੋਗ ਜੋਗੇ ਨਵ ਭੋਗ ਭੋਗੇ ਨਵ ਸਰ ਦਿਆਲੇ ਨਵ ਸਰ ਪਾਲੇ ਚਾਚਰੀ ਸੰਤ ਤੋਹ ਪ੍ਰਸਾਦ ਰੂਪ ਹੈ ਅਨੂਪ ਹੈ ਅਜੂ ਹੈ ਅਬੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਫੀਸ ਹੈ ਤਰਮਾਨ ਹੈ ਨਿਦਾਨ ਹੈ ਤਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਅਜਨਮ ਹੈ ਅਵਰਨ ਹੈ ਅਪੂਤ ਹੈ ਅਵਰਨ ਹੈ ਅਗੰਜ ਹੈ ਅਪੰਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਦ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸ਼ਰੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਪੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਆਗਾਹ ਹੈ ਅਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਏਕ ਹੈ ਪ੍ਰਿਯੰਗ ਪ੍ਰਿਆਸ ਹੈ ਨਮੋ ਸਰਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਅਪੇਖੀ ਪੇਵੇ ਨਮੋ ਕਾਲ ਕਾਲੇ ਨਮੋ ਸਰ ਪਾਲੇ ਨਮੋ ਸਰ ਗਾਉਣੇ ਨਮੋ ਸਰ ਪਾਉਣੇ ਅਨੰਗੀ ਅਨਾਥ ਨਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਪੰਗੀ ਪਰਮਾਥੇ ਸਮਸਤੀ ਬਪੂਤੇ ਕਲੰਕ ਮਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਮ ਪਰਮ ਰੂਪੇ ਨਮੋ ਜੋਗ ਜੁਗੇ ਸਮ ਪਰਮ ਸਿੱਧੇ ਨਮੋ ਰਾਜ ਰਾਜੇ ਸਮ ਪਰਮ ਬਿਰਧੇ ਨਮੋ ਸਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੁਗੇ ਸਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਮਾਂ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸ ਇਸਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ਼ਟ ਇਸ਼ਟ ਨਮੋ ਤੰਤਰ ਤੰਤਰ ਸਦਾ ਸਚਿਦਾਨੰਦ ਸਰਵ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਦੋ ਉਰਧ ਅਰਧੰ ਅਗੋਂ ਓਗ ਹਰਤਾ ਪਰਮ ਪਰਮ ਪਰਮੇਸ਼ ਪਰੋਸ਼ ਪਾਲੰ ਸਦਾ ਸਰਬਦਾ ਸਿਧਾਤਾ ਦਯਾਲਨ ਅਸ਼ੇਦੀ ਅਪੇਦੀ ਅਨਾਮੁ ਅਕਾਮ ਸਮਸਤੋ ਪ੍ਰਾਜਿ ਸਮਸਤਾ ਤਾਮ ਤੇਰਾ ਜੋ ਚਾਚੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਪੇਸ ਹੈ ਉਹ ਯੰਗ ਪ੍ਰਿਆਸ਼ਨ
अगाधे अबाधे आनंदी स्वरूप नमो सर्वमान समस्त निदाने नमस्तो नाथे नमस्तो परमाथे नमस्तो अगंजे नमस्तो पंजे नमस्तो अकाले नमस्तो अपाले नमो सर्व देशे नमो सर्व पैसे नमो राज राजे नमो साह साजे नमो शाह शाह नमो माह माह नमो गीत गीते नमो प्रीत प्रीते नमो रोख रोखे नमो शोक शोके नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परम तानंग नमो सर्व मंत्रंग नमो सर्व जंत्रंग नमो सर्व दृष्टंग नमो सर्व कृष्णंग नमो सर्व रंगे त्रपंगी अनंगे नमो जो नमो जीव जीवंग नमो बीज बीजे अखिज्य अभिज्य समस्त प्रसज्य कृपालं स्वरूप को कर्मं प्रणासी सदा सर्वदा हृदय सद निवासी चर प्रसाद अमृत कर्म अमृत अखाल जोगे अचल पोगे अचल राजे अटल साजे अखा कर्म अलाह कर्म सर्वदाता सर्व ज्ञाता सर्व पाने सर्व माने सर्व प्राणी सर्व प्राण सर्व पक्ता सर्व युक्ता सर्व देवं सर्व पेवं सर्व काले सर्व पाले रुवार शांत वाय प्रसाद आद रूपन आद मूल जीवन पुरख अपार सर्व मात्र महादेव अपेव आद उदार सर्व पालक सर्व कालक सर्व कोपन का जतर तत्र विराज अवधूत प्रसन्न नाम ठाम जा जाकर रूप रंग न रेख आद पुरख उदार मूर्त अजोन आद से देश और न पेश जाकर रूप रेख न रहा जतर तत्र दिशा विशा हो फैलो अनुराग नाम काम भीन पे ताम हूं नहीं जाए सर्व मास सर्वत्र मास एक मूर्त अनेक दर्शन गीन रूप अनेक खेल खेल अखेल खेल अंत को फिर एक दे पे न जाने जे वेद और कते रूप रंग न जा सो जाने के जे तात मात न जा जाके जन्म भर में चक्कर बकर फिर चतर चख मान ही प्रति लोग चौदह कह बिखे जग जाप ही जे जाप आद देव अनाद मूर्था पे सब जे था परम रूप पनीत मूर्त पूर्ण प्रकाप सर्व विश्व रस्ते से मन गण पंजरा कालहीन कला संयुक्त अकाल प्रसाद तरम ताम सो परम रहसा भूत लाख पेश अंग रंग न रंग जाक जात पाल नाम गर्भ गंजन दुष्ट पर मुक्त काम आप रूप मीक अनुस एक प्रभाव दूत गर्भ गंजन सर्व पंजन आद रूप सु अंग हीन अपांग अनाथ एक प्रकार पर सर्व लायक सर्व कायक सर्व को पर सर्व ज्ञानता सर्व हंता सर्व ध्यान पे सर्व स्वास्थ्य जाने जे रूप रंग रे परम वेद पुराण जाके नियत पास नित कोट समर पुराण शास्त्र आविभोच मद परशन तो अपसा गुण गण उदार महिमा अपार आसन अपंग उपमा अनंग अनुप प्रकाश निस्तन अनास आजन बाहु सहान साहु राजन राज पानन पान देवन देव उपमा महान इंद्रान इंद्र बालान बालन बाल रंकार रंग कालन काल आन पुद अंग आबा अपंग गत मित अपार गुण गण उदार मुन गण प्रणाम निरपय निकाम अत प्रचंड मित कर अखंड अलस्य कर्म अदृश्य धर्म सर्वा पंडाले अंडर बाडे चौच चंद गोविंद मोकंद उदारे अपारे हरियंग करियंग निर्नामे अकाम उयंग याशन चतर चकर करता चतर चकर हरता चतर चकर दाने चतर चकर जाने चतर चकर वर्ती चतर चकर परते चतर चकर पाले चतर चकर काले चतर चकर पासे चतर चकर वासे चतर चक्र मानिए चतर चक्र दानी चाचरी न सत्रे न मित्रे न परम न पितरे न कर्म न काये अजन्म अजाये न चित्रे न मित्रे परे हैं पवित्रे प्रति से अधि से अदृ से अकृ से पार्वती आशिष देश के आशिष पेशे के आगंज कर्मे क्या पंच परमे क्या बिज लोके क्या सोके के अवधूत बरने के विपूत करने के राजम प्रभाय के धर्म तुझा है के अशोक बरने के सर्व अपरने के जगतंग कृति है शतरंग शतरंग भ्रम स्वरूप है अनुप अनुप है के आद अदेव है के आप अपेव है के चित्र में ही के एक के अधीन है
کوئی روزی رزاق رحیم میرے حاکے کے پاک میں اہم ہے کہ غیب الغیب ہے, کہ افل گناہ ہے, کہ ساہن ساہ ہے, کوئی کان کنند ہے, کوئی روزی دہند ہے, کوئی روز کو رحیم ہے, کہ کرم کریم ہے, کہ سربنگ کلی ہے, کہ سربنگ دلی ہے, کہ سربت مانی ہے, کہ سربت مانے, کہ سربت دانے, کہ سربت گاؤنے, کہ سربت پاؤنے, کہ سربت دیسے, کہ سربت پیسے, کہ سرب راج, سرب ساج, کہ سربت دینے, کہ سرب لینے, کہ سرب جا ہو, کہ سرب پا ہو, کہ سربت دیسے, کہ سرب پیسے, کہ سرب کالے, کہ سرب پالے, کہ سرب ہنتا, کہ سرب گنتا, کہ سرب پیکھی, کہ سرب پیکھی, سرب کہ سرب کاجے, کہ سرب راجے, کہ سرب سوکھے, کہ سرب پوکھے, کہ سرب ترانے, کہ سرب پرانے, کہ سرب دیسے, کہ سرب پیسے, کہ سرب مانی ہے سدیو پردانی, کہ سرب جا پیے, کہ سرب تھا پیے, کہ سرب پانے, کہ سرب مانے, کہ سرب اندرے, کہ سرب چندر, کو سرب کلیمے, کہ پرم فہیمے, کہ آکر علامے, کہ صاحب کلام, کوئی حسن وضو ہے, تمام رسو ہے, ہمیشہ سلام سلیق المدام ہے, غنیم رشکستہ, غریب رفرست ہے, بلند المکانے, زمین و زمان ہے, تمیز و تمام رضان ہے, حریف عظیم ہے, رضائق یقین ہے, انیک و ترنگ ہے, افید ہے, افانگ ہے, عزیز النواز ہے, غنیم الخراج ہے, نرکت سروپ ہے, ترمت بپوت ہے, پرپوت پرما سجوت سدا ہے, سدا سروپ ہے, اپیدی انوپ سمست اپراج ہے, سدا سب ساج ہے, سمست و سلام سدیو الاقام درباس روپ ہے, اگاد ہے انوپ ہے, اونگاد روپ ہے, اناس روپ ہے, اننگ انام ترپنگ ترکام ہے, تربنگ سرباد ہے, اگنج اگاد سبنگ سرب آگے سسرب اندر آگے سسرب اندر آگے ترپک سروپ ہے, آشید ہے, اشود ہے, کہ نرک پڑاس ہے, پرتھ پرواس ہے, نرت برہم ہے, سدیو سدا ہے, بے پک سروپ ہے, پرجوت انوپ ہے, چہ پرجوت انوپ ہے, نروت سدا ہے, بے بھوت پربھا, انوت سروپ پر جو انوپ ہے, چاچری سن, اپنگ ہے, انانگ ہے, اپیک ہے, الیک ہے, اپرم ہے, اکرم ہے, اناد ہے, جگاد ہے, اجے ہے, ابے, اپوت ہے, اتوت ہے, اناس ہے, اداس ہے, اتاند ہے, ابند ہے, ابھکت ہے, برکت ہے, اناس ہے, پرکاش ہے, نچنت ہے, سننت ہے, الیک ہے, ادیک ہے, الیک ہے, اپیک ہے, اٹا ہے, اگاہ ہے, اسمب ہے, اگم ہے, انیل ہے, اناد ہے, انیت ہے, سنیت ہے, آزاد ہے, آزاد ہے, چر پرساد ہے, پرساد سرمگنتا, سرمگنتا, سرمکھیاتا, سرمگیاتا, سرمگرتا, سرمکرتا, سرمپرانگ, سرمتران, سرمکرمنگ, سرمترمنگ, سرمجوتا, سرمکتار, ساور شانت ہے, پرساد نمن رکھداسے سدیونگ پرکاسے اننگنگ سروپ اپنگنگ بپوتے پرماتم پرماتے سدا سب ساتھ آگاہ سروپ نروا بپوتے اننگی انام ترپنگی ترکام نرپنگی سروپ سربنگی انوپ نہ پوتر نہ پتر نہ ستر نہ متر نہ تاتے نہ ماتے نہ جاتے نہ پاتے نرساکن سریک ہے امیتو امیک ہے سدیونگ پروا ہے اجے ہے اجا ہے کوئی جوہر ظہور ہے کہ حاضر حضور ہے ہمیشہ سلام ہے سمست و کلام ہے کہ صاحب دماغ ہے کہ حسن چراغ ہے کہ کامل کریم ہے کہ رازق رحیم ہے کہ روزی دہند ہے کہ رازق رہند ہے کریم الکمال ہے کہ حسن جمال ہے غنیم الخراج ہے غریب النواز ہے حریف الفکن ہے راست فکن ہے کلنک بناس ہے سمست النواز ہے اگنجل غنیم ہے رائق رحیم ہے سمست وجبا ہے کہ صاحب کراہ کہ نرک پرناس ہے کہ نرک میں پرناس ہے بحث و نواس ہے کہ سرب الگوان کہ سرب ال کہ سرب الگوان ہے ہمیشہ روان ہے تمام تمیز ہے سمست و عزیز ہے پرم پرم عیس ہے سمست و عدیس ہے عدیسل علیک ہے ہمیشہ افیک ہے زمیل و زمان ہے میک الامان ہے کریم و کمار ہے کزرت و زمال ہے کہ اچلنگ پرکاش ہے کہ امت و سباس ہے کہ عجب سروپ ہے کہ امت و بھوت ہے کہ امت و پساں ہے کہ امت و پساں ہے یادم پربھا ہے کہ اچلنگ انانگ ہے کہ امت و اپانگ مود پرش ہے تو ہے پرسا ہے من من پرنام گن گن مدام آر بر آگنج ہر نر پر پنج انگن پرنام من من سلام ہرنر اکھنڈ برنر امنڈ ان پناس من من پرکاش گن گن پرنام
ਜਲ ਤਲ ਮੁਦਾਮ ਅੰਸ ਅੰਗ ਆਸਨ ਅਪੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਤਲ ਅਮੰਡ ਦਿਸ ਵਿਸ ਅਪੰਡ ਜਲ ਤਲ ਮਹੰਤ ਦਿਸ ਵਿਸ ਬੇਅੰਤ ਅਨਭਵ ਅਨਾਸਤ੍ਰਿਤ ਤਰਤੁਰਾਸ ਆਜਨ ਬਾਹੁ ਏਕ ਕੇ ਸੁਦਾ ਓਂਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਸਿਰਨਾਮ ਅਨਸਰ ਗਾਤ ਅੱਜ ਦਿਨ ਬਾਦ ਅੰਨ ਚੰਜ ਗਾਤ ਅੰਨ ਰੰਜ ਬਾਦ ਅੰਠੜ ਭੰਡਾਰ ਅੰਠੜ ਅਪਾਰ ਆ ਡੀਟ ਧਰਮ ਅਤ ਢੀਠ ਕਰਮ ਅਣਬਰ ਅਨੰਤ ਦਾਤ ਮਹੰਤ ਹਰ ਬੋਲ ਪ੍ਰਸਾਦ ਕਰੁਣਾਲਿਆ ਹੈ ਅਰਕਾਲਿਆ ਹੈ ਖਲ ਖੰਡਰ ਹੈ ਮੈਂ ਮੰਡਰ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵ ਵਾਰਨ ਹੈ ਤ੍ਰਿਤ ਕੇ ਧਰਨ ਹੈ ਜਾ ਕੇ ਕਰਨ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਵ ਪਾਰ ਹੈ ਸਰਵ ਕਰ ਹੈ ਸਰਵ ਪਾਸ ਹੈ ਸਰਵ ਨਾਸ ਹੈ ਕਰੁਣਾ ਕਰ ਹੈ ਵਿਸਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਅਜਪਾ ਜਪ ਹੈ ਅਥਪਾ ਥਪ ਹੈ ਅਕਿਰਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕਿਰਤਾ ਕ੍ਰਿਤ ਹੈ ਧਰਣੀ ਤ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕਿਰਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲ ਕਾਇਕ ਹੈ ਵਿਸਵੰਬਰ ਹੈ ਕਰੁਣਾਲਿਆ ਹੈ ਇੰਦਰ ਪ੍ਰਨਾਇਕ ਹੈ ਸਰਪਾਇਕ ਹੈ ਪਵਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਪ੍ਰਿਯੰ ਪ੍ਰਿਆਸ਼ਨ ਨਮੋ ਸੂਰਜ ਸੂਰਜ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਧਾਮ ਸਿੰਘ ਸਾਂਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਗ ਬੰਕੇ ਅਪੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਸ਼ਨ ਅਜੈ ਅਲੈ ਅਪੇ ਅਵੇ ਅਬੂ ਅਜੂ ਅਨਾਸ ਅਕਾਸ ਅਗੰਜ ਅਪੰਜ ਅਲੱਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਟਾ ਅਨਾਥੇ ਪਰਮਾਤੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮ ਅਪਰਮ ਅਗੰਜੇ ਅਲੇਖੇ ਉਯੰਗ ਪ੍ਰਿਆਸਨ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮ ਵਿਭੂਤੇ ਸਮਸਤੁਲ ਸਰੂਪੇ ਉਕਰਮਨ ਪ੍ਰਣਾਸੀ ਸੋਧਰਮ ਵਿਭੂਤੇ ਸਦਾ ਸੱਚ ਦਾ ਆਨੰਦ ਸਤਨ ਪ੍ਰਣਾਸੀ ਕਰੀਮਲ ਕਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੇਮੇ ਹਰਿਯੰਗ ਕਰਿਯੰਗ ਕਰੀਮਲ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਯੰਭ ਸੁਭੰਗ ਸਰਵਦਾ ਸਰਵ ਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗ ਅਪੰਗੰ ਵਿਭੂਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗ ਅਭੰਗੰ ਵਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਏ ਪ੍ਰਸਾਦ ਸੋਈਏ ਸਰਾਵਕ ਸੁੱਧ ਸਮੂਹ ਸਧਾਨ ਕੇ ਦੇਖ ਫਿਰੋ ਕਰ ਯੋਗ ਜਤੀ ਕੇ ਸੂਰ ਸਰਾਰਦਨ ਸੁੱਧ ਸਧਾਤਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੋ ਮਤ ਕੋ ਨਾ ਦੇਖੇ ਤਾਂ ਪ੍ਰਾਣ ਪਤੀ ਕੇ
श्री भगवान की पाए कृपा होते ये करती मैंने ये करती के माते में तंग जरे जर संग अनूप तंग सुरंग सवारे कोट तरंग कुरंग कुतंग कौन के कौन को जात नवारे पारी पजान के पूपली बिद नियावत सीधा जात बेचारे एते पैसो कहाँ पै पुपत अंत को नांग माए पदारे जीत फिर सब देश दान को बाज टोर में तंग नगारे गुंजत गूड जान के सुंदर हिंसत ही है राज हदारे भूत पेख पान के पुपत कौन गने नहीं जात बेचारे सिर्फ श्री भगवान पजे बिना अंत को अंत के ताम सुधारे तीर्थ नौन दया दम दाम सुसंजम नेम अनेक बसेखे वेद पुराण कतेब पुराण जमीन जमान सुबान के पेखे पौन आहार जति जता सब सब चार हजार के देखे श्री भगवान भजे में पुपत एक रति में एक ना देखे सुध सुपा द्रंत दबा सो साज सुना दुर्जान दलेंगे भारी गुमान परे मन में कर पर पंख हले न हलेंगे तोर अरीन मरोर मस माते मतंग मान मलेंगे श्री पर श्री भगवान कृपा बिन त्याग जहां निदान चलेंगे वीर अपार बड़े बड़े यार बेचारे सारे तार पशैया तोर तो देश मलिंद मवासन माते के जान के मान मलैया गाड़े ग्राण के तोड़ हारसो बात नहीं चक जा लो या साहेब श्री सब को सरना जाच को नेक सो एक दो या दानव देव नेंद्र साचर पूत पेख पान जपेंगे जीव जिते जल में थल में पल ही पल में सब थाप थपेंगे पन प्रताप पर बाढ़ जाए तो न पापन के बपुंज खपेंगे सास मुंह पर सन फिरे जग सत्र सब अवलोक छपेंगे मानव इंद्र की चिंतन रात जौन त्रिलोको राज करेंगे कोट स्नान के जातक दान नेक सुमर साज भरेंगे ब्रह्म महेश्वर विश्व सचि पथ अंत फसे जम फास भरेंगे जे नर श्री पथ के परस हैं पग ते नर फेर न देह तरेंगे कहाँ पयो जो दो लोच मूंद कह बैठ भगत ध्यान लगायो नात फिरोली सास मुंदरन लोग है पर लोग आयो बास की बख्यान सो बैठ के ऐसे ऐसे बहस बतायो साज कहूँ सुन लेहो सबे जिन प्रेम कियो तिन ही प्रह पायो साच कहूँ सुन लेहो सबे जिन प्रेम कियो तिन ही प्रह पायो काहू ले पान पूछ तरियो सर काहू लंकरे लड़का काहू लखरवाची दिशा में कहो पिशा को शीस नवाय को बतान को पूजत है पास को मरदान को पूजन तायो पूर करा और जो सब ही जग श्री भगवान को भेद ना पायो को बतान को पूजत है पास को मरदान को पूजन तायो पूर करा और जो सब ही जग श्री भगवान को भेद ना पायो वाहे गुरु जी का खालसा वाहे गुरु जी की फतेह एक ओंकार वाहे गुरु जी की फतेह एक ओंकार श्री वाहे गुरु जी की फतेह पाशाह दसी कभी बा बेनती चौपे हमरी करो हाथ दे रचा पूर्ण हो चित की इच्छा तो चरण मन रहे हमारा अपना जान करो प्रतवार हमरे तो सबे तुम गावो आप आदय मोहे बचाओ सुखी बसे मोरो परवारा सेख सख सब करतारा मोर चाने कर दया करिए सब बहन को आसन करिए पूर्ण होए हमारी आशा थोर पन की रहे प्यासा तुम्हें शाड़ कोई अवर ना त्याऊ जो भर जाऊ सो तुम ते पाऊ सेव सख हमारे तारिये चुन चुन सत्र हमारे मारिए आप आदय मुझे उभरिए मरण काल का त्रासन वरिये हो जो सदा हमारे पच्चा श्री तो जो करो रचा राख ले हो मुए राख नारे साहेब संत साहेब प्यारे दीन बाद दुष्ण के हंता
तमोपुरी चतुर्दशकांत काल पाए ब्रह्मा भवतारा काल पाए शिव जी भवतारा काल पाए कर विष्णु प्रकाशा सगल काल का किया तमासा जमन काल जोगी सब कियो वेद राज ब्रह्मा जूतियो जमन कासा लोक सवारा नमस्कार है ताय हमारा जमन काल सब जगत बनायो देव दैव जस उपजायो आद अंत एक अवतारा सोई गुरु समझो हमारा नमस्कार तसी को हमारी सग प्रजा जिने आप सवारी सेवकन को सब गुण सुख दियो सतन को परम पद कियो काट काट के अंतर की जानत भले बुरे की पीर पछानत चीटी चीटी ते कुंज रसूला सब कृपा दिसका फूला संतन दुख पाए ते दुखी सुख पाए साधक सुखी एक एक ही पीर पछाने काट काट के पढ़ पढ़ के जाने जाव तो कर करा करता रहा प्रजा तत् तब दे अपार जाव ये कर कर तो कब तुम मैं मिल दे तर सब जेते बंस सब तारे आप अपनी बूझ उचारे तुम सब ही ते रह तंदर आलम जान तो बेद पेदर आलम निरंकार निर्विकार निलम आद अनिल अनाद सम ताका मुड़ उचारत पेदा जाको पेवर पाप बेदा ताको कर्पण अनुमानत मां मुड़ कछ पेद न जान महादेव कह सदाशिव निरंकार के चीत न पेव आप अपनी बुद्ध है जेती वर्णत पेन पेन तो है तेती तुमरा लखा न जाए पसारा के बसदा प्रश्न संसारा एक रूप अनुस्रूपा रंग पे राव कई पूपा अंड जेर से उत्पज गान बहुर देनी कहूँ फूल राजा वे बैठा कहूँ सिमर संक्री इकैठा सिगरी सृष्ट का अचंब आद जुगाद स्वरूप जो संभव अब रक्षा मेरी तुम करो सेखो वार असेख संग रो दुष जिदे उठो तो पाता सकल मलेश करुण काता जे असो तब सरनी परे तिनके दुष्ट दुख तो मरे पुरख जमन पग परे त्यारे तिनके तुम संकट सब डारे जो काल को एक बार त्याए ताके काल इटी आए रचा है ताहे सब काला दुष्ट रिष्ट डरे तन काला कृपा अधिष्ठान जाए न हर हो ताके ता तनक में हर हो रेद सेद कर्मो सब हो दुष्ट शाह स्व सके रखो एक बाज तुम्हें संभारा काल फांसत आयो बारा जिन्ना नाम तहारो कहा जिन्ना नाम तहारो कहा दाद दुष्ट दो खड़ग के तुम्हें शर्म तिहारी आप आदे लियो उबारी सर्व ठोर महो सहाय दुष्ट दोस्ते लियो बचाई कृपा करी हम बल जग माता ग्रंथ करा पूर्ण सुबरा कल सकल देह को हरता दुष्ट दुग्न को शाय करता श्री अस्त जब पै दयाला पूर्ण करा ग्रंथ सतकाला मन बाशत फल पावे दुख रत से ब्यास कोई अड़िल सुने गोंग जो जाए सुरसना पावई सुने मूढ़ चितलाए चतुरता आवई दुख दर्द भाव नीटना तेनार कर रहे हो यो जागे एक बार चौप गए चौप संबत ससरा संबत सतरा सहस पड़ जे अर्ध सहस सुन तीन कही जे अर्ध सहस सुन तीन कही जे भादर सदियस मेरा वारा तीर सतर ग्रंथ द्वारा सोया पाए गह जापते तुमरे सब ते को आंतरे नहीं आने राम रहीम प्राण प्राण अनेक है मत एक नाम मान्यो सिमर शास्त्र बे सब बहु भेद गए हम एक ना जान्यो श्री सपान कृपा तुमरे का मैं ना कहो सब तो है बखाने दोहरा

गयो हर द्वार वाहे गए की लाज अस गोविंद दास द्वार वाहे गुरु जी का खालसा वाहे गुरु जी की फतेह। राम कली महला तीजा आनंद एक ओंकार सतगुर प्रसाद आनंद पाया मेरी माए सतगुरु मैं पाया सतगुर तां पाया सह सह मन बजियां आवाज आईया राग रत परवार पाईया शब्द गावने आईया शब्द होता गावोरी केरा मन जनी वसाया कहे नानक आनंद होआ सतगुरु मैं पाया ए मन मेरिया तू सदा रो हर नाले हर नारो तू मन मेरे दूब सावे सहारना अंगीकारो करे तेरा कार्ज सब सवारना सबना गला समरा स्वामी सो कमरो वे सारे कहे नानक मन मेरे सदा रो हर नाले साचे साहबा क्या नाही कर तेरे करता तेरे सब कुछ है जिस दे सो पावे सदा से सलाह तेरी नाम मन बसावे नाम जिन के मन बसया वाजे शब्द गनेरे कहे नानक सचे साहब क्या नाही कर तेरे साचा नाम मेरा आधार साच नाम आधार मेरा जिन भुखा सब गवाईया कर शां सुख मन आए बसया जिन इच्छा सब पुजाईया सदा कुर्बान कीता गुरु विटो जिस दियां ऐ वडियाईया कहे नानक सुन संतो शब्द रो प्यारो साचा नाम मेरा आधार वाजे पंच शब्द कार सुभागे कार सुभागे शब्द वाजे कला जत कर धारिया पंच दूस वस कीते काल कंठ कुमारिया सर करम पाया तुझन को से नाम हर कह लागे कहे नानक तय सुखो तेत करा ना वाजे साची ले बिन देह माणी देर माणी लेवे बाजो क्या करे बेचारिया तो वास मत कोई नाही कृपा कर मनवारिया इस नरसाओ नाही इस नरसाओ नाही शब्द ला सवारिया कहे ना लेवे बाजो क्या करे बेचारिया आनंद आनंद सब को कहे आनंद गुरु ते जानिया जानिया आनंद सदा गुरु ते कृपा करे प्यारिया कर कृपा किल प्रकटे ज्ञान अंजन सारिया अंतरों जिनका मोह टुटा जिनका सब सचे सवारिया कहे नानक यो आनंद है आनंद गुर ते जानिया बाबा जिस तुम दे सोई जन पावे पावे तो सो जन दे जिसनु और क्या करे बेचारिया एक परम फूले फिरे दैद एक नाम लाग सवारिया गुर प्रसादी मन बया निर्मल जिना पाणा पावे कहे नानक जिस दे प्यारे सोई जन पावे आओ संत प्यारो अकात की करे कहानी अकात केरी कित द्वारे पाए तन मन धन ससो गुरु को हुकुम मनिए पाए हुकुम मनो गुरु केरा गाओ सची बाणी कहे नानक सुनो संतो कथियो अकात कहानी हे मन चंचला चतुराई करे ना पाया चतुराई ना पाया करे तू सुन मन मेरिया ए माया मोहनी जिन एत भरम भुलाया माया दा मोहनी तने की थी जिन ठगोली पाया कुर्बान किया तसे बिठो जिन मोह मीठा लाया कहे नानक मन चंचल चतुराई करे ना पाया ए मन प्यारिया तू सदा सच संभाले क्यों कटाऊ तुझे दे दा चले ना ही तेरे नाले साथ तेरे चले ना ही इस नाल को चल लाए ऐसा का मूले ना कीचे जिस अंत पशो ताए सतगुरु का उपदेश सुन तुम होवे तेरे नाले कहे नानक मन प्यारे तू सदा सच संभाले अगम अगोचरा तेरा अंत ना पाया अंत ना पाया किने तेरा अपना आप तू जाने जी जन सब खेल तेरा क्या को आख वखाने आखे ता वेख सा तू है जिन जग तो पाया कहे ना तू सा आगम है तेरा अंत ना पाया
ਸਰ ਨਰ ਮੁਨ ਅੰਮ੍ਰਿਤ ਪਹੁੰਚਦੇ। ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕੇ ਪਾ ਕੇ ਨੀ ਸੱਚਾ ਮਨ ਵਸਾਇਆ, ਜੀ ਜਸਤ ਤੋਂ ਪਾਏ। ਇੱਕ ਵੇਖ ਪਰਸਨ ਆਇਆ, ਲੱਭ ਲਓ ਅਹੰਕਾਰ ਚੁੱਕਾ, ਸਤਿਗੁਰ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਗੇਰੀ, ਵਿਖਮ ਮਾਰ ਜਾਣਾ, ਲੱਭ ਲਓ ਅਹੰਕਾਰ ਦਾ ਦੱਸਣਾ, ਬਹੁਤ ਨਾ ਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰ ਜਾਣਾ, ਗੁਰਪ੍ਰਸਾਦੀ ਜੀ ਨੇ ਆਪ ਤਜਾ, ਹਰਵਾਸ ਨਾ ਸਮਾਣੀ, ਕਹਿ ਨਾਨਕ ਜਾ, ਕਹਿ ਨਾਨਕ ਚਾਲ ਭਗਤ, ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤਿਵ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜੇ ਤੂੰ ਚਲਾਏ ਤਿਵੇ ਚੱਲੇ, ਜਿਨ੍ਹਾਂ ਮਾਰ ਪਾਵੇ ਘਰ ਕਿਰਪਾ, ਜੇ ਨਾਮ ਲਾਹੇ ਸੇ ਹੋਰ ਰਸਲਾ ਧਿਆਵੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ, ਜਿਉਂ ਭਾਵੇ ਤਿਵੇ ਚਲਾਵੇ। ਇਹੋ ਸੁਹਿਲਾ ਸਭ ਸੁਹਾਵਾ, ਸਭ ਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾ ਇਹੋ ਤਿਨਕੇ ਮਨ ਮੱਸਿਆ, ਜੇ ਤੁਰੋ ਲਿਖਿਆ ਆਇਆ ਇੱਕ ਫਿਰੇ ਕਨੇਰੇ, ਕਹਿ ਗੱਲਾਂ ਗੱਲੀ ਕਿਰਨਾ ਪਾਇਆ, ਕਹਿ ਨਾਨ ਸ਼ਬਦ ਸੋਇਲਾ, ਸਤਿਗੁਰੂ ਸੁਣਾਇਆ ਫਿਰ ਧੋਏ ਸੇਜ, ਜਿੰਨੀ ਹਰ ਧਿਆਇਆ ਹਰ ਧਿਆਇਆ ਫਿਰ ਧੋਏ, ਗੁਰਮੁਖ ਜਿੰਨੀ ਧਿਆਇਆ ਫਿਰ ਤੋ ਮਾਤਾ ਪਿਤਾ, ਫਿਰ ਤੋ ਮਾਤਾ ਪਿਤਾ ਕੁਟੰਬ ਸਹਿਸ, ਫਿਰ ਤੋ ਸੰਗ ਸੁਭਾਈਆ, ਕਹਿਦੇ ਫਿਰ ਸੁਣਦੇ ਫਿਰ ਸੇ ਫਿਰ, ਜਿੰਨੀ ਮਨ ਵਸਾਇਆ ਕਹੇ ਨਾਨ ਸੇ ਪਿਤ, ਜਿੰਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੇ ਵਿਣ ਸਹਿਜੇ, ਸਹਿਸਾ ਨਾ ਜਾਏ ਨਹੀਂ ਜਾਏ ਸਹਿਸਾ ਕਿਤੇ ਸਨ, ਰਹੇ ਕਰਮ ਗਵਾਏ ਸਹਿਸੇ ਜੀਵ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋ ਸ਼ਬਦ ਲਾਗੋ ਹਰਸੋ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦ ਸਹਿਜ ਉਪਜੇ ਇਹ ਸਹਿਸਾ ਵਜਾਏ, ਜੀਓ ਮੇਲੇ ਬਾਹਰੋਂ ਨਿਰਮ, ਬਾਹਰੋਂ ਨਿਰਮ ਜੀਓ ਤਾਂ ਮੇਲੇ, ਤਿੰਨੀ ਜਨਮ ਜੂਏ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵੇ ਸਾਰਿਆ, ਵੇਦਾਂ ਵੇ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜੋ ਵੇ ਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾ ਗਏ, ਤਿੰਨੀ ਜਨਮ ਜੂਏ ਹਾਰਿਆ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕਿਸੋ ਪਹੁੰਚੇ ਨਾਹੀਂ ਮਨਸਾ ਸੱਚ ਸਮਾਣੀ, ਜਨਮ ਰਤਨ ਜਿਹਨੇ ਖੱਟਿਆ ਭਲੇ ਸੇਵਣ ਜਾਰੇ, ਕਹੇ ਨਾਨਕ ਜਨਮ ਨਿਰਮਲ ਸਦਾ ਰਹੇ ਗੁਰੂ ਨਾਨਕ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹੇ ਗੁਰੂ ਨਾਲੇ, ਗੁਰ ਕੇ ਚਨ ਹਿਰਦੇ ਧਿਆਏ ਅੰਤਰਾਤਮੇ ਸੰਭਾਲੇ, ਆਪ ਛੱਡ ਸਦਾ ਰਹਿ ਪਾਲ, ਗੁਰਪ੍ਰਿਆਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰਦੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸੇ ਕੋਈ, ਪੁੱਛੋ ਪਵੇ ਕੀਆਂ ਜਾਏ ਅਨੇਕ ਜੁਨੀ ਪਰਮਾਏ, ਮੈਨੂੰ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਸ਼ਰਣੀ, ਸਤਿਗੁਰ ਸੋ ਸੁਣਾਏ ਕਹੇ ਨਾਨਕ ਵਿਚਾਰ ਦੇਖੋ, ਮੈਨੂੰ ਸਤਿਗੁਰ ਮੁਕਤ ਨਾ ਪਾਏ, ਆਓ ਸਿੱਖ ਸਤਿਗੁਰ ਦੇ ਪਿਆਰਿਓ, ਆਓ ਸਿੱਖ ਸਤਿਗੁਰੂ ਕੇ ਪਿਆਰਿਓ, ਗਾਓ ਸੱਚੀ ਬਾਣੀ ਬਾਣੀ ਦਾ ਗਾਓ ਗੁਰੂ ਕੇਰੀ, ਬਾਣੀ ਆਸਰ ਬਾਣੀ ਜਿਨ ਕੋ ਨਦ ਕਰਮ ਹੋਵੇ, ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ, ਹਾਰੀ ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਓ ਇਹ ਸੱਚੀ ਬਾਣੀ, ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋ, ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ ਹਾਰਾ ਨਿਤ ਕਰੇ ਰਸਨਾ, ਕਹਾ ਕਛੂ ਨਾ ਜਾਣੀ
ਚਿੱਤ ਜਿਨਕਾ ਹਿਰਲਿਆ ਮਾਇਆ, ਚਿੱਤ ਜਿਨਕਾ ਹਿਰਲਿਆ ਮਾਇਆ, ਬੋਲਣ ਪੈਰਵਾਣੀ ਕਹੇ ਨਾਨਕ ਸਤਿਗੁਰ ਬਾਜ, ਹੋਰ ਕੱਚੀ ਬਾਣੀ ਗੁਰ ਕਾ ਸ਼ੌਹਰਤ ਅੰਨ ਹੈ। ਹੀਰੇ ਜਿੱਤ ਜੜਾਓ ਸ਼ਬਦ ਰਤ ਜਿੱਤ ਮਨ ਲਾਗਾ, ਇਹੋ ਆਸਮਾਓ ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ। ਹੀਰਾ ਜਿੱਤ ਜੜਾਓ ਸ਼ਿਵ ਸਖਤ ਆਪ ਪਾਏ ਕੇ ਕਰਤਾ, ਆਪੇ ਹੁਕਮ ਤਾਏ ਹੁਕਮ ਤਾਏ ਆਪ ਵੇਖੇ, ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ। ਸ਼ਬਦ ਮਾਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਏਕ ਸਮਲੇ ਬੁਲਾਏ ਕਹੇ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦਿਓ, ਤੱਤੇ ਸਾਰ ਨਾ ਜਾਣੀ ਤੱਤੇ ਸਾਰ ਜਾਣੀ ਗੁਰੂ ਬਾਜੋ, ਤੱਤੇ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਅੰਦਰ ਹਲ ਲਾਗੇ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕੋ ਮਨੋ ਵਿਸਾਰੀਏ ਮਨੋ ਕੋ ਵਿਸਾਰੀਏ ਵਰਦਾਤਾ, ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕੋ ਪੋਹ ਨਾ ਸਕੀ, ਜਿਸਨੂੰ ਆਪਣੀ ਲੈਵਲ ਆਏ ਆਪਣੀ ਲੈਵਲ ਆਪੇ ਲਾਏ, ਗੁਰਮੁਖ ਦਾ ਸੰਭਾਲੀਏ ਕਹੇ ਨਾਨਕ ਇਹ ਵਰਦਾਤਾ, ਸੋ ਕੋ ਮਨੋ ਵਿਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਕੇ ਸਭ ਇੱਕੋ ਜਿਹੀ, ਘਰ ਤੇ ਖੇਲ ਰਚਾਇਆ ਜਾ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ ਲਿਵ ਛਿਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ ਇਹ ਮਾਇਆ, ਜਿੱਦ ਹਰ ਵਿਸਰੇ ਬਹੁ ਉਪਜੇ, ਭਾਓ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦ ਦੀ, ਜਿੰਨਾ ਲਿਵ ਲਾ ਗਈ ਤਿੰਨੀ ਵਿੱਚ ਮਾਇਆ ਪਾਇਆ, ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ, ਰਹੇ ਲੋਕ ਮਿਲ ਆਏ ਐਸਾ ਸਤਿਗੁਰ ਜੇ ਮਿਲੇ, ਤਿਸ ਨੂੰ ਸਿਰ ਸੋਪੀਏ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ, ਹਰ ਆਪ ਮੁਲਕ ਹੈ ਭਾਤ ਨਾ ਕੇ ਨਾਨਕਾ, ਜਿਨ ਹਰ ਭਲੇ ਪਾਏ ਹਰਾਸ ਮੇਰੀ ਮਨ ਬਣ ਜਾ ਰਹਾ, ਹਰਾਸ ਮੇਰੀ ਮਨ ਬਣ ਜਾ ਰਹਾ, ਸਤਿਗੁਰ ਤੇ ਰਾਸ ਜਾਣੀ ਹਰ ਹਨਰ ਜਪਿਓ, ਜਿਉ ਲਾਹ ਕੱਟਿਓ ਦਿਹਾੜੀ, ਇਹੋ ਤੰਤ ਨਾ ਮਿਲਿਆ ਜਿਨ੍ਹਾਂ ਆਪੇ ਭਾਣਾ, ਕਹੇ ਨਾਨਕ ਹਰਾਸ ਮੇਰੀ ਮਨ ਵਾਵਣ ਜਾ ਰਹਾ, ਇਹ ਰਸਨਾ ਤੂੰ ਆਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿਸ ਹਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀਏ ਹਰਸ ਬਹੁਤ ਨਾ ਤ੍ਰਿਸ਼ਨਾ ਲਾ ਕੇ ਆਏ, ਇਹੋ ਹਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ, ਕਹੇ ਨਾਨਕ ਹੋਰ ਅੰਦਰਸਾ ਵਿਸਰੇ ਜਾਰ ਵਸੇ ਮਨ ਆਏ, ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ, ਜਿਹਨੂੰ ਜੀਓ ਪਾਇਆ ਜਗ ਦਿਖਾਇਆ ਗੁਰਪ੍ਰਸਾਦ ਬੁੱਝਿਆ, ਤਾਂ ਚਲਤ ਹੋਆ ਚਲਤ ਨਜ਼ਰ ਆਇਆ, ਕਹੇ ਨਾਨਕ ਸਿਸਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਲੈ ਸਖੀਏ, ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾ ਕੇ ਦਿਨ ਸੁਭਾਗੇ, ਆਪਣਾ ਪਿਰ ਜਾਪੇ ਆਨੰਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਸੁਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਯੋਗ ਇਹ ਸਰੀਰਾ ਮੇਰਿਆ
इस जग में आए कह क्या तुद कर्म कमाया, यह कर्म कमाया तुद शरीरा, जा तू जग में आया। जिन हर तेरा रचन रचया सो हर मन ना वसाया, गुर प्रसाद हर मन वसया पूर्व लिखया पाया। कहे नानक यो श्री प्रवान होवा, जिन सतगुर सो चित लाया, ए नेत्र मेरे हो हर तुम्हें जो तरी, हर बिने अवना देखो कोई, हर बिने अवना देखो कोई, नदरी हर ने हालिया। यो वे संसार तुम दे दे, यो हर का रूप है, हर रूप नदरी आया, गुर प्रसाद बुझा जा वेखा हर एक है, हर बिने अवना कोई। कह नानक ए नेत्रांत से सतगुर मिल गए, देव दृश्य होई, ए श्रवणो मेरे हो साचे सुनने नू पठाए, साचे सुनने नू पठाए, श्री लाए सुनो सत बाणी, जे सुने मंत्र हरिया हुआ, रसना रस समाणी, सच अलख बिडाणी, ताकि गत कही ना जाए। कह नानक अमृत नाम सुनो पवित्र हो, साचे सुनने नू पठाए, हर जियो गुफा अंदर रख के वाजा पौन जाया, बजाया वाजा पौन नौ द्वारे प्रगट किए, दसवां गुप्त दिखाया, गुरुद्वारे लाए भावनी, एक ना दसवां द्वार दिखाया, तह अनेक रूप नव नव निध तिसा अंत न जाए पाया। कह नानक हर प्यारे जियो गुफा अंदर रख के वाजा पौन जाया, ये साचा सोहेला साचे कर गाव, गाव ता सोहेला कर साचे, जिथे सदा सच ते आवे, सचो ते आवे, जा तुद भावे, गुरमुख जिन्ना बुझावे, यो सच सबना का खसम है, जिस बख्शे सो जन पावे। कह नानक सच सोहला सचे कर गावे।

Good.

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੀ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ

ਹੌੜੀ ਨਦਰ ਕਰੇ ਜੇ ਆਪਣੇ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਹਨੇ ਵਿੱਚੋਂ ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ, ਜਿਹਨੇ ਸੱਚੋ ਸੱਚ ਬੁਝਾਇਆ।

ਪੌੜੇ ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰੂ ਵਿੱਚ ਆ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰੂ ਮਿਲਿਆ ਸਦਾ ਮੁਕਤ ਹੈ, ਸਦਾ ਮੁਕਤ ਹੈ ਜਿਹਨੇ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਹਨੇ ਸੱਚੇ ਸਿਉ ਚਿਤਲਾਇਆ।

ਮੁਖ ਮੁਕਤੀ ਸਾਰ ਨ ਜਾਣਾ। ਹਉਮ ਚ ਮਾਇਆ ਹਉਮ ਛਾਇਆ ਹਉਮੈ ਕਰ ਕਰ ਜੰਤ ਪਾਇਆ ਹਉਮੈ ਬੁਝੈ ਤੰਦਰ ਸੁਜੈ ਗਿਆਨ ਹੁਣੈ ਕਥ ਕਥ ਲੂਜੈ ਨਾਨਕ।

ਥੋੜੀ ਸੱਚਾ ਸਾਹਿਬ ਇੱਕ ਤੂੰ ਜਿਹਨੇ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੇ ਸਹਾਇਤਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ।

ਗਿਆਨੀ ਬੁੱਝੇ ਤਾਂ ਸਤਿਗੁਰਾ ਸੰਤੋਖਾ ਧਰਮ ਗਿਰਥਵਾਓ ਤੇਰੇ ਤੈਰ ਜਤੇ ਕਾ ਜੋਰ ਗਿਰਥਵਾਓ ਦੁਆਪਰ ਤਪੈ ਕਾ ਸਤਿਗਿਰਥਵਾ

ਸਾਮ ਕਹਿ ਸਿਤੰਬਰ ਸਵਾਮੀ ਸੱਚ ਮੈਂ ਅੱਛੇ ਸਾਜ ਰਹੇ ਸਭ ਕੁਛ ਸਤ ਸਮਾ ਵੈਰਿਕ ਕਹਿ ਰਹੇ ਆ ਭਰਪੂਰ ਰਾਮ ਨਾਮ ਦੇਵਾ ਮਹਿਸੂਰ ਨਾਲੇ ਪ੍ਰਾਸ਼ਦ ਜਾਏ ਨਾਨਕ ਤੋਂ ਮੁਖੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾ ਓਂਕਾਰ।

ਹੀ ਤਾਂ ਪਾਂਡੇ ਖਤ ਨਾ ਟੁੱਟ ਨਮ ਲਗੇ ਨਾ ਜਲੇ ਨਾ ਜਾਏ ਧਨ ਸਮਾਨ ਸਨਾਨਿਕਾ ਜੋਗਲ ਚੱਲੇ ਪਾਏ ਚੌਕੜ ਮੁੱਲਣ ਆਇਆ ਬੈ ਚੌਂਕੇ ਪਾਇਆ ਸਿੱਖਿਆ ਕਰਨ ਚੜ੍ਹਾਈਆ ਗੁਰ ਬ੍ਰਾਹਮਣ

not being

ਵਾਹਿਗੁਰੂ ਜੀ ਅੰਤ ਨ ਪਾਵਤ ਦੇਵ ਸਭੈ ਮੋਨਾ ਇੰਦਰ ਮਹਾ ਸਿਵ ਜੋਗ ਕਰੀ ਹੁਣ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨ ਛਾਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜੁਨ ਮਾਹੇ ਤਰੀ ਰਾਮਦਾਸ ਗੁਰੂ ਜਗ ਤਾਰਨ ਕੋ

ਸਿਫਤ ਖਸਮਦੀ ਨੂਰ ਅਰਸਹ ਕੁਰਸਾਹ ਚੱਟੀਐ ਤੁਦ ਡਿਠੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕੱਟੀਐ ਤੁਦ ਡਿਠੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕੱਟੀਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਿਆਰੀ ਸਾਧ ਸੰਗਤ ਜੀ, ਉੱਪਰ ਗੈਲਰੀ ਦੇ ਵਿੱਚ ਗੁਰੂ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ। ਤਿਨ੍ਹਾਂ ਦੇ ਇਸ ਵੇਲੇ ਭੋਗ ਸ਼ੁਰੂ ਹੋਣ ਲੱਗੇ ਹਨ। ਜਿਨ੍ਹਾਂ ਸੰਗਤਾਂ ਕੋਲ ਵਕਤ ਹੈ ਉਹ ਭਾਈ ਭੋਗ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ये सी
1: ना
0: डॉक्टर
1: का
0: बिल का मान
1: वो तो नहीं बैठ सकता।

like.

0: ਕਰ ਮਾਤੇ ਜੀ
1: ਭਇਓ ਉਦਾਸ
0: ਕਹੋ ਨਾ ਸੁਨ ਰੇ ਮਨਾ।

ਰਾਗ ਏਕ ਸੰਗ ਪੰਚ ਬਰੰਗਣਮ ਸੰਗ ਲਾਭੈ ਆਟੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰੀ ਪੰਜ ਰਾਗਨੀ ਸੰਗ ਉਚਰੇ ਪ੍ਰਥਮ ਭੈਰਵੀ ਬਲਾਵਲੀ ਪੁਨਿਆ ਕੀ ਗਾਵੈ ਬੰਗਲੀ ਪੁਨ ਸਲੇਖੀ ਕੀ ਪਈ ਬਾਰੀ ਏ ਪਹਿਰੋਂ ਕੀ ਪੰਚੋ ਨਾਰੀ ਪੰਚਮ ਹਰਕਤ ਸਾਸਣ ਆਵੈ ਬੰਗਾਲਮ ਮਧਮਾਧਵ ਗਾਵੈ ਲਲਿਤ ਬਲਾਵਲ ਗਾਵਈ ਆਪਣੀ ਆਪਣੀ ਭਾਤ ਅੱਠ ਪੁੱਤਰ ਪਹਿਰਵ ਕੇ ਗਾਵੈ ਗਾਇਨ ਪਾਤਰ ਦੁਤੀਆ ਮਾਲਕੋ ਸਾਗਾ ਲਾਪੈ ਸੰਗ ਰਾਗਣੀ ਪੰਚੋ ਤਾਪੈ ਗੌਣ ਕਰੀ ਯਾਰ ਦੇਵ ਗੰਧਾਰੀ ਗੰਧਾਰੀ ਸਹੁਤੀ ਉਚਾਰੀ ਧਨਾਸਰੀ ਏ ਪੰਚੋ ਗਾਈ ਮਾਰ ਰਾਖੋ ਸਖ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪਰਬਲ ਚੰਡ ਕੋ ਸਖ ਵਾਰਾ ਖੋ ਘਟਿਓ ਭੌਰ ਅਨੰਦ ਗਾਏ ਅੱਠ ਮਾਲਕੋ ਸਖ ਸੰਗ ਲਾਏ ਪੁਨ ਆਇਓ ਹੰਡੋਲ ਪੰਚ ਨਾਰ ਸੰਗ ਅੜ ਸੁੱਤ ਉੱਠੈ ਤਾਨ ਕਲੋਲ ਗਾਇਨ ਤਾਰ ਮਿਲਾਵਈ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸਹਾਈ ਸਾਸਾ ਹਿਰੀ ਲੈ ਭਰ ਜਾ ਸੰਗ ਲਾਈ ਪੰਚੋ ਯਾਰ ਜਾ ਸੁਨਮਾਨੰਦ ਪਾਸ ਕਰ ਆਏ ਚੰਦਰ ਬਿੰਬਲਨ ਸੋਹਾਏ ਸਰਸ ਬਾਣਿਓ ਆਏ ਬਨੋਦਾ ਗਾਵੈ ਸਰਸ ਬਸੰਤ ਕਮੋਦਾ ਅੱਠ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਸ਼ੇਲੀ ਪਟ ਮੰਜਰੀ ਟੋਡੀ ਕਹੀ ਆਲਾਪ ਕਾ ਮੋਦੀ ਉਹ ਗੁਜਰੀ ਸੰਗ ਦੀਪਕ ਕੇ ਥਾਪ ਕਾ ਲੰਕਾ ਕੁੰਤਲ ਓ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾਉ ਕਨ ਰੱਖ ਲਿਆਨਾ ਅੱਠ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗਵੈ ਗਾਵੈ ਪੰਚੋ ਸੰਗ ਬਰੰਗਣ ਲਾਵੈ ਬਹਿਰਾਰੀ ਕਾਨਾਟੀ ਧਰੀ ਗੌਰੀ ਗਾਵੈ ਆਸਾ ਵਰੀ ਤੈ ਪਾਛੈ ਸੰਧਵੀ ਆਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਿਕ ਸਾਗਰਾ ਔਰ ਗੁੰਡ ਗੰਭੀਰ ਅੱਠ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਾਇਟ ਮੇਘ ਰਾਗਵੈ ਗਾਵੈ ਪਾਂਚੋ ਸੰਗ ਬਰੰਗਣ ਲਾਵੈ ਸੋਠ ਗੌਂਡ ਮਲਾਰੀ ਤੁਨੀ ਉਨ ਗਾਵੈ ਆਸਾ ਗੁਣਗੁਣੀ ਉੱਚੈ ਸੁਰ ਸੋਹ ਪੁਨਕੀਨੀ ਮੇਘ ਰਾਸੋਂ ਪਾਂਚੋ ਚੀਨੀ ਬੈਰਾ ਧਰ ਗਜ ਧਰ ਕਹੇ ਦਾਰਾ ਜਬਲੀ ਤਨ

ਜੁਗਾਦ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਸੋਚੈ। ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਦਾਇ ਰਹਾਂ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆਣ ਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਕਿਵ ਤਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ, ਦੁੱਖ ਸੁੱਖ ਪਾਈ ਇਹ ਇੱਕ ਨਾ ਹੁਕਮੀ ਬਖਸੀਸ। ਇੱਕ ਹੁਕਮੀ ਸਦਾ ਭਵਾਈ ਹੈ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਸ ਜਾਣਿਆ ਨਿਸ਼ਾਨ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦੈ ਵਿਖੋਂ ਵਿਚਾਰ। ਗਾਵੈ ਕੋ ਸਾਧ ਕਰੇ ਤਨਖੇ, ਗਾਵੈ ਕੋ ਜੀ ਲੈ ਫਿਰ ਦੇ। ਗਾਵੈ ਕੋ ਜਾਪੈ ਦਿੱਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਏ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਰਸਵੇ ਪ੍ਰਵਾਹੋ। ਸਾਚਾ ਸਾਹਿਬ ਸੱਚ ਨਾਏ ਭਾਖਿਆ ਭਾਓ ਅਪਾਰ। ਆਖਿਆ ਹੈ ਮੰਗਾ ਹੈ ਦੇਹ ਦੇਹ ਦਾ ਤਰੇ ਦਾ ਤਾਰ। ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ। ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆ ਹਰ ਅੰਮ੍ਰਿਤ ਵੇਲਾ। ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਨਾਨਕ ਏਵੈ ਜਾਣੀਐ ਸਭਾ ਪੇ ਸਚਿਆਰ। ਆਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵੈ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖਿਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿ ਸਮਾਈ। ਗੁਰ ਈਸਰ ਗੁਰ ਗੋਰਖ ਬ੍ਰਹਮ ਗੁਰ ਪਾਰਵਤੀ ਮਾਈ। ਜੇ ਹੋ ਜਾਣਾ ਅੱਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ। ਜੇ ਤੀ ਸਰੁੱਠ ਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਜੇ ਜਗ ਚਾਰੇ ਆ ਰਜਾ ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ। ਚੰਗਾ ਨਾਂ ਰਖਾਏ ਕਿਆ ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਹੋਈ ਤਾਂ ਮਤ ਨ ਪੁੱਛੈ ਕੇ। ਬਿਟਾ ਅੰਦਰ ਕੀਰਤ ਕਰ ਦੋਸੀ ਦੋਸਤ ਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ ਤਿਆ ਕੋਈ ਨ ਸੁਝਈ। ਜੇ ਤਿਸ ਗੁਣ ਕੋਈ ਕਰੇ, ਸੁਣਿਆ ਸਿੱਧ ਪੀਰ ਸੁਰਨਾਥ। ਸੁਣਿਆ ਹੈ ਧਰਤਵਲ ਆਕਾਸ਼, ਸੁਣਿਆ ਹੈ ਦੀਪ ਲੋ ਪਾਤਾਲ। ਸੁਣਿਆ ਹੈ ਪੁਨ ਸਕਾਲ, ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਹੈ ਦੂਪਾ ਪਨਾਸ, ਸੁਣਿਆ ਹੈ ਈਸ਼ਰ ਬਰਮਾ ਇੰਦ। ਸੁਣਿਆ ਹੈ ਮੁਕਤਲ ਹਨੁਮੰਦ, ਸੁਣਿਆ ਜੋਗ ਜੁਗਤਨ ਭੇਦ। ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ।

ਹੇ ਅੰਤ ਨਾ ਜਾਣ ਕੋਏ ਬਹੁਤ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤਿਸ ਉੱਤੇ ਕੋ ਜਾਣਾ ਸੋਏ ਜਿਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਸਮਾਏ ਕਿਤੇ ਮੰਗਿਆ ਜੋ ਪਾਰ ਕੀਤੇ ਗੰਤ ਨਹੀਂ ਵਿਚਾਰ ਕਿਤੇ ਖਪਤੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਕਾਹੀ ਕਾਹੇ ਕਿਤੇ ਅਧੂਕ ਭੂਕ ਠੱਦ ਮਾਰ ਏ ਭੇ ਦਾਤ ਤੇਰੀ ਦਾਤ ਆਰ ਬੰਦ ਕਲਾਸੀ ਭਾਣਾ ਹੋਏ ਹੋਰ ਆਖ ਨਾ ਸਕਿਆ ਕੋਏ ਜੇ ਕੋ ਖਾਏ ਆਖਣ ਪਾਏ ਉਹ ਜਾਣਾ ਜੇਤੀਆ ਮੋਏ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕਹੀ ਕੇ ਜਿਸਨੂੰ ਬਖੇ ਸਿਵ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਸੁਲ ਅਮੁੱਲ ਪ੍ਰਮਾਣ ਅਮੁੱਲ ਬਖਸ਼ੀਸ ਅਮੁੱਲ ਨੀਸਾਣ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖਿ ਕਰੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੇ ਵਖਿਆਣ ਆਖੇ ਵਰਮੇ ਆਖੇ ਇੰਦ ਆਖਾ ਹੈ ਗੋਪੀ ਤੈ ਗੋਬਿੰਦ ਆਖਾ ਹੈ ਈਸ਼ਰ ਆਖਾ ਸਿੱਧ ਆਖਾ ਕਿਤੇ ਕਿਤੇ ਬੁੱਧ ਆਖਾ ਹੈ ਦਾਨਵ ਆਖਾ ਦੇਵ ਆਖਾ ਹੈ ਸੁਰ ਨਾਲ ਮੁੰਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਇੱਥੇ ਕਿਤੇ ਹੋਰ ਕਰੇ ਤਾਂ ਆਖਣ ਸਕੇ ਗਈ ਕਿ ਜੇ ਉੱਠ ਭਾਵ ਤੇ ਉੱਠ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਉਹ ਦਰ ਕਿਹਾ ਸੋ ਕਰ ਕਿਹਾ ਜਿਤ ਬਸਰ ਸਮਾਲੇ ਵਜੇ ਨਾ ਦਨੇ ਕਸੰਕਾ ਕਿਤੇ ਗਾਉਣ ਹਾਰੇ ਕਿਤੇ ਰਾਗ ਭਰੀ ਸਿਉਂ ਕਹੀਆਂ ਕਿਤੇ ਗਾਉਣ ਹਾਰੇ ਗਾਵੇ ਤੁਹਨੋ ਪੌਣ ਪੌਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਰਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਮ ਸਦਾ ਸਵਾਰੇ ਗਾਵੇ ਇੰਦ ਇਹ ਦਾਸਣ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੰਡਿਤ ਈਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀ ਅਮਨ ਮੋਹਨ ਸੁਰਗਾ ਮੱਛ ਪਾਇਆ ਲੇ ਗਾਵਨ ਰਤਨ ਪਾਏ ਤੇਰੇ ਅੱਠ ਅੱਠ ਤੀਰਥ ਨਾਲੇ ਗਾਵੇ ਜੋਤ ਮਹਾਂਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਤੇ ਤੁਦਨੂੰ ਗਾਵੇ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਉਣ ਸਿਮ ਚਿਤਨਾਉਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਬਿਓਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵਤ ਸਦੀ ਵਡਿਆਈ ਜੁਗ ਭਾਵੈ ਸੋਈ ਕਰਦੀ ਸੁਪਨ ਕਰਨਾ ਜਾਈ ਤੋ ਪਾਤਸ਼ਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮ ਪਤ ਝੋਲੀ ਜਾਨਕੀ ਕਰੇ ਬਭੂਤ ਚਿੰਤਾ ਕਾਲ ਕੁਆਰੀ ਕਾਇਆ ਜੁਕਰ ਨਾ ਪ੍ਰਤੀਤ ਆਈ ਪ੍ਰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਦਿਸਾ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕ ਗੋਵੇਸ਼ ਭੁਗਤ ਗਿਆਨ ਦੈ ਭੰਡਾਰਨ ਗੜਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਗੀ ਰੇ ਦਸਿਦ ਅਵਰਾ ਸਾਧ ਸੰਯੋਗ ਵਿਯੋਗ ਦੇ ਕਾਰਜ ਲਾਵੈ ਲਿਖਿਆ ਵੈ ਭਾਗ ਆਦੇਸ਼ ਦਿਸਾ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕ ਗੋਵੇਸ਼ ਇਕਮ ਆਏ ਜੁਗਤ ਵਿਆਹੀ ਤਿੰਨ ਚੱਲੇ ਪ੍ਰਮਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਭਾਵਤ ਵਿੱਚ ਲਾਵੇ ਜੋ ਹੋਵੇ ਪ੍ਰਮਾਣ ਉਹ ਵੇਖੇ ਉਹਨਾਂ ਨੂੰ ਦਰਨਾ ਆਵੇ ਬਹੁਤਾ ਵਿਡਾਣ ਆਦੇਸ਼ ਸਿਆ ਦੇਸ ਆਦ ਨੀਲਾ ਨਾਦ ਅਨਾਹਤ ਜੁਗ ਜੁਗੇ ਪੋਵੇ ਸਭ

ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਇੱਕ ਇੱਕ ਦੂ ਜੀ ਭਾਉ ਲੱਖ ਹੋਏ ਲੱਖ ਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਇਤਰਾ ਪਤ ਪਵੜੀਆ ਚੜਿਆ ਹੋਏ ਕੀ ਸੁਣ ਗੱਲਾਂ ਆਕਾਸ਼ ਕੀ ਕੀਟਾ ਈਰੀ ਸਨਾਨ ਸੁੰਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਤਿੱਤੀ ਵਾਲ ਪਾਉਂ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋ ਕੇ ਰੰਗ ਤਿਨਕੇ ਨਾ ਬਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਜਿੱਥੇ ਸੋਣ ਫੰਤ ਪ੍ਰਮਾਣ ਨਦਰੀ ਕਰਮ ਪਵੈ ਨਿਸਾਨ ਕਚ ਪਕਾਈ ਉੱਥੇ ਪਾਏ ਨਾਨਕ ਗਿਆ ਜਪ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪੌਣ ਪੌਣੀ ਬਸੰਤਰ ਕਿਤੇ ਕਾਣ ਮਹੇਸ਼ ਕਿਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਤੇ ਵੇਸ ਕੀਤੀ ਹੈ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸੰਬੰਧ ਕੀਤੀਆਂ ਖਾਣੀ ਕੀਤੀਆਂ ਬਾਣੀ ਕਿਤੇ ਪਾਤ ਨਰਿੰਦਰ ਕੀਤੇ ਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਕਿਤੇ ਨਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘੱਟ ਕਰਿਆ ਬਹੁਤ ਅਨੂਪ ਤਾਂ ਕੀਆਂ ਗੱਲਾਂ ਕੱਥੀਆਂ ਨਾ ਚਾਹੇ ਜੇ ਕੋ ਕਹਿ ਪਿੱਛੇ ਪਛਤਾਏ ਜਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਜਿੱਥੇ ਘੜੀ ਹੈ ਤੁਰੰਤ ਦਾ ਕਿ ਸੁਧ ਕਰਮਖੰਡ ਕੀ ਬਾਣੀ ਜੋਰ ਕਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੁਗ ਮਾਂ ਬਲਸੂਰ ਤਿਰਮੈ ਰਾਮ ਰਿਹਾ ਭਰਪੂਰ ਕਿੱਥੇ ਸੀਤੋ ਸੀਤਾ ਮੈਂ ਮਾਂ ਮਾਹੇ ਤਾਂ ਕਿ ਰੁਕਣ ਕਥਨ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨ ਕਹਿ ਰਾਮ ਸਹਿ ਮਨ ਮਾਹੇ ਕਿੱਥੇ ਭਗਤ ਵਸੈ ਕਹਿ ਲੋ ਕਰੈ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਕਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਤਨਾਂਤ ਕਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਦਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਔਰਨ ਮਤ ਵੇਦ ਹੱਥੀ

ਰਾਮ ਕਲੀ ਮਹੱਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਾਇਆ ਸਹਿਜ ਤੇਤੀ ਮਨ ਵਧੀਆ ਵਧਾਈਆ ਹਰੀ ਤੇਰਾ ਮੰਦਨੀ ਉਸਾਇਆ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਫੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਦਾ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰਾਟ ਸੁਨਾਮੀ ਸੋਚਣ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਜੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਤਿਸੇ ਸੋ ਪਾਵੇ ਸਦਾ ਸਿਰ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸੈ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਪਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਟੋ ਜੱਤੀਆਂ ਵਡਿਆਈਆਂ ਕਹਿ ਨਾਨਕ ਸੁਣ ਸੰਤ ਸਤਿ ਸ੍ਰੀ ਅਕਾਲ ਪੰਛ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੱਚੀ ਅਸੀਸ ਕੌਰ ਅਤੇ ਬੱਚੀ ਅੰਮ੍ਰਿਤ ਕੌਰ ਦਾ, ਜਿਹਨੇ ਆਪ ਜੀ ਨੂੰ ਪਾਵਨ ਬਾਣੀ ਸਰਵਣ ਕਰਵਾਈ ਹੈ। ਸਤਿਗੁਰਾਂ ਦੇ ਚਰਨਾਂ ਚ ਅਰਦਾਸ ਹੈ ਕਿ ਇਸੇ ਤਰ੍ਹਾਂ ਸਤਿਗੁਰੂ ਮਿਹਰ ਕਰਨ, ਬੱਚਿਆਂ ਦੇ ਸਿਰ 'ਤੇ ਹੱਥ ਰੱਖੀ ਰੱਖਣ ਅਤੇ ਗੁਰੂ ਸ਼ਬਦ ਦੇ ਨਾਲ ਬਸ ਜੁੜੇ ਰਹਿਣ। ਆਪਾਂ ਜਿਵੇਂ ਪਿੱਛੇ ਅਨਾਊਂਸ ਕੀਤਾ ਸੀ ਕਿ ਜਿਵੇਂ ਛੋਟੇ ਛੋਟੇ ਵਰਡ ਹਨ, ਗੁਰਦੁਆਰਾ ਸਾਹਿਬ, ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਇਹਨਾਂ ਦੀ ਮੀਨਿੰਗ ਕੀ ਹੈ। ਆਪਾਂ ਇਹ ਅੱਖਰ ਰੋਜ਼ ਇਸਤੇਮਾਲ ਕਰਦੇ ਹਾਂ, ਪਰ ਬੱਚਿਆਂ ਨੂੰ ਥੋੜ੍ਹੀ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਕਿ ਗੁਰਦੁਆਰੇ ਦਾ ਮੀਨਿੰਗ ਕੀ ਹੈ, ਕਿਸ ਚੀਜ਼ ਨੂੰ ਗੁਰਦੁਆਰਾ ਸਾਹਿਬ ਕਹਿੰਦੇ ਹਨ। ਅਤੇ ਜੇ ਮੈਂ ਵੈਸੇ ਸਿੰਪਲੀ ਬੱਚਿਆਂ ਨੂੰ ਸਵਾਲ ਪੁੱਛਾਂ ਕਿ ਤੁਹਾਡੇ ਮਾਇੰਡ ਵਿੱਚ ਗੁਰਦੁਆਰੇ ਦੀ ਡੈਫੀਨੇਸ਼ਨ ਕੀ ਹੈ, ਗੁਰਦੁਆਰਾ ਕਿਸ ਨੂੰ ਆਖਦੇ ਹਨ, ਐਨੀਬਾਡੀ? ਕੋਈ ਬੱਚਾ ਬੋਲੇਗਾ? ਗੁਰਦੁਆਰਾ ਸਾਹਿਬ, ਹਾਂਜੀ, ਉਹ ਛੋਟੀ, ਉਹਦੇ ਬੱਚੀ ਛੋਟੀ ਹੈਗੀ ਆ।
2: It's a place where we go to yaad the Guru Sahib.
1: ਕਿੱਥੇ ਗਿਆ ਨਾ? ਜਿੱਥੇ ਵਾਹਿਗੁਰੂ ਨੂੰ ਯਾਦ ਕਰਦੇ ਆ, ਦਿਸ ਇਜ਼ ਆਲਸੋ ਟਰੂ। ਵਨ ਪਾਰਟ ਇਹ ਵੀ ਹੈਗਾ ਜਿੱਥੇ ਆਪਾਂ, ਵੈਸੇ ਤਾਂ ਆਪਾਂ ਵਾਹਿਗੁਰੂ ਨੂੰ ਕਿਸੇ ਵੀ ਜਗ੍ਹਾ 'ਤੇ ਯਾਦ ਕਰ ਸਕਦੇ ਹਾਂ, ਪਰ ਇੱਥੇ ਆ ਕੇ ਸਾਨੂੰ ਯਾਦ ਆਉਂਦੀ ਆ, ਕੋਈ ਕਾਰਨ ਹੈ ਜਿਸ ਕਰਕੇ ਸਾਨੂੰ ਯਾਦ ਆਉਂਦੀ ਹੈ, ਉਹ ਸਾਧ ਸੰਗਤ ਵੀ ਹੈ, ਅਤੇ ਚਲੋ ਆਪਾਂ ਡਿਸਕਸ ਕਰਾਂਗੇ, ਅਤੇ ਗੁਰੂ ਸਾਹਿਬ ਵੀ ਹਨ। ਗੁਰਦੁਆਰਾ ਸਾਹਿਬ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਗੁਰਦੁਆਰਾ ਸਾਹਿਬ ਕਿਸ ਨੂੰ ਕਹਿੰਦੇ ਹਨ, ਆਪਣੇ ਸਿੱਖ ਇਤਿਹਾਸ ਦੇ ਵਿੱਚ ਇਸ ਦਾ ਕੀ ਮਹੱਤਵ ਹੈ, ਕਦੋਂ ਇਹ ਪਰੰਪਰਾ ਸ਼ੁਰੂ ਹੋਈ, ਅਤੇ ਇਸ ਬਾਰੇ ਆਪਾਂ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲਾਂ ਤਾਂ ਜੇ ਆਪਾਂ ਗੁਰਦੁਆਰਾ ਸਾਹਿਬ ਨੂੰ ਗੁਰੂ ਦੁਆਰਾ, ਇਹਨੂੰ ਆਪਾਂ ਸੰਧੀ ਵਿਛੇਦ ਕਰੀਏ, ਪਹਿਲਾਂ ਗੁਰੂ ਫਿਰ ਹੈਗਾ ਦੁਆਰਾ, ਜੇ ਆਪਾਂ ਅੱਖਰਾਂ ਵੱਲ ਜਾਈਏ ਤਾਂ, ਅਤੇ ਜੇ ਗੁਰੂ ਦਾ ਆਪਾਂ ਸੰਧੀ ਵਿਛੇਦ ਕਰਦੇ ਹਾਂ ਅਤੇ ਗੁਰੂ ਅਤੇ ਪਲੱਸ ਰੂਹ, ਠੀਕ ਹੈ। ਗੁਰੂ ਦਾ ਮਤਲਬ ਹੈ ਹਨੇਰਾ ਅਤੇ ਰੂਹ ਦਾ ਮਤਲਬ ਹੈ ਚਾਨਣ। ਹੁਣ ਚਾਨਣ ਤਾਂ ਵੈਸੇ ਬਹੁਤ ਹੈਗਾ, ਜਿਹੜੇ ਆਪਾਂ ਕਹਿੰਦੇ ਜੇ ਸੋਚਣ ਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰਬਿਨ ਕੋਰ ਅੰਧਾਰ। ਚਾਨਣਾ ਤਾਂ ਬਹੁਤ ਹੈ, ਦਿਨ ਚੜ੍ਹਦਾ ਸੂਰਜ ਚੜ੍ਹ ਜਾਂਦਾ ਚਾਨਣਾ ਹੋ ਜਾਂਦਾ, ਪਰ ਗੁਰੂ ਸਾਹਿਬ ਉਸ ਚਾਨਣ ਨੂੰ ਚਾਨਣਾ ਨਹੀਂ ਮੰਨਦੇ। ਉਹ ਕਹਿੰਦੇ ਸਾਡੇ ਅੰਦਰ ਅੰਧੇਰਾ ਹੈ, ਬਾਹਰ ਤਾਂ ਬੇਸ਼ੱਕ ਸੂਰਜ ਨੇ ਚਾਨਣਾ ਕਰ ਦਿੱਤਾ ਹੈਗਾ, ਪਰ ਸਾਡੇ ਅੰਦਰ ਅਗਿਆਨ ਦਾ ਅੰਧੇਰਾ ਹੈ, ਇਗਨੋਰੈਂਸ, ਡਾਰਕਨੈਸ ਆਫ ਇਗਨੋਰੈਂਸ, ਇਹ ਹੈਗਾ ਗੁਰੂ। ਅਤੇ ਰੂਹ ਕੀ ਹੈ? ਰੂਹ ਹੈਗਾ ਚਾਨਣ। ਉਹ ਚਾਨਣ ਕਿਹੜਾ ਹੈ? ਉਹ ਚਾਨਣ ਹੈ ਵਿਜ਼ਡਮ ਦਾ, ਨੌਲੇਜ ਦਾ, ਜਿਹੜੇ ਸਾਨੂੰ ਗੁਰੂ ਸਾਹਿਬ ਆਪਣੇ ਸ਼ਬਦ ਦੀ ਰਾਹੀਂ ਸਾਨੂੰ ਗਿਆਨ ਬਖਸ਼ ਕਰਦੇ ਹਨ, ਸਾਨੂੰ ਨੌਲੇਜ ਦਿੰਦੇ ਹਨ, ਸਾਨੂੰ ਵਿਜ਼ਡਮ ਦਿੰਦੇ ਹਨ। ਇਹ ਗੁਰੂ ਸਾਹਿਬ ਸੁਪਰੀਮ ਵਿਜ਼ਡਮ ਹੈ, ਇਸ ਤੋਂ ਉੱਤੇ ਕੋਈ ਵਿਜ਼ਡਮ ਨਹੀਂ ਦੁਨੀਆ ਦੀ। ਅਤੇ ਇਹਨਾਂ ਕੋਲ ਅਸੀਂ ਵਿਜ਼ਡਮ ਲੈ ਕੇ ਆਪਣੀ ਲਾਈਫ ਨੂੰ ਅਸੀਂ ਬੈਟਰ ਬਣਾਉਣਾ, ਤਾਂ ਉਹ ਕਿੱਥੋਂ ਮਿਲਦੀ ਆ? ਗੁਰੂ ਦੇ ਕੋਲੋਂ। ਉਹ ਗੁਰੂ ਸਾਨੂੰ ਕੀ ਦਿੰਦਾ ਹੈ? ਸਾਡਾ ਜੋ ਅਗਿਆਨ ਦਾ ਹਨੇਰਾ ਹੈ, ਡਾਰਕਨੈਸ ਆਫ ਇਗਨੋਰੈਂਸ, ਇਜ਼ ਡਿਸਪੈਲਡ ਬਾਈ ਦੀ ਗੁਰੂ ਐਂਡ ਰਿਪਲੇਸਡ ਬਾਈ ਦੀ ਨੌਲੇਜ, ਬਾਈ ਦੀ ਵਿਜ਼ਡਮ। ਇਹ ਚਾਨਣਾ, ਦੀ ਲਾਈਟ ਆਫ ਵਿਜ਼ਡਮ, ਦੀ ਲਾਈਟ ਆਫ ਨੌਲੇਜ, ਇਹ ਸਾਨੂੰ ਮਿਲਦੀ ਹੈ। ਤੋ ਇਹ ਹੋ ਗਿਆ ਗੁਰੂ ਦੁਆਰਾ। ਹੁਣ ਅਕਸਰ ਅਸੀਂ ਦੇਖਦੇ ਹਾਂ ਆਮ ਭਾਸ਼ਾ ਦੇ ਵਿੱਚ, ਕਹਿੰਦੇ ਅਸੀਂ ਗੁਰੂ ਘਰ ਚੱਲੇ ਹਾਂ। ਇਹ ਲਫ਼ਜ਼ ਇਹ ਥੋੜ੍ਹੀ ਦੇਰ ਤੋਂ ਪ੍ਰਚਲਿਤ ਹੋਇਆ, ਪਹਿਲਾਂ ਇਹ ਲਫ਼ਜ਼ ਪ੍ਰਚਲਿਤ ਨਹੀਂ ਸੀਗਾ। ਗੁਰੂ ਘਰ ਨਹੀਂ ਹੈ, ਗੁਰੂ ਦੁਆਰਾ ਹੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਬਾਰੇ ਜ਼ਿਕਰ ਆਇਆ ਹੋਇਆ ਹੈ। ਗੁਰੂ ਘਰ ਘਰ ਹੁੰਦਾ ਜਿਹੜਾ ਹੋਮ, ਇਹ ਦੁਆਰਾ ਹੈ। ਜਿਸ ਵੇਲੇ ਅਸੀਂ ਮੂਲ ਮੰਤਰ ਆਪਾਂ ਪੜ੍ਹਦੇ ਹਾਂ, ਅਤੇ ਮੂਲ ਮੰਤਰ ਦੇ ਵਿੱਚ ਪਰਮੇਸ਼ੁਰ ਦੇ ਗੁਣ ਦੱਸੇ ਹਨ, ਉਹਦੇ ਵਿੱਚ ਜੋ ਇੱਕ ਗੁਣ ਹੈ ਜਿਹੜੇ ਆਪਾਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਫਿਰ ਨਿਰਵੈਰ ਇਹ ਵੀ ਗੁਣ ਨੇ ਸਾਰੇ, ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ, ਇਹ ਬੜਾ ਇੰਪੋਰਟੈਂਟ ਹੈਗਾ। ਜੇ ਅਸੀਂ ਪਰਮਾਤਮਾ ਦੇ ਘਰ ਪਹੁੰਚਣਾ, ਉਹਦੇ ਅਸੀਂ ਮਿਲਣਾ ਉਸ ਪਰਮੇਸ਼ਰ ਨੂੰ, ਉਸ ਵਾਹਿਗੁਰੂ ਨੂੰ, ਤਾਂ ਸਾਨੂੰ ਗੁਰੂ ਦੀ ਕਿਰਪਾ ਚਾਹੀਦੀ ਆ, ਗੁਰਪ੍ਰਸਾਦ। ਗੁਰੂ ਇੱਕ ਦੁਆਰਾ ਹੋ ਗਿਆ ਫਿਰ,

0: ਦੱਸੋ ਬੇਟਾ ਰਾਮਨੀ ਨੇੜੇ ਰੱਖ ਕੇ
1: ਵਾਹਿਗੁਰੂ ਐਂਡ ਵੇਅਰ ਯੂ ਕੈਨ ਗੈਟ ਗੁਰੂ ਜੀਜ਼ ਬਲੈਸਿੰਗਸ
0: ਗੁਰੂ ਜੀਜ਼ ਬਲੈਸਿੰਗਸ ਬਲੈਸਿੰਗਸ ਕਿੱਦਾਂ ਮਿਲਦੀ ਹੈ ਜਿਹੜਾ ਤੁਹਾਨੂੰ ਗਿਆਨ ਹੋਏਗਾ ਨਾ ਆਪਾਂ ਜਿਹੜਾ ਆਪਣੀ ਤੁਹਾਡੀ ਲਾਈਫ ਜਿਹੜੀ ਹੈਗੀ ਆ ਸਾਡੀ ਤਾਂ ਚੱਲੇਗੀ ਸਾਨੂੰ ਗਿਆਨ ਹੋਏਗਾ ਸਾਨੂੰ ਪਤਾ ਹੋਏਗਾ ਵੀ ਅਸੀਂ ਕਿਸ ਪਾਸੇ ਚੱਲਣਾ ਹੈਗਾ ਹੁਣ ਪ੍ਰੈਕਟਿਸ ਗੁਰਦੁਆਰਾ ਸਾਹਿਬ 'ਚ ਹੁੰਦਾ ਕੀ ਹੈਗਾ ਤੁਸੀਂ ਵੈਸੇ ਬੱਚੇ ਪੜ੍ਹਦੇ ਵੀ ਹੋਣੇ ਵੀ ਆਪਣੇ ਗੁਰੂ ਸਾਹਿਬ ਦੇ ਐਟੀਕੇਟਸ ਕੀ ਹਨ ਆਪਾਂ ਜਿਸਲੇ ਉਹ ਆਪਾਂ ਚਲੋ ਬਾਅਦ ਗੱਲ ਕਰ ਲਾਂਗੇ ਉਹ ਹੁਣ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਵੀ ਕਿੰਨੀ ਕਿੰਨੀ ਕੋਈ ਕੁਛ ਹੁੰਦਾ ਹੈਗਾ ਲੰਗਰ ਦੀ ਸੇਵਾਵਾਂ ਚੱਲਦੀਆਂ ਹਨ ਇੱਥੇ ਫਿਰ ਸੇਵਾ ਹੈ ਸਿਮਰਨ ਹੈ ਫਿਰ ਪਾਠ ਹੁੰਦਾ ਹੈ ਕਥਾ ਹੈ ਕੀਰਤਨ ਹੈ ਢਾਡੀ ਹੈ ਇਹ ਪਾਰਟ ਆਫ ਦੀ ਗੁਰਦੁਆਰਾ ਜਿਹੜੇ ਅਸੀਂ ਇਹ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸਭ ਤੋਂ ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਹਨ ਅਤੇ ਜੇ ਇਹ ਗੁਰੂ ਗ੍ਰੰਥ ਸਾਹਿਬ ਇੱਥੇ ਹਾਜ਼ਰ ਨਾ ਹੋਣ ਕੀ ਇਹ ਗੁਰਦੁਆਰਾ ਹੋਏਗਾ ਐਨੀ ਬੋਡੀ ਕੈਨ ਟੈਲ ਮੀ ਜੇ ਗੁਰੂ ਸਾਹਿਬ ਦੀ ਇੱਥੇ ਹਾਜ਼ਰ ਨਾਜ਼ਰ ਨਹੀਂ ਹੈਗੇ ਕਿ ਇਸ ਅਸੀਂ ਬਿਲਡਿੰਗ ਨੂੰ ਅਸੀਂ ਗੁਰਦੁਆਰਾ ਕਵਾਂਗੇ ਜਾਂ ਕੀ ਕਵਾਂਗੇ ਅਸੀਂ ਜੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਨਹੀਂ ਹਨ ਤਾਂ ਹਾਂ ਵੈਰੀ ਗੁੱਡ ਸਰ ਉਹ ਗੁਰੂ ਸਾਹਿਬ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਹਾਜ਼ਰ ਨਾਜ਼ਰ ਗੁਰੂ ਨੇ ਇਹ ਪ੍ਰੈਜੈਂਸ ਨੇ ਇਹ ਹਾਜ਼ਰ ਨੇ ਇਹਨਾਂ ਕਰਕੇ ਹੀ ਇਹ ਗੁਰਦੁਆਰਾ ਹੈ ਅਦਰਵਾਈਜ਼ ਇਹ ਬਿਲਡਿੰਗ ਹੈ ਇਹ ਗੁਰਦੁਆਰਾ ਨਹੀਂ ਹੈ ਸਿਰ ਗੁਰੂ ਸਾਹਿਬ ਦੀ ਪ੍ਰੈਜੈਂਸ ਹੋਣ ਕਰਕੇ ਇਸ ਬਿਲਡਿੰਗ ਦਾ ਨਾਂ ਗੁਰਦੁਆਰਾ ਹੈ ਤੋ ਇਸੇ ਕਰਕੇ ਜਿਹੜੇ ਆਪਾਂ ਹੁਣ ਕੀਰਤਨ ਕਰਦੇ ਹਾਂ ਹੁਣ ਬੱਚੀ ਨੇ ਸ਼ੋਧ ਪੜਿਆ ਪੂਜਾ ਮਾਤਾ ਕੀ ਅਸੀਸ ਅੱਜ ਵੈਸੇ ਪਹਿਲਾ ਪ੍ਰਕਾਸ਼ ਦਿਹਾੜਾ ਵੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਵੀ ਗੁਰੂ ਸਾਹਿਬ ਨੇ ਪਾਵਨ ਬਚਨ ਕੀਤਾ ਹੈ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਜੋ ਪੋਥੀ ਉਸ ਟਾਈਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਕੀਤਾ ਹੈਗਾ ਪਰਮੇਸ਼ਰ ਦਾ ਥਾਨ ਹੈ ਪਰਮੇਸ਼ਰ ਦੀ ਜਗ੍ਹਾ 'ਤੇ ਹੈ ਤੋ ਜਿਹੜਾ ਇਸ ਉਸ ਗੁਰੂ ਸਾਹਿਬ ਦੀ ਬਾਣੀ ਦੇ ਗੁਣ ਗਾਉਂਦਾ ਗੋਬਿੰਦ ਦੇ ਗੁਣ ਗਾਉਂਦਾ ਹੈ ਸਤਸੰਗ ਦੇ ਬੈਠ ਕੇ ਉਹਨੂੰ ਪੂਰਨ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ ਤੋ ਗੁਰੂ ਸਾਹਿਬ ਸਾਨੂੰ ਗਿਆਨ ਬਖਸ਼ਿਸ਼ ਕਰਦੇ ਹਨ ਗੁਰੂ ਸਾਹਿਬ ਸਾਨੂੰ ਸੋਝੀ ਬਖਸ਼ਿਸ਼ ਕਰਦੇ ਹਨ ਪਰਮੇਸ਼ਰ ਤੱਕ ਮਿਲਣ ਦਾ ਇੱਕ ਸਾਧਨ ਸਾਨੂੰ ਦੱਸਦੇ ਹਨ ਅਸੀਂ ਉਸ ਵਾਹਿਗੁਰੂ ਨੂੰ ਅਸੀਂ ਕਿੱਦਾਂ ਮਿਲਣਾ ਹੈ ਤੋ ਇਹਦੇ ਵਿੱਚ ਅਸੀਂ ਜੋ ਸੇਵਾ ਦਾ ਸਿਮਰਨ ਦੋ ਪਿੱਲਰਸ ਨੇ ਸਿੱਖੀ ਦੇ ਇੱਕ ਸੇਵਾ ਹੈ ਇੱਕ ਸਿਮਰਨ ਹੈ ਹੁਣ ਆਪਾਂ ਲੰਗਰ ਦੇ ਵੀ ਜਾਂਦੇ ਹਾਂ ਆਪਾਂ ਸੇਵਾ ਕਰਦੇ ਹਾਂ ਉੱਥੇ ਜਾ ਕੇ ਸੇਵਾ ਆਪਾਂ ਕਿਉਂ ਕਰਦੇ ਹਾਂ ਕੋਈ ਬੱਚਾ ਦੱਸ ਸਕਦਾ ਵੀ ਆਪਾਂ ਵਾਈ ਡੂ ਵੀ ਸੇਵਾ ਆਪਾਂ ਸੇਵਾ ਕਰਦੇ ਹਾਂ ਨਾ ਜਾ ਕੇ ਉਹਦਾ ਪਰਪਸ ਕੀ ਹੈ ਸੇਵਾ ਕਰਨ ਦਾ ਸਾਡੇ 'ਤੇ ਕੀ ਇਫੈਕਟ ਪੈਂਦਾ ਸਾਡੇ ਮਨ 'ਤੇ ਉਸਦਾ ਕੀ ਇਫੈਕਟ ਪੈਂਦਾ ਹੈ ਜਦੋਂ ਆਪਾਂ ਭਾਂਡਿਆਂ ਬਰਤਨਾਂ ਦੀ ਸੇਵਾ ਕਰਦੇ ਹਾਂ ਜੋੜੀਆਂ ਦੀ ਸੇਵਾ ਕਰਦੇ ਹਾਂ ਟਾਟ ਝਾੜਦੇ ਹਾਂ ਲੰਗਰ ਵਰਤਾਉਂਦੇ ਹਾਂ ਇਹ ਸਾਰਾ ਕੰਮ ਕਰਦੇ ਹਾਂ ਅਤੇ ਸਾਡੇ ਮਾਇੰਡ 'ਤੇ ਉਹਦਾ ਕੀ ਇਫੈਕਟ ਪੈਂਦਾ ਹੈਗਾ ਹਾਂਜੀ
2: We are more humble and we have more gratitude for other people. ਸਾਡੇ ਵਿੱਚ ਹਮਦਰਦੀ
0: ਬਹੁਤ ਅੱਛਾ ਵੈਰੀ ਗੁੱਡ ਜਿਹੜੀ ਸਾਡੀ ਹਉਮੈ ਹੈ ਨਾ ਸਭ ਤੋਂ ਵੱਡੀ ਜਿਹੜੀ ਈਗੋ ਆ ਹੰਕਾਰ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇਹ ਸਾਡਾ ਅਤੇ ਪਰਮਾਤਮਾ ਦੇ ਵਿੱਚ ਇੱਕ ਦੀਵਾਰ ਹੈ ਸਾਨੂੰ ਮਿਲਣ ਨਹੀਂ ਦਿੰਦੀ ਪਰ ਜਦ ਅਸੀਂ ਸਿਮਰਨ ਕਰਦੇ ਕਈ ਵਾਰੀ ਸਿਮਰਨ ਕਰਕੇ ਵੀ ਹਉਮੈ ਆ ਜਾਂਦੀ ਹੈ ਸੂਖਸ਼ਮ ਤੌਰ 'ਤੇ ਨਾ ਪਰ ਜਦ ਅਸੀਂ ਜਾ ਕੇ ਜੂਠੇ ਬਰਤਨ ਦੀ ਸੇਵਾ ਆਪਣੇ ਹੱਥੀਂ ਕਰਦੇ ਹਾਂ ਤਾਂ ਉਹ ਇਕੱਲੀ ਅਸੀਂ ਭਾਂਡੇ ਦੀ ਮੈਲ ਨਹੀਂ ਉਤਾਰ ਰਹੇ ਹੁੰਦੇ ਜੋ ਸਾਡੇ ਮਨ ਨੂੰ ਮੈਲ ਲੱਗੀ ਹੋਈ ਹੈ ਉਹ ਵੀ ਨਾਲ ਦੀ ਨਾਲ ਲਈ ਜਾਂਦੀ ਹੈਗੀ ਸਾਡਾ ਮਨ ਸਾਡਾ ਨਿਰਮਲ ਹੋ ਰਿਹਾ ਜਿਹੜਾ ਸਾਡਾ ਮਨ ਹੈ ਉਹ ਸੇਵਾ ਕਰਕੇ ਨਿਰਮਲ ਹੋ ਰਿਹਾ ਹੈਗਾ ਅਤੇ ਇਸ ਕਰਕੇ ਸਿੱਖੀ ਦੇ ਵਿੱਚ ਸੇਵਾ ਅਤੇ ਸਿਮਰਨ ਦਾ ਬਹੁਤ ਜ਼ਿਆਦਾ ਮਹੱਤਵ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਇਹ ਸਾਨੂੰ ਗੁਰਦੁਆਰਾ ਸਾਹਿਬ ਆ ਕੇ ਇਹ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਆਪਾਂ ਸਕੂਲ ਦੇ ਵਿੱਚ ਵੀ ਹਰ ਕਲਾਸ ਦੀ ਇੱਕ ਸਾਲ ਦੋ ਵਾਰੀ ਵਾਰੀ ਆਉਂਦੀ ਹੈ ਉਹ ਲੰਗਰ ਹਾਲ ਵਿੱਚ ਆ ਕੇ ਹਰ ਇੱਕ ਬੱਚਾ ਆਪਣੇ ਹੱਥੀਂ ਸੇਵਾ ਕਰਦਾ ਹੈ ਉਹਦਾ ਪਰਪਸ ਇਹੀ ਹੈ ਕਿ ਬੱਚਿਆਂ ਨੂੰ ਇਹ ਆਦਤ ਪਵੇ ਸੇਵਾ ਕਰਨ ਦੀ

0: ਸਿਮਰਨ ਬੱਚੇ ਸਟੇਜ 'ਤੇ ਬੈਠ ਕੇ ਕਰਦੇ ਹਨ। ਤਾਂ ਸੇਵਾ ਅਤੇ ਸਿਮਰਨ ਇਹ ਦੋ ਬੜੇ ਇੰਪੋਰਟੈਂਟ ਜਿਹੜੇ ਪਿੱਲਰ ਸਨ ਸਿੱਖੀ ਦੇ, ਜਿਹਨਾਂ ਨੂੰ ਆਪਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਆ ਕੇ ਇਹ ਆਪਾਂ ਆਪਣੇ ਹੱਥੀਂ ਬੱਚੇ ਵੀ ਛੋਟੇ ਵੀ ਸਾਡੇ ਕਿੰਨੇ ਦਾ ਬਖਸ਼ਿਸ਼ ਗੁਰੂ ਸਾਹਿਬ ਨੇ ਸਾਨੂੰ ਕੀਤੀ ਆ ਕਿ ਇੱਕ ਬੱਚੇ ਵੀ ਆ ਕੇ ਸਟੇਜ 'ਤੇ ਬੈਠ ਕੇ ਕੀਰਤਨ ਕਰ ਸਕਦੇ ਆ, ਸਿਮਰਨ ਕਰ ਸਕਦੇ ਆ, ਥੱਲੇ ਆ ਕੇ ਸੇਵਾ ਕਰ ਸਕਦੇ ਆ। ਕਿੱਡੀ ਵੱਡੀ ਬਖਸ਼ਿਸ਼ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਆ ਕਿ ਅਸੀਂ ਬਚਪਨ ਤੋਂ ਹੀ ਆਪਣੇ ਮਨ ਦੇ ਉੱਤੇ ਮੈਲ ਨਾ ਲੱਗਣ ਦੇਈਏ, ਅਤੇ ਜੇ ਲੱਗੀ ਵੀ ਆ ਤਾਂ ਆਪਾਂ ਸੇਵਾ ਦੇ ਰਾਹੀਂ ਉਸ ਮੈਲ ਨੂੰ ਆਪਾਂ ਦੂਰ ਕਰ ਲਈਏ। ਤਾਂ ਇਹ ਮੌਕਾ ਸਾਨੂੰ ਗੁਰਦੁਆਰਾ ਸਾਹਿਬ ਹੀ ਆ ਕੇ ਮਿਲਦਾ ਹੈ, ਇੱਥੋਂ ਸਿੱਖਿਆ ਸਾਨੂੰ ਮਿਲਦੀ ਹੈ। ਸੇਵਾ ਤਾਂ ਆਪਾਂ ਕਿਤੇ ਵੀ ਕਰ ਸਕਦੇ ਹਾਂ, ਪਰ ਇਹ ਕੇਂਦਰ ਹੈ ਜਿੱਥੇ ਸਾਨੂੰ ਇਹ ਸਾਰੀਆਂ ਸਿੱਖਿਆਵਾਂ ਮਿਲਦੀਆਂ ਹਨ। ਜਿਵੇਂ ਇੱਥੇ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਕੋਈ ਪੱਥਰ ਦੀ ਮੂਰਤੀ ਦੀ ਆਪਾਂ ਨਹੀਂ ਰੱਖੀ ਜਿਹਦੀ ਆਪਾਂ ਪੂਜਾ ਕਰਦੇ ਹਾਂ। ਇਹ ਬਹੁਤ ਵੱਡੀ ਗੱਲ ਹੈਗੀ ਆ ਕਿ ਅਸੀਂ ਪੱਥਰ ਦੀ ਮੂਰਤੀ ਘੜ ਦਿੱਤੀ ਅਤੇ ਉਹਨੂੰ ਅਸੀਂ ਮੱਥਾ ਟੇਕੀ ਜਾ ਕੇ, ਨਹੀਂ। ਜਿਹੜਾ ਸਿੱਖ ਹੈ ਉਹ ਗਿਆਨ ਦਾ ਪੁਜਾਰੀ ਆ, ਪੱਥਰ ਦਾ ਪੁਜਾਰੀ ਨਹੀਂ ਹੈਗਾ। ਉਹਨੇ ਜਿਸਲੇ ਮੂਲ ਮੰਤਰ ਪੜ੍ਹਨਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਉਹਦੀ ਮੀਨਿੰਗ ਦੇਖਣੀ ਆ ਉਹਨੇ ਵੀ ਵਾਟ ਇਟ ਮੀਨਸ। ਇੱਕ ਓਅੰਕਾਰ ਦਾ ਕੀ ਮੀਨਿੰਗ ਆ, ਸਤਨਾਮ ਦਾ ਕੀ ਮੀਨਿੰਗ ਆ, ਕਰਤਾ ਪੁਰਖ ਦਾ ਕੀ ਮੀਨਿੰਗ ਆ, ਗੁਰਪ੍ਰਸਾਦ ਦਾ ਕੀ ਮੀਨਿੰਗ ਆ। ਉਹ ਗਿਆਨ ਹੈ, ਉਹ ਗਿਆਨ ਦੀ ਅਸੀਂ ਪੂਜਾ ਕਰਦੇ ਹਾਂ, ਨਾ ਕਿ ਅਸੀਂ ਇੱਕ ਪੱਥਰ ਨੂੰ ਅਸੀਂ ਮੱਥਾ ਟੇਕੀ ਜਾ ਕੇ। ਇਹ ਗੁਰਦੁਆਰਾ ਸਾਹਿਬ ਸਾਨੂੰ ਇਹ ਵੀ ਸੋਝੀ ਮਿਲਦੀ ਆ ਕੇ। ਫਿਰ ਗੁਰੂ ਸ਼ਬਦ ਨੇ ਸਾਨੂੰ ਗਿਆਨ ਮਿਲਦਾ, ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀਗਾ। ਫਿਰ ਦੂਜਾ ਕੋਈ ਡਿਸਕ੍ਰੀਮੀਨੇਸ਼ਨ ਨਹੀਂ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਕੋਈ ਵੀ ਆ ਸਕਦਾ ਇੱਥੇ। ਉਪਦੇਸ਼ ਚੋ ਬੰਦਾ ਕੋ ਸਾਂਝਾ, ਜਿਵੇਂ ਹਰਿਮੰਦਰ ਸਾਹਿਬ ਚਾਰ ਦਰਵਾਜ਼ੇ ਆ, ਅਤੇ ਕਿਸੇ ਵੀ ਡਾਇਰੈਕਸ਼ਨ ਤੋਂ, ਕਿਸੇ ਵੀ ਕਾਸਟ ਤੋਂ, ਕਿਸੇ ਵੀ ਵਰਨ ਤੋਂ ਮਨੁੱਖ ਨੂੰ ਕੋਈ ਮਨਾਹੀ ਨਹੀਂ ਵੀ ਆਹ ਵਰਨ ਦਾ ਮਨੁੱਖ ਉੱਥੇ ਐਂਟਰ ਕਰ ਸਕਦਾ, ਇਹ ਨਹੀਂ ਕਰ ਸਕਦਾ। ਕਈ ਧਰਮਾਂ ਦੇ ਵਿੱਚ ਇਹ ਗੱਲ ਹੈ ਕਿ ਉਹਨਾਂ ਨੂੰ ਮਨਾਹੀ ਹੈ ਕਿ ਤੁਸੀਂ ਉਹ ਫਲਾਣੇ ਮੰਦਰ 'ਚ ਨਹੀਂ ਜਾ ਸਕਦੇ ਕਿਉਂਕਿ ਤੁਸੀਂ ਸੋ ਕਾਗਜ਼ਾਤ ਕਰਕੇ ਤੁਸੀਂ ਖੋਤੀ ਨੀਵੇਂ ਹੋ। ਪਰ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਗੁਰੂ ਸਾਹਿਬ ਨੇ ਸਾਨੂੰ ਬਿਲਕੁਲ ਬਰਾਬਰਤਾ ਦਿੱਤੀ ਹੈਗੀ ਹੈ, ਭਾਵੇਂ ਬੰਦਾ ਹੈ, ਭਾਵੇਂ ਬੀਬੀ ਹੈਗੀ ਹੈ, ਭਾਵੇਂ ਕੋਈ ਬੱਚਾ, ਭਾਵੇਂ ਕੋਈ ਵੱਡਾ, ਕੋਈ ਜਾਤ ਦਾ ਕੋਈ ਵਿਤਕਰਾ ਨਹੀਂ, ਸਭ ਨੂੰ ਬਰਾਬਰ ਦਾ ਹੱਕ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਕਿ ਗੁਰਦੁਆਰਾ ਸਾਹਿਬ ਜਾ ਕੇ ਹਰ ਇੱਕ ਨੂੰ ਹੱਕ ਹੈ ਕਿ ਉਹ ਗੁਰਦੁਆਰਾ ਸਾਹਿਬ ਜਾ ਸਕਦੇ ਹਨ, ਆਪਣੀ ਜੋ ਮਨ ਦੀ ਸ਼ਰਧਾ ਹੈ ਗੁਰੂ ਨਾਲ ਗੱਲਾਂ ਬਾਤਾਂ ਕਰ ਸਕਦੇ ਹਨ। ਮਹਾਨ ਕੋਸ਼ ਦੇ ਵਿੱਚ ਜੋ ਡੈਫੀਨੇਸ਼ਨ ਭਾਈ ਕਾਨ ਸਿੰਘ ਨਾਭਾ ਨੇ ਦਿੱਤੀ ਹੈ ਗੁਰਦੁਆਰਾ ਬਾਰੇ, ਉਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਇਹ ਵਿਦਿਆਰਥੀਆਂ ਲਈ ਸਕੂਲ ਹੈ। ਸਕੂਲ ਅਸੀਂ ਪੜ੍ਹਨ ਜਾਂਦੇ ਹਾਂ, ਹੁਣ ਅਸੀਂ ਅਕਸਰ ਦੇਖਦੇ ਹਾਂ ਕਿ ਸਕੂਲਾਂ ਦੇ ਵਿੱਚ ਕਲਾਸਿਸ ਨੇ, ਕੋਈ ਗ੍ਰੇਡ 1 ਹੈ, 2 ਹੈ, 3 ਹੈ, 4 ਹੈ, ਅਲੱਗ ਅਲੱਗ ਰੂਮ ਹੁੰਦੇ ਉਹਨਾਂ ਦੇ, ਪਰ ਇੱਥੇ ਸਾਰੇ ਇਕੱਠੇ ਬੈਠੇ ਹੈ ਕਲਾਸ ਇਹ ਵੀ, ਹੁਣ ਇਹ ਸੰਗਤੀ ਰੂਪ ਦੇ ਵਿੱਚ ਤੁਸੀਂ ਸਾਰੇ ਇਕੱਠੇ ਬੈਠੇ ਹੋ, ਪਰ ਹੈ ਕਲਾਸ ਇਹ। ਗੁਰੂ ਸਾਹਿਬ ਜਿਹੜੇ ਸੁਨੇਹਾ ਦਿੰਦੇ ਆ, ਆਪਣਾ ਸੰਦੇਸ਼ ਦਿੰਦੇ ਆ, ਅਤੇ ਹਰ ਇੱਕ ਦੀ ਸਟੇਟ ਆਫ ਮਾਇੰਡ ਡਿਫਰੈਂਟ ਹੈ। ਕੋਈ ਪਹਿਲੀ ਗ੍ਰੇਡ 'ਤੇ ਲੈਵਲ 'ਤੇ ਜਿਸਦਾ ਮਨ ਖੜਾ ਹੈਗਾ, ਕੋਈ ਗ੍ਰੇਡ 2 'ਤੇ ਖੜਾ, ਕੋਈ 3 'ਤੇ ਖੜਾ, ਉਹ ਸਾਰਿਆਂ ਲਈ ਉਪਦੇਸ਼ ਸਾਂਝਾ ਹੋ ਜਾਂਦਾ, ਸਾਰਿਆਂ ਨੂੰ ਮਿਲ ਜਾਂਦਾ, ਉਹ ਸਾਨੂੰ ਉਹ ਪ੍ਰੋਗਰੈਸ ਕਰਦੇ ਨੇ, ਤਰੱਕੀ ਕਰਦੇ ਨੇ ਉਹ। ਤਾਂ ਇਹ ਜੋ ਸਾਂਝਾ ਹੈ, ਇਸ ਸਕੂਲ ਹੈ ਗੁਰਦੁਆਰਾ ਸਾਹਿਬ। ਫਿਰ ਉਸ ਤੋਂ ਬਾਅਦ ਆਤਮ ਜਿਗਿਆਸਿਆਂ ਲਈ, ਜਿਨ੍ਹਾਂ ਨੇ ਸਪਿਰਚੁਅਲ ਆਪਣੀ ਡਿਵਿਨਿਟੀ ਤੱਕ ਪਹੁੰਚਣਾ ਹੈਗਾ, ਉਹਨਾਂ ਲਈ ਵੀ ਇਹ ਸਾਧਨ ਹੈ। ਜੋ ਸਿਮਰਨ ਕਰਦੇ ਹਾਂ, ਗੁਰੂ ਦੇ ਸ਼ਬਦ ਨੂੰ ਕੀਰਤਨ ਸੁਣਦੇ ਹਾਂ ਅਸੀਂ, ਤਾਂ ਸਾਡੀ ਜੋ ਉਸ ਮਾਇੰਡ ਹੈ ਜੋ ਬਾਹਰ ਨੱਠਦਾ ਹੈਗਾ, ਉਹ ਅਸੀਂ ਫੋਕਸ ਕਰਕੇ ਇਨਸਾਈਡ ਅਸੀਂ ਲੈ ਕੇ ਆਉਂਦੇ, ਸਾਡੇ ਥੋਟਸ ਨੂੰ ਅਸੀਂ ਇਨਸਾਈਡ ਲੈ ਕੇ ਆਉਂਦੇ ਹਾਂ, ਤਾਂ ਇੱਥੇ ਆ ਕੇ ਸਾਨੂੰ ਉਹ ਮਿਲਦਾ ਹੈ। ਫਿਰ ਰੋਗਣੀ ਸਫਾਖਾਨਾ, ਪੁਰਾਣੇ ਸਮੇਂ ਵਿੱਚ ਸਾਡੇ ਇਤਿਹਾਸ ਕਹਿੰਦਾ ਕਿ ਗੁਰੂ ਸਾਹਿਬ ਨੇ ਆਪ ਵੀ ਇਹ ਦਵਾਖਾਨੇ ਖੋਲ੍ਹ ਕੇ ਰੋਗੀਆਂ ਨੂੰ ਇਹ ਦਵਾਈਆਂ ਵੰਡੀਆਂ ਅਤੇ ਉਹਨਾਂ ਨੂੰ ਸਿਹਤਮੰਦ ਕੀਤਾ ਉਹਨਾਂ ਨੇ, ਇਹ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦਾ ਹੈਗਾ। ਫਿਰ ਭੁੱਖਿਆਂ ਲਈ ਅੰਨਪੂਰਨਾ, ਹੁਣ ਕਈ ਭੁੱਖੇ ਨੇ ਜਿਹਨਾਂ ਨੂੰ ਰੋਟੀ ਨਹੀਂ ਨਸੀਬ ਹੁੰਦੀ, ਇੰਡੀਆ ਦੇ ਵਿੱਚ ਵੀ ਬਹੁਤ ਜਣੇ ਹਨ, ਤਾਂ ਉਹਨੂੰ ਗੁਰਦੁਆਰਾ ਸਾਹਿਬ ਜਾ ਕੇ ਆਪਣਾ ਉਹ ਜੀ ਅੰਨਪੂਰਨਾ ਢਿੱਡ ਦੀ ਪੂਰਤੀ ਉਹ ਕਰ ਸਕਦੇ ਹਨ। ਇਹ ਗੁਰਦੁਆਰਾ ਉਹਨੂੰ ਵੀ ਰਿਪ੍ਰਜੈਂਟ ਕਰਦਾ ਹੈ। ਫਿਰ ਇਸਤਰੀਆਂ ਲਈ ਇਹ ਸਿਕਿਉਰਿਟੀ ਦਾ ਵੀ ਹੈ। ਅਸੀਂ ਆਪਣੇ ਇਤਿਹਾਸ ਵਿੱਚ ਟਾਈਮ ਥੋੜ੍ਹਾ ਆਪਣੇ ਕੋਲ, ਇਤਿਹਾਸ ਦੇ ਵਿੱਚ ਆਪਣੇ ਕਈ ਘਟਨਾਵਾਂ ਇੱਦਾਂ ਦੀਆਂ ਵਾਪਰੀਆਂ ਹਨ ਜਿੱਥੇ ਮੁਸਲਿਮ ਜੋ ਰੂਲਰ ਸੀ ਉਹ ਹਿੰਦੂ ਬ੍ਰਾਹਮਣਾਂ ਦੀਆਂ ਲੇਡੀਜ਼ ਨੂੰ, ਵਾਈਫਸ ਨੂੰ ਚੱਕ ਕੇ ਲੈ ਜਾਂਦੇ ਸੀਗੇ, ਤਾਂ ਗੁਰਦੁਆਰਾ ਸਾਹਿਬ ਕੇ ਫਿਰ ਉਹ ਆ ਕੇ ਅਰਦਾਸ ਕਰਦੇ ਸੀਗੇ ਕਿ ਇੱਦਾਂ ਸਾਡਾ ਵਾਪਰੀ ਸਾਨੂੰ ਨਹੀਂ, ਰੱਖਿਆ ਕਰੋ ਤੁਸੀਂ। ਤਾਂ ਉਹ ਵੀ ਗੁਰਦੁਆਰਾ ਸਾਹਿਬ ਵਿੱਚ ਸਾਡਾ ਇਤਿਹਾਸ ਕਹਿੰਦਾ ਇਹ ਵੀ ਹੁੰਦਾ ਰਿਹਾ ਹੈਗਾ ਅਤੇ ਮੁਸਾਫਰਾਂ ਲਈ ਰਹਿਣ ਦੀ ਜਗ੍ਹਾ ਵੀ ਹੈ ਅਤੇ ਅਸੀਂ ਹਰਿਮੰਦਰ ਸਾਹਿਬ ਵੀ ਜਾਂਦੇ ਹਾਂ ਉੱਥੇ ਸਰਾਵਾਂ ਬਣੀਆਂ ਹੋਈਆਂ ਹਨ ਅਤੇ ਅਸੀਂ ਉੱਥੇ ਸਰਾਵਾਂ 'ਚ ਜਾ ਕੇ ਠਹਿਰ ਸਕਦੇ ਹਾਂ ਅਤੇ ਉਹ ਵੀ ਸਾਨੂੰ ਸਹੂਲਤ ਗੁਰਦੁਆਰਾ ਸਾਹਿਬ ਨੇ ਪ੍ਰੋਵਾਈਡ ਕੀਤੀ ਹੋਈ ਹੈ ਅਤੇ ਲੰਬੀ ਡੈਫੀਨੇਸ਼ਨ ਹੈ ਜੇ ਅਸੀਂ ਪਹਿਲਾਂ ਗੁਰਦੁਆਰਾ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਇਹਨੂੰ ਧਰਮਸ਼ਾਲ ਵੀ ਕਹਿੰਦੇ ਸੀਗੇ ਗੁਰਦੁਆਰਾ ਬਾਅਦ 'ਚ 6 ਪਾਤਸ਼ਾਹ ਤੋਂ ਨਾਂ ਸ਼ੁਰੂ ਹੋਇਆ ਪਹਿਲਾਂ ਧਰਮਸ਼ਾਲ ਧਰਮਸ਼ਾਲ ਦਾ ਕੀ ਭਾਵ ਹੈ ਧਰਮ ਕਮਾਉਣ ਦੀ ਜਗ੍ਹਾ ਜਿੱਥੇ ਅਸੀਂ ਧਰਮ ਨੂੰ ਕਮਾਉਂਦੇ ਹਾਂ ਸੋ ਉਹ ਧਰਮਸ਼ਾਲ ਹੈ ਫਿਰ ਨਿਸ਼ਾਨ ਸਾਹਿਬ ਵੀ ਹੈ ਸਾਡਾ ਬਾਹਰ ਇਹਦਾ ਵੀ ਬਹੁਤ ਵੱਡਾ ਇਤਿਹਾਸ ਹੈ ਨਿਸ਼ਾਨ ਸਾਹਿਬ ਦਾ ਵੀ ਨਿਸ਼ਾਨ ਹੁੰਦਾ ਕੋਈ ਸਾਈਨ ਸਾਹਿਬ ਰਿਸਪੈਕਟ ਦਾ ਵਰਡ ਹੈ ਅਤੇ ਇਸ ਨਿਸ਼ਾਨ ਲਈ ਬੜੀਆਂ ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ ਹਨ ਇਹ ਸਾਨੂੰ ਇਹ ਗੁਰੂ ਸਾਹਿਬ ਨੇ ਇਹ ਨਿਸ਼ਾਨ ਸਾਹਿਬ ਵੀ ਬਖਸ਼ਿਸ਼ ਕੀਤਾ ਹੈ ਮੈਂ ਥੋੜ੍ਹਾ ਜਲਦੀ ਕਰਾਂ ਕਿਉਂਕਿ ਟਾਈਮ ਸੈਕਟਰੀ ਸਾਹਿਬ ਮੇਰੇ ਕੋਲ ਆ ਖੜ੍ਹੇ ਹੋ ਗਏ ਸੀਗੇ ਟਾਈਮ ਆਪਣਾ ਹੋ ਰਿਹਾ ਹੈਗਾ ਤਾਂ ਧਰਮ ਕੀ ਹੈਗਾ ਆਪਾਂ ਧਰਮ ਧਰਮਸ਼ਾਲ ਹੈ ਧਰਮ ਕਮਾਉਣ ਦੀ ਥਾਂ ਇਹ ਤੁਸੀਂ ਪਤਾ ਧਰਮ ਇਜ਼ ਨਾਟ ਜਸਟ ਏ ਰੂਲ ਟੂ ਫੋਲੋ ਇਟਸ ਵੇ ਆਫ ਲਿਵਿੰਗ ਕਿ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਲੈ ਕੇ ਅਸੀਂ ਆਪਣੇ ਜੀਵਨ ਨੂੰ ਕਿੱਦਾਂ ਜਿਉਣਾ ਕਿਹੜੀ ਸਿੱਖਿਆ ਅਸੀਂ ਲੈ ਕੇ ਅਸੀਂ ਕਿਹੜੇ ਕਿੱਦਾਂ ਬੋਲਣਾ ਸੀ ਕਿੱਦਾਂ ਅਸੀਂ ਇੱਕ ਦੂਜੇ ਨਾਲ ਬਿਹੇਵ ਕਰਨਾ ਹੈਗਾ ਅਤੇ ਕਿੱਦਾਂ ਸਾਡੀਆਂ ਅੱਖਾਂ ਕੀ ਦੇਖਣ ਸਾਡੇ ਕੰਨ ਕੀ ਸੁਣਨ ਸਾਡੀ ਜ਼ੁਬਾਨ ਕੀ ਬੋਲੇ ਸਾਡੇ ਹੱਥ ਕੀ ਕਰਨ ਸਾਡੇ ਪੈਰ ਕਿੱਥੇ ਚੱਲ ਕੇ ਜਾਣ ਇਹ ਸਾਰੀ ਸਿੱਖਿਆ ਸਾਨੂੰ ਇਹ ਜੋ ਧਰਮ ਦੀ ਹੈ ਇਹ ਗੁਰੂ ਸਾਹਿਬ ਸਾਨੂੰ ਆਪਣੇ ਸ਼ਬਦ ਦੀ ਰਾਹੀਂ ਸਾਨੂੰ ਬਖਸ਼ਿਸ਼ ਕਰਦੇ ਹਨ ਉਹ ਧਰਮ ਕਮਾਉਣ ਦੀ ਜਗ੍ਹਾ ਹੈ ਤਾਂ ਇਹ ਅਸੀਂ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਵਿੱਚ ਉਸ ਗੱਲਾਂ ਕਰਨੀਆਂ ਵੀ ਅਸੀਂ ਅੱਖਾਂ ਨਾਲ ਮਾੜਾ ਨਹੀਂ ਦੇਖਣਾ ਕੰਨਾਂ ਨਾਲ ਨਿੰਦਿਆ ਚੁਗਲੀ ਨਹੀਂ ਸੁਣਨੀ ਆਪਣੀ ਜ਼ੁਬਾਨ ਦੇ ਨਾਲ ਅਸੀਂ ਮਾੜਾ ਨਹੀਂ ਬੋਲਣਾ ਕੌੜਾ ਨਹੀਂ ਬੋਲਣਾ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਇਹ ਸਾਨੂੰ ਇਹ ਧਰਮ ਦੀਆਂ ਗੱਲਾਂ ਨੇ ਸਾਰੀਆਂ ਇਹ ਸਾਨੂੰ ਗੁਰੂ ਸਾਹਿਬ ਕੋਲੋਂ ਆ ਕੇ ਇਹ ਸਾਨੂੰ ਸਿੱਖਿਆਵਾਂ ਮਿਲਦੀਆਂ ਹਨ ਇਹ ਵੀਡੀਓ ਹੁਣ ਆਪਾਂ ਸਕਿੱਪ ਕਰਦੇ ਹਾਂ 6 ਮਿੰਟ ਦੀ ਹੈਗੀ ਹੁਣ ਟਾਈਮ ਨਾ ਹੋਣ ਕਰਕੇ ਭਾਈ ਗੁਰਦਾਸ ਜੀ ਨੇ ਵੀ ਇਸ ਬਾਰੇ ਜ਼ਿਕਰ ਕੀਤਾ ਹੈ ਜਿੱਥੇ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ ਹੁਣ ਕੁਸ਼ਚਨ ਮੈਂ ਫਾਈਨਲ ਕਰ ਰਿਹਾ ਤੁਹਾਡੀ ਕੀ ਰਿਸਪੋਂਸੀਬਿਲਿਟੀ ਹੈਗੀ ਹੈ ਤੁਸੀਂ ਗੁਰਦੁਆਰਾ ਸਾਹਿਬ ਆਉਂਦੇ ਹੁਣ ਆਪਣੇ ਐਟੀਕੇਟਸ ਨੇ ਹੈ ਨਾ ਸਭ ਤੋਂ ਪਹਿਲਾਂ ਤੁਸੀਂ ਗੁਰਦੁਆਰਾ ਸਾਹਿਬ ਆਉਂਦੇ ਹੋ ਆਪਣੇ ਸ਼ੂ ਉਤਾਰਦੇ ਹੋ ਤੁਸੀਂ ਆਪਣੇ ਸੌਕਸ ਉਤਾਰਦੇ ਹੋ ਫਿਰ ਤੁਸੀਂ ਆਪਣਾ ਦੇਖਦੇ ਹੋ ਸਿਰ ਪੂਰੀ ਤਰ੍ਹਾਂ ਢੱਕਿਆ ਹੋਵੇ ਫਿਰ ਤੁਸੀਂ ਹੱਥ ਧੋਂਦੇ ਹੋ ਹੱਥ ਧੋ ਕੇ ਫਿਰ ਤੁਸੀਂ ਗੁਰਦੁਆਰਾ ਦੇ ਐਂਟਰੰਸ ਗੁਰਦੁਆਰਾ ਸਾਹਿਬ ਦੀ ਐਂਟਰੰਸ 'ਤੇ ਦੀਵਾਨ ਦੀ ਐਂਟਰੰਸ 'ਤੇ ਤੁਸੀਂ ਆਉਂਦੇ ਹੋ ਉੱਥੇ ਤੁਹਾਨੂੰ ਹੱਥ ਜੋੜ ਕੇ ਇੱਦਾਂ ਅੰਦਰ ਐਂਟਰ ਹੋਣਾ ਚਾਹੀਦਾ ਪੂਰੀ ਸ਼ਰਧਾ ਭਾਵਨਾ ਦੇ ਨਾਲ ਅਤੇ ਜਿਸ ਵੇਲੇ ਤੁਸੀਂ ਆਉਂਦੇ ਹੋ ਪੂਰੀ ਰਿਸਪੈਕਟ ਦੇ ਨਾਲ ਤੁਸੀਂ ਆਪਣਾ ਨਮਸਕਾਰ ਗੁਰੂ ਸਾਹਿਬ ਨੂੰ ਨਤਮਸਤਕ ਹੋਣਾ ਹੈ ਇਹ ਤੁਸੀਂ ਇਹ ਕਰਨਾ ਹੈ ਅਤੇ ਭਾਈ ਸਾਹਿਬ ਨੇ ਤੁਕ ਦਿੱਤੀ ਹੈ ਕੋਟ ਬਿਸਨ ਕੀਨੇ ਅਵਤਾਰ ਕੋਟ ਬ੍ਰਹਿਮੰਡ ਜਾ ਕੇ ਧਰਮਸ਼ਾਲ ਕੋਟ ਮਹੇਸ਼ ਉਪਾਏ ਸਮਾਏ ਕੋਟ ਬ੍ਰਹਮੇ ਜਗ ਸਾਜਨ ਲਾਏ ਇਹ ਜੋ ਸਾਜਨਾ ਹੈ ਇਸ ਸ੍ਰਿਸ਼ਟੀ ਦੀ ਕਰੋੜਾਂ ਹੀ ਬ੍ਰਹਮਾ ਉਸ ਪਰਮੇਸ਼ਰ ਨੇ ਸਾਜਨ ਹੀ ਲਾਏ ਹਨ ਪਰ ਅਸੀਂ ਜੋ ਗੁਰੂ ਦੇ ਸ਼ਬਦ ਰਾਹੀਂ ਆਪਣੇ ਜੀਵਨ ਨੂੰ ਅਸੀਂ ਉਸ ਗਾਈਡੈਂਸ ਲੈ ਕੇ ਗੁਰੂ ਸਾਹਿਬ ਤੋਂ ਕਿੱਦਾਂ ਅਸੀਂ ਬੈਟਰ ਬਣਾਉਣਾ ਹੈ ਇਹ ਆਪਾਂ ਗੁਰਦੁਆਰੇ ਆ ਕੇ ਇਹ ਸੋਝੀ ਆਪਾਂ ਲੈਣੀ ਹੈ ਤੋ ਇਹ ਆਪ ਜੀ ਨੇ ਬਾਕੀ ਹੋਰ ਡਿਸਕਸ ਜੇ ਟੀਚਰ ਸਾਹਿਬਾਨ ਹੋਰ ਡਿਟੇਲ ਦੇ ਵਿੱਚ ਕਲਾਸ ਵਿੱਚ ਕਰ ਲੈਣਗੇ ਤਾਂ ਜਿਹੜੀ ਗੱਲ ਰਹਿ ਗਈ ਹੈਗੀ ਆ ਉਹ ਪੂਰੀ ਕਰ ਸਕਦੇ ਹਨ ਅਤੇ ਇਹਦੇ ਨਾਲ ਛੋਟੇ ਛੋਟੇ ਆਪਾਂ ਕਦੇ ਜਦੋਂ ਵੀ ਸਮਾਂ ਹੋਇਆ ਕਰੇਗਾ ਆਪਾਂ ਇਹ ਵਰਡ ਲਿਆ ਕਰਾਂਗੇ ਤਾਂ ਕਿ ਬੱਚਿਆਂ ਨੂੰ ਉਹਨਾਂ ਦੀ ਕਲੈਰਿਟੀ ਹੋ ਜਾਏ ਉਹਨਾਂ ਨੂੰ ਸਮਝ ਪੈ ਜਾਏ ਵੀ ਉਹਨਾਂ ਦੀ ਮੀਨਿੰਗ ਕੀ ਹੈ ਜਿਵੇਂ ਆਪਾਂ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹੈ ਇਹ ਵੀ ਆਪਾਂ ਟਰਾਈ ਕਰਾਂਗੇ ਜਦੋਂ ਵੀ ਆਪਾਂ ਨੈਕਸਟ ਸਮਾਂ ਮਿਲੇ ਆਪਾਂ ਨੂੰ ਇਹ ਵੀ ਸਾਂਝ ਪਾਵਾਂਗੇ ਅਤੇ ਇਸ ਦੇ ਨਾਲ ਹੀ ਮੈਂ ਅਸੈਂਬਲੀ ਦੀ ਸਮਾਪਤੀ ਦੀ ਅਰਦਾਸ ਕਰਦਾ ਅਤੇ ਕੋਈ ਬੋਲਦੇ ਹੋਏ ਅੱਖਰ ਵੱਧ ਘੱਟ ਬੋਲਿਆ ਹੋਵੇ ਤਾਂ ਕਿਵੇਂ ਦਾ ਜਾ ਚੱਕਾਂ ਆਹ ਫਤਿਹ ਦੀ ਸਾਂਝ ਪਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਮਾਜਰਾ ਹਜ਼ੂਰ ਸਰਵਕਲਾ ਭਰਪੂਰ ਚੌਰਤਾ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਭਰ ਰਹੀਆਂ ਹਾਜ਼ਰੀਆਂ ਸਾਧਸੰਗ ਜੀ ਗੁਰਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਗੱਦੀ ਦਿਵਸ ਸਮੂਹ ਜਗਤ ਵਿੱਚ ਸੰਗਤਾਂ ਮਨਾ ਰਹੀਆਂ ਨੇ ਅੱਜ ਦੇ ਸਮਾਗਮ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਗੱਦੀ ਦਿਵਸ ਨੂੰ ਸਮਰਪਿਤ ਨੇ। ਸਮੂਹ ਸੰਗਤ ਨੂੰ ਸੂ ਜਾਣ ਦੇ ਵਾ ਗੁਰੂ ਪਿਆਰੀ ਸਾਧ ਸੰਗਤ ਨੂੰ ਸਾਰੇ ਜਗਤ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈ ਹੋਵੇ। ਅੱਜ ਦੇ ਸਮਾਗਮ ਇਹਨਾਂ ਨੂੰ ਸਮਰਪਿਤ ਨੇ। ਸਭ ਤੋਂ ਪਹਿਲਾਂ ਗੁਰੂ ਘਰ ਦੇ ਜਿਹਨੇ ਗੁਰੂ ਘਰ ਦੇ ਬੀਜਰਾਂ ਨੇ ਅੰਮ੍ਰਿਤ ਵੇਲੇ ਤੋਂ ਨਿਤਨਾ ਦੀ ਬਾਣੀ ਆਸਾ ਦੀ ਵਾਰ ਕੀਰਤਨ ਕੀਤੇ ਇਹਨਾਂ ਦਾ ਜੀ ਬਹੁਤ ਬਹੁਤ ਧੰਨਵਾਦ। ਹੁਣ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ 11:30 ਤੱਕ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਭਗਤ ਜੋਗ ਕੋ ਜੈ ਤਵਾਰ ਹਰ ਜਨ ਕੋ ਪਾਇਓ ਸਬਦ ਗੁਰੂ ਪ੍ਰਕਾਸਿਓ ਹਰ ਰਸਨ ਵਸਾਇਓ ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਅੰਤ ਨ ਪਾਵਤ ਦੇਵ ਸਭੈ ਮੋਨਾ ਇੰਦਰ ਮਹਾਸ਼ਿਵ ਜੋਗ ਕਰੀ ਹੁਣ ਵੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨ ਛਾਡਿਓ ਏਕ ਕਰੀ ਮਥੁਰਾ ਜਨ ਕਉ ਪ੍ਰਭ ਦੀਨ ਦਇਆਲ ਹੈ ਸੰਗਤ

ਵਿੱਚ ਅੰਮ੍ਰਿਤ ਜਲ ਛਾਇਆ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰਮਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਹਫ਼ਤਾਵਾਰੀ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਈਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਪਵੜ ਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਬੱਚਿਆਂ ਦੀ ਮੁਬਾਰਕ ਰਸਨਾ ਤੋਂ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ। ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਜੋ ਅੱਜ ਆਪਣੇ ਇਸ਼ਟ ਦੇ ਪਿਆਰੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਪੁਰਬ ਦਿਹਾੜਿਆਂ ਦੀ ਖੁਸ਼ੀ ਵਿੱਚ ਅਤੇ ਜਿਨ੍ਹਾਂ ਸਤਿਗੁਰਾਂ ਨੇ ਪੰਜਵੇਂ ਸਰੂਪ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਮਹਾਨ ਪਰਉਪਕਾਰ ਕੀਤਾ, ਸਾਰੀ ਬਾਣੀ ਨੂੰ ਸਮੇਂ ਨਾਲ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਕੇ ਇਹ ਮਹਾਨ ਕਾਰਜ ਕੀਤੇ, ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਗਾਸ਼ ਕਰਵਾਏ ਗਏ ਉਹਨਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਅੱਜ ਗੁਰਤਾ ਗੱਦੀ ਦਿਵਸ ਦਿਹਾੜੇ ਹਨ। ਇਹਨਾਂ ਨੂੰ ਸਮਰਪਿਤ ਹੀ ਅੱਜ ਦੇ ਵੀਕਐਂਡ ਦੇ ਸੁੰਦਰ ਦੀਵਾਨ ਗੁਰੂ ਘਰ ਵਿਖੇ ਸਜ ਰਹੇ ਹਨ, ਆਪ ਸੰਗਤਾਂ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਜੀ ਨੂੰ 1581 ਈਸਵੀ ਵਿੱਚ ਸਤੰਬਰ ਦੇ ਮਹੀਨੇ ਮਹਾਰਾਜ ਜੀ ਨੇ ਹੁਕਮ ਮੰਨਣ ਦੀ ਕਾਰ ਨੂੰ ਪੂਰੇ ਦੇਖਦੇ ਹੋਏ ਸਵੀਕਾਰ ਕਰਦੇ ਹੋਏ ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੀ ਸਤੰਬਰ 1581 ਈਸਵੀ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ। 18 ਕੁ ਸਾਲ ਦੇ ਕਰੀਬ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਉਸ ਵੇਲੇ ਸੰਸਾਰਕ ਆਜੂ ਸੀ, ਜਿਸ ਵੇਲੇ ਗੁਰੂ ਰਾਮਦਾਸ ਪਿਤਾ ਸਤਿਗੁਰੂ ਜੀ ਨੇ ਨਿਵਾਜਿਆ। ਪਹਿਲੇ ਨਾਲੋਂ ਇਹ ਵੀ ਫਰਕ ਸੀ ਸਾਧ ਸੰਗਤ ਜੀ ਕਿ ਪਹਿਲਾਂ ਸੇਵਕ ਜਿਹੜੇ ਸੀ ਸਤਿਗੁਰਾਂ ਨੂੰ ਪ੍ਰਸੰਨ ਕਰਕੇ ਬਾਹਰੋਂ ਆ ਕੇ ਸੇਵਕ ਹੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਮਾਲਕ ਬਣਦੇ ਰਹੇ, ਵਾਰਸ ਬਣਦੇ ਰਹੇ। ਇੱਥੇ ਆ ਕੇ ਇਹ ਵੀ ਫਰਕ ਪੈਂਦਾ ਹੈ ਕਿ ਬਿੰਦੀ ਬੇਟਾ ਹੀ ਨਿਤਰਿਆ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨਾਂ ਸਾਹਿਬਜ਼ਾਦਿਆਂ 'ਚ ਸਭ ਤੋਂ ਛੋਟੇ ਨੇ। ਜਿੱਥੇ ਉਮਰ ਵਿੱਚ ਛੋਟੇ ਨੇ ਮਹਾਰਾਜ ਜੀ, ਉੱਥੇ ਨਿਮਰਤਾ ਵਿੱਚ ਵੀ ਬਹੁਤ ਆਪ ਜੀ ਨੇ ਆਪਣੇ ਆਪ ਨੂੰ ਛੋਟਾ ਰੱਖਿਆ ਹੈ। ਤਾਂ ਕਰਕੇ ਨਿਮਰਤਾ ਵਾਲਾ ਹਿਰਦਾ ਹੋਣ ਕਰਕੇ ਹੁਕਮ ਮੰਨਿਆ ਗਿਆ ਹੈ। ਗੁਰੂ ਰਾਮਦਾਸ ਮਹਾਰਾਜ ਬੜੇ ਸਿਆਣੇ ਸੀ ਦੁਨੀਆ ਦੇ ਤੌਰ 'ਤੇ, ਤਾਂ ਬਾਬਾ ਪ੍ਰਿਥੀ ਚੰਦ ਜੀ ਪ੍ਰਬੰਧਕ ਵੀ ਬੜੇ ਸੋਹਣੇ ਸਨ, ਬਹੁਤ ਪ੍ਰਬੰਧ ਗੁਰੂ ਘਰ ਦਾ ਉਹ ਚਲਾ ਰਹੇ ਸਨ, ਪਰ ਲੇਕਿਨ ਨਿਮਰਤਾ ਵਾਲਾ ਹਿਰਦਾ ਨਹੀਂ ਸੀ, ਇਹ ਛੋਟੇ ਨਹੀਂ ਸਨ ਮਨ ਕਰਕੇ।
ਉਹ ਬਹੁਤ ਜ਼ਿਆਦਾ ਹੰਕਾਰ ਵਾਲੇ ਅਭਿਮਾਨ ਵਾਲੇ ਹੀ ਬੋਲ ਬਚਨ ਬੋਲਦੇ ਸਨ ਜਦੋਂ ਬੋਲਦੇ ਸਨ ਕਿ ਮੇਰੇ ਬਿਨਾਂ ਇੱਥੇ ਸਰ ਨਹੀਂ ਸਕਦਾ, ਮੈਂ ਹੀ ਗੁਰੂ ਬਣਾਂਗਾ ਅਗਲਾ, ਇੱਥੋਂ ਤੱਕ ਇੰਨੀਆਂ ਜ਼ਿੰਮੇਵਾਰੀਆਂ ਮੈਂ ਨਿਭਾਉਂਦਾ ਵਾਂ, ਮੇਰਾ ਹੀ ਹੱਕ ਹੈ। ਗੁਰਤਾ ਗੱਦੀ ਨੂੰ ਹੱਕ ਹੀ ਸਮਝਣ ਲੱਗ। ਲੇਕਿਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਨ ਵੀ ਨੀਵਾਂ ਸੀ, ਛੋਟਾ ਕੀਤਾ ਹੋਇਆ ਸੀ। ਸੱਚੇ ਪਾਤਸ਼ਾਹ ਜੀ ਨੇ ਹਰ ਇੱਕ ਹੁਕਮ ਮੰਨਿਆ, ਕਿਤੇ ਵੀ ਹੁਕਮ ਦੀ ਉਦੂਲੀ ਨਹੀਂ ਕੀਤੀ, ਇਨਕਾਰ ਨਹੀਂ ਕੀਤਾ, ਅਤੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ, ਤਾਂ ਖਸਮ ਮਾਲਕ ਅਕਾਲ ਪੁਰਖ ਦੇ ਮਹਿਲ ਸਰੂਪ ਨੂੰ ਇਹ ਗੱਦੀ ਨੂੰ ਫਿਰ ਪਾਇਆ ਸੀ। ਐਸੀ ਬਖਸ਼ਿਸ਼ ਹੋਈ ਹੈ, ਹੁਣ ਫਿਰ ਆਈ ਘਰ ਅਰਜਨ ਹੈ, ਪੁੱਤ ਸੰਸਾਰੀ ਗੁਰੂ ਕਹਾਵੈ। ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ ਵਾਰਾਂ ਵਿੱਚ, ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਘਰ ਵਿੱਚ ਆਈ ਗੱਦੀ, ਅਤੇ ਹੁਣ ਸੰਸਾਰੀ ਬਿੰਦੀ ਬੇਟਾ ਆਈ, ਪੁੱਤ ਗੁਰੂ ਖਵਾਉਣ ਲੱਗਾ ਹੈ। ਹੁਣ ਫਿਰ ਸੋਢੀਆਂ ਨੇ ਐਸੀ ਕਮਾਈ ਕੀਤੀ, ਕਹਾਲ ਘਾਲੀ। ਭਾਈ ਸਾਹਿਬ ਜੀ ਇਹ ਵੀ ਫਰਮਾਨ ਕਰਦੇ ਨੇ ਵੀ ਜਾਣ ਨਾ ਦੇਸਾ ਸੋਢੀ ਹੋ, ਹੋਰ ਸੇ ਅਜਰ ਨਾ ਜਰਿਆ ਜਾਵੈ, ਕਰਹਿ ਕੀ ਵਤ ਕਰੈ ਰਹਾਵੈ। ਫਿਰ ਸੋਢੀਆਂ ਨੇ ਗੁਰਤਾ ਗੱਦੀ ਨੂੰ ਬਾਹਰ ਨਹੀਂ ਜਾਣ ਦਿੱਤਾ, ਅਥਾਹ ਮੁਸ਼ਕਤਾਂ ਘਾਲ ਕੇ ਸੋਢ ਬੰਸ਼ ਵਿੱਚ ਹੀ ਦਸਮ ਸਰੂਪ ਤੱਕ ਰਹੀ ਹੈ ਗੁਰਿਆਈ। ਰਹੋ ਵਿਚਾਰ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਾਧ ਸੰਗਤ ਜੀ 25 ਸਾਲ ਗੁਰਿਆਈ ਕੀਤੀ ਹੈ, 81 ਤੋਂ ਲੈ ਕੇ 1500 ਅਤੇ 1606 ਈਸਵੀ ਤੱਕ, ਜੇਠ ਸੁਦੀ ਚੌਥ ਤੱਕ, ਸ਼ਹੀਦੀ ਤੱਕ 25 ਸਾਲ ਦੇ ਕਰੀਬ ਆਪ ਜੀ ਨੇ ਗੁਰਿਆਈ ਕੀਤੀ ਹੈ। ਮਹਾਨ ਪਰਪਕਾਰ, ਮਹਾਨ ਕਾਰਜ ਕਾਰ ਸੇਵਾਵਾਂ ਵੀ ਕਰਵਾਈਆਂ ਨੇ, ਜਿੱਥੇ ਬਹੁਤ ਸਾਰੀ ਪਹਿਲੇ ਸਤਿਗੁਰਾਂ ਤੋਂ ਵੱਧ ਕੇ ਧੁਰਕੀ ਬਾਣੀ ਆਪ ਜੀ ਨੇ ਹਿਰਦੇ ਵਿੱਚੋਂ ਦਿੱਤੀ ਹੈ, ਅਕਾਲ ਪੁਰਖ ਵਾਹਿਗੁਰੂ ਵੱਲੋਂ ਉਤਰੀ ਹੋਈ, ਸੱਚੇ ਪਾਤਸ਼ਾਹ ਜੀ ਨੇ ਨਿਰੰਕਾਰ ਵਿੱਚ ਸਾਕਾਰ ਕੀਤੀ ਹੈ, ਉੱਥੇ ਕਾਰਜ ਵੀ ਬਹੁਤ ਵੱਡੇ ਕੀਤੇ ਹਨ। ਇਹ ਕਾਰਜ ਸੱਚੇ ਪਾਤਸ਼ਾਹ ਜੀ ਦਾ ਸਭ ਤੋਂ ਵੱਡਾ ਅਤੇ ਅਖੀਰਲਾ ਹੀ ਸੀ ਧਾਰਮਿਕ ਤੌਰ 'ਤੇ। ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਗਾਸ਼ ਦਿਹਾੜੇ ਕੱਲ੍ਹ ਸਨ ਆਪਾਂ ਮਨਾ ਰਹੇ ਹਾਂ, ਅਤੇ ਜਿਸ ਵੇਲੇ ਮਹਾਰਾਜ ਜੀ ਨੇ ਇਹ ਕਾਰਜ ਕੀਤਾ, ਭਾਈ ਗੁਰਦਾਸ ਸਾਹਿਬ ਜੀ ਨੂੰ ਲਾ ਕੇ ਸ੍ਰੀ ਰਾਮਸਰ ਸਾਹਿਬ ਜੀ ਵਾਲੀ ਜਗ੍ਹਾ ਚੁਣੀ, ਉੱਥੇ ਮਹਾਰਾਜ ਜੀ ਨੇ ਸੋਹਣੀ ਜਗ੍ਹਾ ਨੂੰ ਸਰੋਵਰ ਬਣਵਾਇਆ ਕਿ ਠੰਡੀ ਠੰਡੀ ਹਵਾ ਵੀ ਜਿਹੜੀ ਚੁਮਕਦੀ ਰਹੇ ਆਉਂਦੀ ਰਹੇ। ਸੋਹਣੇ ਰੁੱਖਾਂ ਦਾ ਝੁੰਡ ਸੀ, 5 ਰੁੱਖ 5 ਤਰ੍ਹਾਂ ਦੇ ਉੱਥੇ ਰੁੱਖ ਸਨ, ਬੋਹੜ, ਪਿੱਪਲ, ਜੰਡ, ਬੇਰੀ ਅਤੇ ਅੰਜੀਰ ਦਾ ਰੁੱਖ ਵੀ ਉੱਥੇ ਸੀ, ਤਾਂ ਕਿ ਇਹਦਾ ਨਾਮ ਸਿੱਖ ਵਿਦਵਾਨਾਂ ਨੇ ਪੰਚਵਟੀ ਵੀ ਲਿਖਿਆ ਹੈ, ਜਿੱਥੇ 5 ਰੁੱਖ ਸਨ ਸੋਹਣੇ ਸ਼ਾਨਦਾਰ ਔਰ ਹਰਿਆਵਲਤਾ ਦੇਣ ਵਾਲੇ, ਹਰਿਆਲੀ ਵੀ ਬਹੁਤ ਸੀ। ਇਸ ਸਥਾਨ 'ਤੇ ਸੱਚੇ ਪਾਤਸ਼ਾਹ ਜੀ ਨੇ ਤੰਬੂ ਲਗਵਾ ਕੇ ਇਹ ਮਹਾਨ ਕਾਰਜ, ਉੱਧਰ ਦਰਬਾਰ ਸਾਹਿਬ ਸੰਗਤਾਂ ਨੂੰ ਦਰਸ਼ਨ ਦੇਣੇ, ਉਪਦੇਸ਼ ਦੇਣਾ, ਸੰਗਤਾਂ ਦੀਆਂ ਅਰਦਾਸਾਂ ਸੁਣ ਕੇ ਉਹਨਾਂ ਨੂੰ ਫਲ ਲਾਉਣੇ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਵਾਲੀ ਜ਼ਿੰਮੇਵਾਰੀ, ਉਹ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਨੇ ਉਨ੍ਹਾਂ ਚਿਰ ਬਖਸ਼ੀ ਹੈ। ਕਿਹਾ ਤੁਸਾਂ ਨੇ ਜ਼ਿੰਮੇਵਾਰੀ ਨਿਭਾਉਣੀ ਹੈ ਬਾਬਾ ਜੀ। ਇੱਥੋਂ ਆਪਾਂ ਨੂੰ ਇਹ ਵੀ ਪਤਾ ਲੱਗਦਾ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਅਵਸਥਾ ਕਿੱਡੀ ਉੱਚੀ ਹੋਵੇਗੀ, ਜੋ ਸਤਿਗੁਰਾਂ ਨੇ ਆਪ ਜੀ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਵੀ ਦਿੱਤੀ ਹੈ ਆਪਣੀ ਗੈਰ ਹਾਜ਼ਰੀ ਦੇ ਵਿੱਚ। ਤੁਸਾਂ ਸੰਗਤ ਨੂੰ ਇੱਧਰ ਹੀ ਸੰਭਾਲਣਾ ਹੈ, ਹਰ ਇੱਕ ਖਾਹਿਸ਼ ਪੂਰੀ ਕਰਨੀ ਹੈ, ਉੱਧਰ ਅਸੀਂ ਇਕਾਂਤ ਵਿੱਚ ਰਹਿ ਕੇ ਬਾਣੀ ਦਾ ਵੱਡਾ ਕਾਰਜ ਕਰਨਾ ਹੈ, ਜੋ ਬਹੁਤ ਬਰੀਕੀ ਦਾ ਹੈ, ਬਹੁਤ ਸੁਚੇਤ ਹਿਰਦੇ ਨਾਲ ਕਰਨਾ ਪੈਣਾ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਜ਼ਿੰਮੇਵਾਰੀ ਨਿਭਾਈ, ਉੱਧਰ ਭਾਈ ਗੁਰਦਾਸ ਜੀ ਦੂਜੇ ਮਹਾਨ ਸਿੱਖ, ਉਹਨਾਂ ਨੂੰ ਲਿਖਾਰੀ ਲਾਇਆ ਗਿਆ,
ਬੜੇ ਸੁਚੇਤ ਹੋ ਕੇ ਉਹਨਾਂ ਨੇ ਵੀ ਆਪਣੀ ਬਣੀ ਹੋਈ ਅਵਸਥਾ ਰਾਹੀਂ ਜਿੱਥੇ ਲਿਖਾਰੀ ਦੀ ਸੇਵਾ ਕੀਤੀ ਹੈ, ਲਿਖਣ ਦੀ ਬਾਣੀ ਨੂੰ ਸਾਰੀ ਨੂੰ ਇੱਕ ਤੋਂ ਵਾਢਿਓ ਤਰਤੀਬ ਵਾਰ ਜਿਵੇਂ ਸਤਿਗੁਰੂ ਜੀ ਨੇ ਲਿਖਵਾਇਆ ਹੈ, ਪਹਿਲੇ ਪਾਤਸ਼ਾਹ ਤੋਂ ਲੈ ਕੇ ਆਪ ਜੀ ਦੀ ਸਾਰੀ ਬਾਣੀ, ਪੰਜਾਂ ਸਤਿਗੁਰਾਂ ਦੀ, ਚਾਰ ਗੁਰਸਿੱਖਾਂ ਦੇ ਸਿਰਲੇਖ ਹੇਠ, ਸ਼ਬਦ ਨਾਮਾਂ ਹੇਠ ਉਹਨਾਂ ਦੀ ਬਾਣੀ, ਭੱਟ ਸਾਹਿਬਾਨਾਂ ਦੀ ਬਾਣੀ ਜੋ ਆਈ ਵਡਿਆਈ ਕੀਤੀ ਉਹਨਾਂ ਨੇ ਆਖ, ਇਸੇ ਤਰ੍ਹਾਂ ਸਾਧ ਸੰਗਤ ਜੀ ਭਗਤ ਜਨਾਂ ਦੀ ਬਾਣੀ, 15 ਭਗਤਾਂ ਦੀ ਬਾਣੀ ਮਹਾਰਾਜ ਜੀ ਨੇ ਸਾਰੀ ਇਕੱਤਰ ਕਰਵਾ ਕੇ ਅਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਕਿਹਾ ਸੀ, ਇਹ ਪਛਾਨਣਾ ਪਹਿਲਾ ਕਰਮ ਹੈ ਤੁਹਾਡਾ, ਵੀ ਬਾਣੀ ਨੂੰ ਆਪਾਂ ਪਹਿਚਾਨਣਾ ਹੈ ਕੱਚੀ ਬਾਣੀ ਕਿਹੜੀ, ਰਲਗੱਡ ਕਿਹੜੀ ਹੈ ਅਤੇ ਪੱਕੀ ਸੱਚੀ ਬਾਣੀ ਕਿਹੜੀ, ਕਿਉਂਕਿ ਆਮ ਵੀ ਬਾਣੀਆਂ ਸਨ ਫੁਟਕੁਲ ਕਵਿਤਾਵਾਂ ਜਾਂ ਤੁਕਾਂ ਕਹਿ ਲਈਏ ਆਪਾਂ ਆਮ ਹੀ ਜਿਵੇਂ ਪੜ੍ਹਦੇ ਹਾਂ, ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਇਹ ਤੁਰਕੀ ਬਾਣੀ ਨਹੀਂ। ਇਸ ਤਰ੍ਹਾਂ ਦੀ ਹੋਰ ਵੀ ਬਾਣੀ ਹੈ, ਜਿਸ ਕਰਕੇ ਉੱਦਮ ਕੀਤਾ ਸੀ ਇੱਕ ਪੱਖ ਵਿਦਵਾਨ ਪਹਿਲਾਂ ਜੋ ਦਿੰਦੇ ਨੇ ਉਹਦੇ ਵਿੱਚ ਵੀ ਇਹੋ ਹੀ ਮਿਹਰਬਾਨ ਬਾਬੇ ਪ੍ਰਿਥੀ ਚੰਦ ਦਾ ਪੁੱਤਰ ਕਵਿਤਾਵਾਂ ਰਚਦਾ ਸੀ ਅਤੇ ਉਹਨੇ ਆਪਣੇ ਮਿੱਤਰ ਕਾਨੇ ਆਦਿਕ ਦੀਆਂ ਜਸ ਲਿਖ ਦਿੱਤਾ ਸੀ ਅਤੇ ਨਾਨਕ ਨਾਮ ਵਰਤ ਕੇ ਹੀ ਉਹ ਆਪਣੀ ਕਵਿਤਾ ਦਾ ਐਂਡ ਕਰਦਾ ਸੀ ਤੁਰਕੀ ਬਾਣੀ ਦੀ ਨਕਲ 'ਤੇ। ਉੱਥੇ ਵੀ ਆਉਂਦਾ, ਸੂਰਦਾਸ ਦਾਦੂ ਜਾਂ ਸਕੀਨਾ ਕਾਨ ਦਾਸ ਤੇਰੇ ਨਾਮ ਸੰਗ ਲੀਨਾ, ਜੋ ਉਹਦੀ ਕਵਿਤਾ ਹੈ। ਨੇਤ ਨੇਤ ਕਹਿ ਵੇਦ ਸੁਣਾਵੈ ਸੰਤ ਧੂਰ ਨਾਨਕ ਜਨ ਪਾਵੈ, ਇਹ ਉਹ ਲਿਖਦਾ ਸੀ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਨਾਮ ਆਪਣੀ ਕਵਿਤਾ ਦੇ ਅਖੀਰ 'ਤੇ ਵਰਤਦਾ ਸੀ ਵੀ ਸੰਤ ਧੂਰ ਨਾਨਕ ਜਨ ਪਾਵੈ। ਇਹਦੇ ਤੋਂ ਸੁਚੇਤ ਹੋ ਕੇ ਇੱਥੋਂ ਤੱਕ ਵੀ ਵਿਦਵਾਨਾਂ ਲਿਖਿਆ ਵੀ ਹਰਿਮੰਦਰ ਸਾਹਿਬ ਕਈ ਸਾਲਾਂ ਤੋਂ ਤਿਆਰ ਸਨ, ਬਣ ਚੁੱਕੇ ਸੀ, ਕੀਰਤਨ ਉੱਥੇ ਹੋਣ ਲੱਗ ਗਿਆ ਸੀ ਅਤੇ ਇੱਕ ਦਿਨ ਅਣਜਾਣ ਪੁਣੇ ਵਿੱਚ ਰਾਗੀ ਸਿੰਘਾਂ ਨੇ ਵੀ ਉਹ ਸ਼ਬਦ ਮਿਹਰਬਾਨ ਦੀ ਕੱਚੀ ਬਾਣੀ ਦਾ ਪੜ੍ਹ ਦਿੱਤਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਕੰਨਾਂ ਵਿੱਚ ਪਿਆ, ਉਸੇ ਵੇਲੇ ਸਤਿਗੁਰੂ ਨੇ ਕਿਹਾ, ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਵਦੇ ਪਏ ਨੇ ਰਲਾ ਕੇ ਤੇ ਰਲਾ ਨਾ ਵਿੱਚ ਪਾ ਧਰੀਏ, ਇਹ ਬਚਨ ਕਹੇ ਸੀ ਅਤੇ ਤਿਆਰੀ ਖਿੱਚੀ ਸੀ। ਸਾਰੀ ਬਾਣੀ ਆਪ ਜੀ ਕੁਝ ਗੋਇੰਦਵਾਲ ਸਾਹਿਬ ਤੋਂ ਦੋ ਪੋਥੀਆਂ ਦੇ ਰੂਪ, ਪਹਿਲੇ ਸਤਿਗੁਰਾਂ ਦੀ ਬਾਣੀ ਉਹ ਲੈ ਕੇ ਆਏ ਆਪ, ਔਰ ਗੁਰੂ ਪਿਆਰੀ ਸਾਧ ਸੰਗਤ ਜੀ 68 ਘਾਟ ਹੈ ਜਿੱਥੇ ਜਦੋਂ ਸਰੋਵਰ ਗੁਰੂ ਰਾਮਦਾਸ ਮਹਾਰਾਜ ਜੀ ਬਣਾ ਰਹੇ ਸਨ ਅੰਮ੍ਰਿਤ ਸਰੋਵਰ, ਅੰਮ੍ਰਿਤ ਸਰ ਜਿਹਦਾ ਨਾਮ ਹੈ, ਜਿਹਦੇ ਨਾਂ ਤੋਂ ਹੀ ਸ਼ਹਿਰ ਦਾ ਨਾਮ ਹੈ, ਉੱਥੇ 68 ਤੀਰਥਾਂ ਨੇ ਆ ਕੇ, ਦੁਨੀਆਂ ਦੇ 68 ਤੀਰਥਾਂ ਨੇ ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਤੁਸੀਂ ਐਸਾ ਤੀਰਥ ਸਾਜੋ ਜਿੱਥੇ ਸਾਨੂੰ ਵੀ ਆ ਕੇ ਸ਼ਾਂਤੀ ਹੋ, ਅਸੀਂ ਵੀ ਪਾਪ ਲਾ ਕੇ ਪਵਿੱਤਰ ਹੋ ਜਾਈਏ, ਫਿਰ ਲੋਕਾਂ ਦੇ ਪਾਪ ਲਾਉਣ ਦੇ ਸਮਰੱਥ, ਕਲੂ ਦਾ ਸਮਾਂ ਹੈ, ਲੋਕ ਆ ਕੇ ਸਾਡੇ ਵਿੱਚ ਕਰਮ ਕਾਂਡ ਕਰਦੇ ਹੋਏ ਸਾਡੇ ਵਿੱਚ ਇਸ਼ਨਾਨ ਕਰਦੇ ਆ, ਸਾਥੋਂ ਝੱਲੇ ਨਹੀਂ ਜਾਂਦੇ ਪਾਪ, ਕਿਉਂਕਿ ਉੱਥੇ ਨਾਮ ਨਹੀਂ। ਤੁਸੀਂ ਨਾਮ ਦਾ ਸਰੋਵਰ, ਨਾਮ ਦਾ ਤੀਰਥ ਰਚ ਰਹੇ ਹੋ, ਸਾਨੂੰ ਵੀ ਥਾਂ ਦਿਓ। ਜਿਸ ਥਾਂ 'ਤੇ 68 ਤੀਰਥਾਂ ਨੇ ਆ ਕੇ ਪੁਕਾਰ ਕੀਤੀ ਸੀ ਉੱਥੇ 68 ਘਾਟ ਥੜਾ ਬਣਿਆ ਹੋਇਆ। ਜਦੋਂ ਆਪਾਂ ਲੰਗਰ ਹਾਰ ਵੱਲੋਂ ਉਤਰਦੇ ਹਾਂ ਵੱਡੇ ਗੇਟ ਤੋਂ, ਪਰਿਕਰਮਾ ਦੇ ਵਿੱਚ ਸਾਧ ਸੰਗਤ ਜੀ ਸਾਹਮਣੇ ਹੀ ਉੱਥੇ 68 ਜਿਹੜੇ 68 ਘਾਟ ਜਿਹੜਾ ਥੜਾ ਬਣਿਆ ਹੋਇਆ, ਦੁੱਖ ਭੰਜਣੀ ਬੇਰੀ ਦੇ ਨਾਲ ਕਮਰਾ ਹੈ, ਅਤੇ ਉਸ ਤੋਂ ਬਾਅਦ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉੱਥੇ ਹੀ ਕਮਰਾ 'ਤੇ, ਕਮਰੇ ਦੇ ਨਾਲ ਹੀ ਬੇਰੀ ਤੋਂ ਪਰਲੇ ਪਾਸੇ ਇਹ ਥੜਾ ਬਣਿਆ ਹੋਇਆ। 68 ਘਾਟ ਜੀ ਨੂੰ ਕਿਹਾ, 68 ਤੀਰਥਾਂ ਦਾ ਘਾਟ ਜਿੱਥੇ ਆ ਕੇ ਵਾਸਾ ਹੋਇਆ ਸੀ ਉਹ ਜਗ੍ਹਾ ਇੱਥੇ ਲਿਆ ਕੇ ਹੀ ਪਹਿਲਾਂ ਪੋਥੀਆਂ ਰੱਖੀਆਂ ਸਨ, ਗੋਬਿੰਦਵਾਲ ਸਾਹਿਬ ਤੋਂ ਪਾਲਕੀ ਟਿਕਾਈ ਸੀ ਅਤੇ ਇੱਥੋਂ ਰਾਮ ਸਰ ਮਹਾਰਾਜ ਜੀ ਲੈ ਕੇ ਗਏ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਕਿਹਾ ਵੀ ਜਿਹੜੀ ਬਾਣੀ ਆਮ ਫੁਟਕਲ ਕਵਿਤਾਵਾਂ ਨੇ ਕਬੀਰ ਸਾਹਿਬ ਵਰਗਿਆਂ ਦੀਆਂ ਵੀ, ਜਿਵੇਂ ਆਪਾਂ ਆਮ ਹੀ ਪੜ੍ਹਦੇ ਹਾਂ ਵੀ ਕਬੀਰ ਜਬ ਹਮ ਆਏ ਜਗਤ ਮੈਂ,
ਸੋ ਜਗ ਹੱਸੇ ਹਮ ਰੋਏ, ਐਸੀ ਕਰਨੀ ਕਰ ਚੱਲੇ ਹਮ ਹੱਸੇ ਜਗ ਰੋਏ। ਇਸ ਤਰ੍ਹਾਂ ਹੋਰ ਵੀ ਨੇ, ਇਹ ਜੇ ਕੋਈ ਰਲ ਗੱਡ ਹੈ ਵੀ ਤਾਂ ਭਾਈ ਗੁਰਦਾਸ ਜੀ ਤੁਸਾਂ ਨੇ ਪਹਿਲਾਂ ਛਾਣਬੀਨ ਕਰਨੀ, ਤਾਂ ਭਾਈ ਗੁਰਦਾਸ ਸਾਹਿਬ ਜੀ ਪਹਿਲੋਂ ਹੀ ਤੁਰਕੀ ਬਾਣੀ ਪਹਿਚਾਣ ਲੈਂਦੇ ਸਨ, ਅਤੇ ਜਦੋਂ ਬਹੁਤ ਸਾਰੀ ਬਾਣੀ ਉਹਨਾਂ ਦੀ ਪਹਿਚਾਣੀ ਹੋਈ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਪ ਤਸਦੀਕ ਕੀਤੀ ਕਿ ਆ ਬਿਲਕੁਲ ਠੀਕ ਹੈ, ਇਹੀ ਸਤਿਗੁਰਾਂ ਦੀ ਬਾਣੀ ਹੈ। ਭਾਈ ਗੁਰਦਾਸ ਸਾਹਿਬ ਜੀ ਤੁਹਾਨੂੰ ਇਹ ਪਹਿਚਾਣ ਕਿਵੇਂ ਆ ਗਈ, ਇਹ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਹੈ? ਉਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਨਿਮਰਤਾ ਨਾਲ ਭਾਵ ਵਿੱਚ ਉੱਤਰ ਦਿੱਤਾ ਸੀ ਕਿ ਮਹਾਰਾਜ ਜੀ, ਸੱਚੇ ਪਾਤਸ਼ਾਹ ਜੀ, ਜਿਵੇਂ ਕੋਈ ਐਸੀ ਕੋਈ ਅਭਾਗੀ ਔਰਤ ਹੀ ਦੁਨੀਆਂ ਵਿੱਚ ਹੋਵੇਗੀ ਜਿਹੜੀ ਆਪਣੇ ਪਤੀ ਦੇਵ ਦੇ ਬੋਲਦੇ ਹੋਏ ਬੋਲਾਂ ਨੂੰ ਨਾ ਪਹਿਚਾਣ ਸਕੇ। ਚਾਰ ਬੰਦੇ ਕਮਰੇ ਵਿੱਚ ਬੈਠੇ ਹੋਣ, ਉੱਥੇ ਕਿਸੇ ਔਰਤ ਦਾ ਪਤੀ ਵੀ ਬੈਠਾ ਹੋਵੇ ਅਤੇ ਸਾਰੇ ਉੱਚੀ ਉੱਚੀ ਗੱਲਾਂ ਕਰਦੇ ਆਉਣ, ਅਤੇ ਜਿਵੇਂ ਉਰਲੇ ਕੰਧ ਦੇ ਉਰਲੇ ਪਰਦੇ ਵਿੱਚ ਵੀ ਪਤਨੀ ਆਪਣੇ ਪਤੀ ਦੀ ਆਵਾਜ਼ ਨੂੰ ਪਹਿਚਾਣ ਲੈਂਦੀ ਅਤੇ ਉਹਦੇ ਬੋਲਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦੀ ਹੈ, ਦੂਜੇ ਪੁਰਸ਼ਾਂ ਦੇ ਵਾਕਾਂ ਨੂੰ ਨਹੀਂ ਮੰਨਦੀ, ਨਹੀਂ ਧਾਰਨ ਕਰਦੀ, ਇਵੇਂ ਸੱਚੇ ਪਾਤਸ਼ਾਹ ਇਹ ਖਸਮ ਦੀ ਬਾਣੀ ਹੈ। ਤੁਸੀਂ ਆਪ ਹੀ ਤਾਂ ਕਹਿੰਦੇ ਹੋ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ। ਮਹਾਰਾਜ ਇਹ ਖਸਮ ਦੀ ਬਾਣੀ ਹੈ, ਅਤੇ ਮੈਂ ਇਉਂ ਪਤਨੀ ਦੀ ਨਿਆਈ ਆਪਣੀ ਜਿੰਦ ਨੂੰ ਕਰਕੇ ਆਤਮਾ ਨੂੰ ਅਤੇ ਪਤੀ ਪਰਮਾਤਮਾ ਦੇ ਬੋਲ ਇਹ ਜਾਣ ਕੇ ਮੈਂ ਸ਼ਰਧਾ ਨਾਲ ਆਪ ਜੀ ਦੀ ਕਿਰਪਾ ਨਾਲ ਸੇਵਾ ਕਰ ਰਿਹਾ ਅਤੇ ਮੈਂ ਪਹਿਚਾਣ ਰਿਹਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਹੁਤ ਖੁਸ਼ ਹੋਏ। ਇਉਂ ਆਪ ਜੀ ਨੇ ਬਾਣੀ ਜਿੱਥੇ ਸੁਚੇਤੀ ਨਾਲ ਇਹ ਸੇਵਾ ਕੀਤੀ ਹੈ, ਰਲ ਗੱਡ ਦੀ ਪਹਿਚਾਣ ਵੀ ਕੀਤੀ, ਉੱਥੇ ਲਿਖਾਰੀ ਵੀ ਆਪ ਜੀ ਹੋਏ ਭਾਈ ਗੁਰਦਾਸ ਸਾਹਿਬ। ਇਹ ਵੱਡਾ ਕਾਰਜ ਮਹਾਰਾਜ ਜੀ ਨੇ ਕਈਆਂ 3 ਸਾਲ ਲਿਖੇ ਨੇ, ਕਈਆਂ 1.25 ਸਾਲ ਲਿਖਿਆ ਇਤਿਹਾਸਕਾਰਾਂ ਨੇ। ਬਹੁਤ ਬਰੀਕੀ ਦਾ ਕਾਰਜ ਸੀ, ਹਰ ਇੱਕ ਸ਼ਬਦ ਤਰਤੀਬ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਪ ਦਿੱਤੀ ਸਾਰੀ ਬਾਣੀ ਨੂੰ। ਪਹਿਲਾਂ ਪਹਿਲੇ ਪਾਤਸ਼ਾਹ ਦੀ ਬਾਣੀ, ਫਿਰ ਦੂਜੇ ਪਾਤਸ਼ਾਹ ਦੇ ਸਲੋਕ ਨੇ ਉਹਨਾਂ ਨੂੰ ਪਿੱਛੇ ਰੱਖਿਆ ਵਾਰਾਂ ਦੇ ਵਿੱਚ, ਜਿਹੜੇ ਵੱਧ ਗਏ ਉਹ ਵਾਰਾਂ 'ਤੇ ਵਧੀਕ ਵਿੱਚ ਅਖੀਰ 'ਤੇ ਲੈ ਗਏ ਨੇ ਸੱਚੇ ਪਾਤਸ਼ਾਹ ਜੀ। ਫਿਰ ਤੀਸਰੇ ਪਾਤਸ਼ਾਹ ਦੀ ਬਾਣੀ, ਫਿਰ ਚੌਥੇ ਪਾਤਸ਼ਾਹ ਦੀ, ਫਿਰ ਆਪ ਜੀ ਦੀ ਬਾਣੀ, ਇਵੇਂ ਪਹਿਲਾਂ ਸ਼ਬਦ ਰੱਖੇ ਨੇ। ਫਿਰ ਸਾਧ ਸੰਗਤ ਜੀ ਸ਼ੰਤ ਆਦਿਕ ਬਾਣੀ ਜਿਹੜੀ ਰੱਖੀ ਹੈ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 100 ਵਾਰਾਂ ਰੱਖੀਆਂ ਨੇ। ਪਹਿਲਾਂ ਵਾਰਾਂ ਕੇਵਲ ਪੌੜੀਆਂ ਦੇ ਰੂਪ ਵਿੱਚ ਸਨ, ਅਤੇ ਜਿਹੜੇ ਸਲੋਕ ਨਾਲ ਮਿਲੇ ਨੇ, ਅੱਜ ਕੱਲ੍ਹ ਦਾ ਰੂਪ ਹੈ ਜੋ ਆਪਾਂ ਪੜ੍ਹਦੇ ਹਾਂ 22 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਹਨਾਂ ਨੂੰ ਸਾਰੇ ਸਤਿਗੁਰਾਂ ਦੇ ਜਿਹੜੇ ਪੌੜੀਆਂ ਦੇ ਨਾਲ ਅਰਥ ਮਿਲਦੇ ਸੀ ਜਿਨ੍ਹਾਂ ਸਲੋਕਾਂ ਦੇ, ਉਹਨਾਂ ਸਲੋਕਾਂ ਦੀ 2-2, 3-3 ਸਲੋਕਾਂ ਦੀ ਅਟੈਚਮੈਂਟ ਕਰਕੇ ਸੱਚੇ ਪਾਤਸ਼ਾਹ ਜੀ ਨੇ ਵਾਰਾਂ ਨੂੰ ਸੋਹਣਾ ਰੂਪ ਦਿੱਤਾ ਵਾ। ਸੋ ਇਹ ਸਾਰੀ ਤਰਤੀਬ, ਉਸ ਤੋਂ ਬਾਅਦ ਮਹਾਰਾਜ ਜੀ ਨੇ 100 ਭਗਤ ਬਾਣੀ ਲਿਖਵਾਈ ਹੈ। ਹਰ ਇੱਕ ਰਾਗ ਵਿੱਚ ਕਿੰਨੇ ਭਗਤ ਦੀ ਬਾਣੀ ਅਤੇ ਕਿੰਨੇ ਸ਼ਬਦ ਨੇ, ਉਹਨਾਂ ਨੂੰ ਪੂਰੀ ਜਾਣ ਛੀਣ ਕਰਕੇ, ਛਾਣਬੀਣ ਕਰਕੇ, ਔਰ ਪੱਕੀ ਬਾਣੀ ਨੂੰ, ਸੱਚੀ ਬਾਣੀ ਨੂੰ ਉਹਨਾਂ ਦੀ ਨੂੰ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਰਾਗ ਦੇ ਵਿੱਚ ਸੀ ਅਤੇ ਸ੍ਰੀ ਰਾਗ ਦੇ ਅਖੀਰ 'ਤੇ ਉਹ ਬਾਣੀ ਲਿਖਵਾਈ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਗੌੜੀ ਰਾਗ ਦੇ ਵਿੱਚ ਲਿਖਵਾਈ ਹੈ, ਸਾਰੇ ਭਗਤਾਂ ਦੀ ਬਾਣੀ ਨੂੰ ਵੀ ਤਰਤੀਬ ਦਿੱਤੀ ਹੈ, ਕਿਹੜੇ ਰਾਗ ਵਿੱਚ ਕਿੰਨੇ ਕਿਹੜੇ ਭਗਤ ਦੇ ਸ਼ਬਦ ਨੇ। ਸਭ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਰੱਖੇ ਨੇ। ਸਾਰੀ ਬਾਣੀ ਨੂੰ ਸਿਰਲੇਖ ਦਿੱਤਾ ਹੈ ਕਿ ਇਹ ਬਾਣੀ ਭਗਤਾਂ ਦੀ ਇੱਥੋਂ ਇਸ ਰਾਗ ਵਿੱਚ ਸ਼ੁਰੂ ਹੁੰਦੀ ਹੈ। ਆਪਾਂ ਪੜ੍ਹਦੇ ਰਾਗ 68 ਬਾਣੀ ਭਗਤ ਕਬੀਰ ਜੀ ਜਾਂ ਨਾਮਦੇਵ ਜੀ। ਸੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਸਿਰਲੇਖ ਦਿੱਤੇ ਨੇ ਸੋਹਣੇ, ਤਾਂ ਕਿ ਬਾਣੀ ਦੇ ਫਿਰ ਸਾਰੇ ਸ਼ਬਦ ਕਿੰਨੇ ਹੋ ਗਏ। ਸਾਰੇ ਸਤਿਗੁਰਾਂ ਦੀ ਬਾਣੀ ਦਾ ਜਿੱਥੇ ਐਂਡ ਹੁੰਦਾ ਹੈ, ਉੱਥੇ ਕੁੱਲ ਮਿਲਾ ਕੇ ਸਾਰਿਆਂ ਦਾ ਵੇਰਵਾ ਪਾ ਕੇ ਅਤੇ ਕੁੱਲ ਗਿਣਤੀ ਫੇਰ ਦਿੱਤੀ, ਡੰਡੇ ਪਾ ਪਾ ਕਈ ਵਾਰ ਲੰਮੀਆਂ
ਅੱਧੀ ਅੱਧੀ ਤੁਕ ਜਿੰਨੇ ਅੰਕ ਹੀ ਲਿਖੇ ਹੋਏ ਨੇ, ਅੰਕਾਂ ਦੇ ਵਿੱਚ ਸਾਰੀ ਗਿਣਤੀ ਦੇ ਕੇ ਮਹਾਰਾਜ ਜੀ ਨੇ, ਤਾਂ ਕਿ ਧੁਰ ਕੇ ਬਾਣੀ ਵਿੱਚ ਕੋਈ ਰਲ ਗੱਡ ਨਾ ਕਰ ਸਕੇ, ਕੋਈ ਵਾਧ ਘਾਟ ਕਰ ਹੀ ਨਾ ਸਕੇ, ਕੋਈ ਸ਼ਬਦ ਕੱਢ ਨਾ ਸਕੇ, ਪਤਾ ਲੱਗ ਜਾਵੇਗਾ ਉਸੇ ਵੇਲੇ। ਸਾਰੀ ਗਿਣਤੀ ਦੇਣ ਦਾ ਮਤਲਬ ਇਹ ਸੀ, ਜਿੱਥੇ ਕੋਈ ਲਗ ਮਾਤਰ ਦਾ ਕੋਈ ਫਰਕ ਸੀ ਉੱਥੇ ਮਹਾਰਾਜ ਜੀ ਨੇ ਆਪ ਆਪਣੀ ਕਲਮ ਦੁਆਰਾ, ਕਿਉਂਕਿ ਜੋਤ ਉਹਨਾਂ ਵਿੱਚ ਵਰਤ ਰਹੀ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ, ਅਤੇ ਉਹਨਾਂ ਨੇ ਆਪਣਾ ਅਧਿਕਾਰ ਰੱਖਦੇ ਹੋਏ ਮਹਾਰਾਜ ਜੀ ਨੇ ਉੱਥੇ ਲਗ ਮਾਤਰ ਸੁੱਧ ਜਾਂ ਸੁੱਧ ਕੀਚੇ ਲਿਖ ਦਿੱਤਾ ਵੀ ਇਹ ਜੇ ਕੋਈ ਲਗਾ ਮਾਤਰ ਦਾ ਫਰਕ ਸੀ ਤਾਂ ਅਸੀਂ ਸੁੱਧ ਕਰ ਦਿੱਤੀ ਹੈ। ਹੁਣ ਇਹਦੇ ਨਾਲ ਕੋਈ ਸਿੱਖ ਨੂੰ ਕਿੱਡਾ ਵੀ ਕੋਈ ਸਿਆਣਾ ਹੋਵੇ ਉਹਨੂੰ ਕਲਮ ਚੁੱਕਣ ਦਾ ਕੋਈ ਅਧਿਕਾਰ ਨਹੀਂ ਹੈ। ਇਹ ਬਾਣੀ ਇਹ ਸੱਚੇ ਪਾਤਸ਼ਾਹ ਜੀ ਨੇ ਸਾਰੀ ਤਰਤੀਬ ਦੇ ਕੇ ਮਹਾਨ ਬਖਸ਼ਿਸ਼ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਹੋਏ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸੋ ਬੱਚੇ ਨੂੰ ਚੁੱਪ ਕਰਾਓ, ਬੀਬੀ ਭੈਣ ਬੱਚੇ ਨੂੰ ਚੁੱਪ ਕਰਾਓ। ਸੱਚੇ ਪਾਤਸ਼ਾਹ ਜੀ ਦੇ ਸਰੂਪ ਤਿਆਰ ਹੋਣ 'ਤੇ ਭਾਈ ਬੰਨੋ ਜੀ, ਜਿਨ੍ਹਾਂ ਨੇ ਮਹਾਨ ਸੇਵਾ ਕੀਤੀ ਸੀ ਖੂਹ ਗੇੜਨ ਦੀ, ਸਵੇਰ ਤੋਂ ਲੱਗ ਜਾਂਦੇ ਸੀ ਇਸ਼ਨਾਨ ਕਰਾਉਣ ਦੀ, ਸਾਰਾ ਲੰਗਰ ਪਾਣੀ ਦਾ ਪ੍ਰਬੰਧ ਕਰਨ ਦੀ, ਰਾਮਸਰ ਸਾਹਿਬ ਵਾਲੇ ਸਥਾਨ 'ਤੇ ਆਪਣੇ ਘਰ ਨਹੀਂ ਗਏ ਸੀ ਮੁੱਢ ਤੋਂ ਲੈ ਕੇ, ਮਹਾਨ ਸਿੱਖ ਸਨ ਮਾਂਗਟਨ ਨਿਵਾਸੀ, ਇਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਲਦ ਬੰਨਣ ਦਾ ਕਾਰਜ ਦਿੱਤਾ ਹੈ। 15 ਦਿਨਾਂ ਵਿੱਚ ਸਾਰੇ ਪਰੂਫ ਇੱਕ ਥਾਂ ਹੋ ਕੇ ਸੋਹਣਾ ਸਰੂਪ ਸੋਹਣੀ ਜਿਲਦ ਬੰਨ ਕੇ ਤਿਆਰ ਹੋ ਗਏ। 2700 ਦੇ ਕਰੀਬ ਉਸ ਸਰੂਪ ਦੇ ਅੰਗ ਨੇ ਜੋ ਅੱਜ ਕੱਲ੍ਹ ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਬੀੜ ਸੁਭਾਏ ਮਾਨ ਹੈ ਜਲੰਧਰ ਦੁਆਬੇ ਦੇ ਵਿੱਚ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਪੱਕੇ ਅੰਗ ਜਿਹੜੇ ਬਾਣੀ ਦੇ ਨੇ ਉਹ 974 ਪੱਤਰੇ ਨੇ ਉਹਦੇ, ਅਤੇ ਉਹਨੂੰ ਦੁੱਗਣੇ ਅੰਗ ਆਪਾਂ ਕਰ ਲਈਏ, ਇਸ ਤਰ੍ਹਾਂ 1948 ਦੇ ਕਰੀਬ 250 ਤੋਂ ਅੰਗ ਨੇ ਉਸ ਰੂਪ ਦੇ ਜੋ ਗੁਰੂ ਸਾਹਿਬ ਨੇ ਤਿਆਰ। ਪੱਕੇ ਬਾਣੀ ਦੇ ਇੰਨੇ ਅੰਗ ਨੇ ਅਤੇ ਕੁੱਲ 2700 ਅੰਗ ਆ, ਮੈਂ ਆਪ ਦਰਸ਼ਨ ਕੀਤੇ ਨੇ ਵਿਸਾਖੀ ਵਾਲੇ ਦਿਨ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਬਾਕੀ ਜਿਹੜੇ ਅੰਗ ਨੇ 1948 ਤੋਂ ਲੈ ਕੇ 2700 ਤੱਕ ਉਹ ਖਾਲੀ ਨੇ, ਜਿਹੜੇ ਕੁਝ ਅੰਗ ਉਹਨਾਂ 'ਤੇ ਬਾਣੀ ਨਹੀਂ। ਇਹ ਹੀ ਕਈ ਵਿਦਵਾਨ ਮੰਨਦੇ ਨੇ ਮਹਾਂਪੁਰਸ਼ ਕਿ ਨਾਵੇਂ ਪਾਤਸ਼ਾਹ ਦੀ ਬਾਣੀ ਦੇ ਵਾਸਤੇ ਖਾਲੀ ਥਾਂ ਛੱਡੀ ਸੀ, ਉਹ ਵੱਖੋ ਵੱਖਰੀ ਹੈ। ਸੋ ਉਹ ਖਾਲੀ ਅੰਗ ਨੇ, ਇਉਂ ਜਾਣੀ ਜਾਣ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਹ ਸਰੂਪ ਤਿਆਰ ਕਰਵਾਏ। ਸੋ ਪਹਿਲੀ ਵਾਰ ਜਿੰਨੀ ਬਾਣੀ ਸੀ ਸਾਰੀ ਦੀ ਸੰਭਾਲ ਹੋਈ, ਸੰਪਾਦਨ ਹੋਈ, ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ 'ਤੇ ਸਜਾ ਕੇ, ਸੋ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰੂਪ ਆਪ ਚੌਰ ਕਰਦੇ ਹੋਏ ਭਾਦਰੋਂ ਸੁਦੀ ਏਕਮ ਸੰਨ 1604 ਈਸਵੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪੂਰੇ ਸਿੰਘਾਸਨ ਸਜਾ ਕੇ ਇਹ ਜੋ ਮਰਿਆਦਾ ਹੈ ਮੰਜੀ ਸਾਹਿਬ ਵਾਲੀ ਚੰਦੋਆ ਸਾਹਿਬ ਦੀ ਸਾਰੀ ਵਿਛਾਈ ਦੀ ਗਲੀਚਿਆਂ ਦੀ ਹਰਿਮੰਦਰ ਸਾਹਿਬ ਜੀ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਗਾਸ਼ ਕਰਵਾਏ। ਸੰਗਤਾਂ ਨੂੰ ਸੱਦਾ ਦਿੱਤਾ ਗਿਆ ਸੀ, ਅਥਾਹ ਇਕੱਠ ਸੀ। ਮੂੰਹ ਹਨੇਰੇ ਸੱਚੇ ਪਾਤਸ਼ਾਹ ਜੀ ਨੇ 4:30 ਤੋਂ 4:45 ਦੇ ਕਰੀਬ ਪ੍ਰਗਾਸ਼ ਕਰਵਾਏ ਸਨ। ਸੰਗਤਾਂ ਫੁੱਲ ਵਰਸਾਉਂਦੀਆਂ, ਸੰਖ ਵਜਾਉਂਦੀਆਂ, ਘੰਟੇ ਵਜਾਉਂਦੀਆਂ ਆਈਆਂ ਸਨ ਨਾਲ। ਸੋ ਉਹੋ ਹੀ ਮਰਜ਼ਾਦਾ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੱਜ ਤੱਕ ਚੱਲੀ ਆਉਂਦੀ ਉਸੇ ਵੇਲੇ ਪ੍ਰਗਾਸ਼ ਕਰਨ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਉੱਥੇ ਹੀ ਕਿਹਾ ਕਿ ਬਾਬਾ ਜੀ ਤੁਸੀਂ ਪ੍ਰਗਾਸ਼ ਕਰੋ ਇਹਨਾਂ ਦਾ, ਤੁਸੀਂ ਸੇਵਾਦਾਰ ਹੋ, ਤਾਂ ਉਸ ਵੇਲੇ ਆਗਿਆ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਕਿਹਾ ਸੀ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ। ਸੋ ਆਵਾਜ਼ਾਂ ਲਓ, ਇਹ ਆਪਾਂ ਕਹਿ ਲਈਏ ਵੀ ਪਹਿਲਾ ਹੁਕਮਨਾਮਾ ਵਾ, ਪਹਿਲਾ ਆਵਾਜ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਸ ਸਰੂਪ ਦੇ ਕੁੜੀ ਪ੍ਰਜੋਤ ਆਜ ਤਾਂ ਭੇਜ।
ਸੋ ਪਹਿਲਾ ਵਾਜਾ ਉਸ ਸਰੂਪ ਤੋਂ ਸਤਸੰਗ ਹੈ ਜੀ। 974 ਅੰਗ 'ਤੇ ਹੀ ਇਹ ਸੁਭਾਏਮਾਨ ਆ, ਇੱਥੇ 783 ਅੰਗ ਆ ਇਸ ਸਰੂਪ ਦਾ ਜੋ ਸੰਪੂਰਨ ਬਾਣੀ ਹੈ। ਆਜੋ ਤੁਸੀਂ ਆਜੋ। ਸੋ ਉੱਥੇ 974 ਅੰਗ ਆ, ਇੱਥੇ 783 ਅੰਗ ਤੋਂ ਸ਼੍ਰੀ ਹੁਕਮਨਾਮੇ ਸ਼ੁਰੂ ਹੁੰਦੇ ਨੇ, ਸ੍ਰੀ ਪਹਿਲੇ ਮੁੱਖ ਵਾਕ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਸੋ ਉਹ ਹੱਥ ਲਿਖਤ ਸਰੂਪ ਆ ਅਤੇ ਵੱਡਾ ਸਰੂਪ ਆ, ਤਾਂ ਕਰਕੇ ਅੰਗ ਵੱਧ ਜਾਂਦੇ ਨੇ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਉਹਦੇ ਵਿੱਚ ਅੰਗ ਹੈ ਵੀ ਵੱਧ ਨੇ। ਔਰ ਇਹ ਸਰੂਪ ਮਸ਼ੀਨੀ ਛਾਪਾ ਹੈ, ਭਾਵੇਂ ਬਾਣੀ ਇਹਦੇ ਵਿੱਚ ਨਾਵੇਂ ਪਾਤਸ਼ਾਹ ਦੀ ਵੀ ਹੈ, ਅਤੇ ਛੋਟੇ ਆਕਾਰ ਦੇ ਮਸ਼ੀਨੀ ਛਾਪਾ ਜਦੋਂ ਦਾ ਆਇਆ ਹੈ, ਸਰੂਪਾਂ ਦੇ ਆਕਾਰ ਛੋਟੇ ਹੋ ਗਏ ਨੇ, ਅੱਖਰ ਛੋਟੇ ਹੋ ਗਏ, ਇਹ ਆਪਾਂ ਨੂੰ ਪਤਾ ਹੈ। ਤਾਂ ਕਰਕੇ 783 ਅੰਗ ਤੋਂ ਇਹ ਸ੍ਰੀ ਮੁੱਖ ਵਾਕ ਹਨ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਗਾਸ਼ ਕਰਕੇ ਅਦਬ ਸਹਿਤ ਗ੍ਰੰਥ ਤਬ ਖੋਲਾ ਲੇ ਆਵਾਜ਼ ਬੁੱਢਾ ਤਬ ਬੋਲਾ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਉੱਚੀ ਬੁਲੰਦ ਆਵਾਜ਼ ਵਿੱਚ ਬੋਲੇ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਾਹਮਣੇ ਚੌਂਕੜਾ ਮਾਰ ਕੇ ਆਪ ਬੈਠੇ ਹੋਏ ਸਨ, ਸੰਗਤ ਦੇ ਮੂਹਰੇ ਆਪ ਸੁਣ ਰਹੇ ਸਨ। ਸੋ ਸਾਨੂੰ ਇਹ ਤੋਂ ਇਹ ਵੀ ਸਿੱਖਿਆ ਮਿਲਦੀ ਹੈ ਕਿ ਜਦੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਕਮਨਾਮਾ ਹੁੰਦਾ ਹੋਵੇ, ਅਰਦਾਸ ਹੁੰਦੀ ਹੋਵੇ, ਖਾਸ ਕਰਕੇ ਦੋਵੇਂ, ਅਤੇ ਸਿੱਖ ਦੇ ਕੰਨੀ ਆਵਾਜ਼ ਪਵੇ ਹੁਕਮਨਾਮੇ ਦੀ, ਦਰਬਾਰ ਤੋਂ ਐਂਟਰ ਹੁੰਦਾ ਹੋਵੇ, ਅਰਦਾਸ ਦੀ ਕੰਨੀ ਆਵਾਜ਼ ਪਵੇ, ਉਸੇ ਵੇਲੇ ਉੱਥੇ ਹੀ ਰੁਕ ਜਾਵੇ, ਉਸੇ ਵੇਲੇ ਉੱਥੇ ਹੀ ਮੱਥਾ ਟੇਕ ਕੇ ਖੜੋ ਜਾਵੇ, ਹੱਥ ਜੋੜ ਕੇ, ਹੁਕਮਨਾਮਾ ਤਾਂ ਬੈਠ ਜਾਵੇ, ਅਰਦਾਸ ਆ ਤਾਂ ਉੱਥੇ ਹੀ ਖੜੋ ਜਾਵੇ। ਇਹ ਸਾਡੇ ਵਾਸਤੇ ਪੂਰਨੇ ਵੀ ਪਾਏ ਨੇ, ਨਾ ਕਿ ਅਸੀਂ ਹੁਕਮਨਾਮਾ ਹੁੰਦਾ ਹੋਵੇ ਉਵੇਂ ਦਗੜ ਦਗੜ ਕਰਦੇ ਆ ਕੇ ਪ੍ਰਕਰਮਾ ਕਰੀ ਜਾਈ, ਇਹ ਨਹੀਂ ਠੀਕ। ਸਿੱਖ ਨੂੰ ਸੁਣਨਾ ਚਾਹੀਦਾ ਸ਼ਰਧਾ ਨਾਲ, ਪ੍ਰੇਮ ਨਾਲ। ਸੋ ਇਹ ਵੀ ਬੇਨਤੀ ਹੈ ਸਾਧ ਸੰਗਤ ਜੀ, ਜਿਵੇਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਪਹਿਲਾ ਸ਼੍ਰੀ ਮੁੱਖ ਵਾਕ, ਸੋ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ, ਜਿਨ੍ਹਾਂ ਨੇ ਮਹਾਨ ਪਰਉਪਕਾਰ ਕੀਤਾ ਵਾ ਸਾਰੀ ਬਾਣੀ ਦਾ, ਇਹ ਵੱਡਾ ਕਾਰਜ। ਇਹਦੇ ਆਪਾਂ ਸੰਖੇਪ ਜੀ ਵਿਚਾਰ ਕਰਨੀ, ਟਾਈਮ ਥੋੜ੍ਹਾ ਰਹਿ ਗਿਆ ਹੈ। ਸੋ ਸਤਿਗੁਰੂ ਕਿਰਪਾ ਕਰਨ ਸਾਰੇ ਜਾਣੇ ਉਚਾਰਨ

ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇਹ ਪਾਵਨ ਸ਼ਬਦ ਨੇ ਸੋਹੀ ਮਹੱਲਾ ਪੰਜਵਾਂ ਸੋਹੀ ਰਾਗ ਵਿੱਚ ਸੋਹੀ ਰਾਗ ਦੇ ਸ਼ੰਤ ਹਨ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੀ ਉਥਾਨਕਾ ਵੀ ਜੋੜਾਉਂਦੀ ਹੈ। ਜਿਸ ਵੇਲੇ ਮਹਾਰਾਜ ਜੀ ਨੇ ਸਰੋਵਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਮੂਲ ਰੂਪ ਵਿੱਚ ਤਿਆਰ ਕੀਤਾ ਸੀ, ਕੱਚਾ ਸੀ, ਸਾਰਾ ਸਰੋਵਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਪੱਕਾ ਕਰਵਾਇਆ ਹੈ, ਪੌੜੀਆਂ ਬਣਵਾ ਕੇ 68 ਘਾਟ ਬਣਾਈ ਹੈ, ਦੁੱਖ ਭੰਜਨੀ ਬੇਰੀ ਵਾਲਾ ਸਥਾਨ ਕਾਇਮ ਕੀਤਾ ਹੈ ਔਰ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਵਾਲਾ ਬੇਰ ਜਿੱਥੇ ਬੈਠ ਕੇ ਸੇਵਾ ਕਰਵਾਉਂਦੇ ਸੀ ਉਹ ਸਥਾਨ, ਲਾਚੀ ਬੇਰੀ ਵਾਲਾ ਸਥਾਨ, ਹੁਣ ਰਹਿ ਗਈ ਸੀ ਦਰਸ਼ਨੀ ਡਿਉੜੀ। ਅਤੇ ਜਿਸ ਵੇਲੇ ਸੱਚੇ ਪਾਤਸ਼ਾਹ ਜੀ ਸਰੋਵਰ ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਸੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਉੱਥੋਂ ਥਾਂ ਪਟਵਾਉਣਾ ਸ਼ੁਰੂ ਕੀਤਾ। ਸਰੋਵਰ ਦਾ ਜਗ੍ਹਾ ਬਹੁਤ ਕਰੜੀ ਸੀ, ਗਰਮੀ ਦੇ ਦਿਨ ਸਨ, ਕਹੀ ਥੱਲੇ ਮਾਰੀ ਹੋਈ ਸਿਰ ਨੂੰ ਆਉਂਦੀ ਸੀ। ਇਤਿਹਾਸਕਾਰ ਲਿਖਦੇ ਨੇ ਤਾਂ ਉਸ ਵੇਲੇ ਬਹੁਤੀ ਗਰਮੀ ਜਾਣ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਸਿੱਖੋ ਛੱਡ ਦਿਓ ਸੇਵਾ, ਕੱਲ੍ਹ ਨੂੰ ਕਰਾਂਗੇ, ਸਵੇਰੇ ਸਵੇਰੇ ਆ ਕੇ ਸੇਵਾ ਕਰਾਂਗੇ। ਸਾਰੀਆਂ ਸੰਗਤਾਂ ਸਮੇਤ ਰੋਕ ਕੇ ਆਪ ਜੀ ਗੁਰੂ ਕੇ ਮਹਿਲ ਚਲੇ ਗਏ। ਸ਼ਾਮ ਦੇ ਦੀਵਾਨ ਉੱਥੇ ਸਜੇ, ਸਵੇਰ ਹੋਈ, ਮੰਜੀ ਸਾਹਿਬ ਦੀਵਾਨ ਹਾਲ ਪਹਿਲਾਂ ਬਣ ਚੁੱਕੇ ਸਨ ਕਿਉਂਕਿ ਇੱਧਰ ਘਰ ਸੇਵਾ ਹੋ ਰਹੀ ਸੀ, ਉੱਥੇ ਬਾਣੀ ਮਹਾਰਾਜ ਉਚਾਰਦੇ ਹੁੰਦੇ ਸੀ। ਉਸ ਥਾਂ 'ਤੇ ਆਸਾ ਦੀ ਵਾਰ ਲੱਗਦੀ ਸੀ, ਉੱਥੋਂ ਸਵੇਰ ਦੇ ਦੀਵਾਨ ਆਸਾ ਦੀ ਵਾਰ ਕਥਾ ਕਰਕੇ ਮਹਾਰਾਜ ਜਦੋਂ ਚੱਲੇ ਇੱਧਰ ਅੰਮ੍ਰਿਤ ਸਰੋਵਰ ਵੱਲ ਨੂੰ ਆਏ, ਵਿਕਾਰ ਸੇਵਾ ਸ਼ੁਰੂ ਕਰੀਏ। ਜਿੱਥੇ ਹਰਿਮੰਦਰ ਸਾਹਿਬ ਦੀ ਨੀਂਹ ਰੱਖਣੀ ਸੀ ਉਹ ਜਗ੍ਹਾ ਬਹੁਤ ਕਰੜੀ ਸਖਤ ਸੀ। ਜਦੋਂ ਮਹਾਰਾਜ ਦਰਸ਼ਨੀ ਡਿਉੜੀ ਵਾਲੇ ਥਾਂ ਤੋਂ ਇੱਥੇ ਪਹੁੰਚੇ ਨੇ, ਅੰਦਰ ਜਾਣਾ ਸੀ, ਅਤੇ ਉੱਥੋਂ ਅੱਗੇ ਕੀ ਹੋਇਆ ਵੀ ਅਕਾਲ ਪੁਰਖ ਵਾਹਿਗੁਰੂ ਸਿੱਖਾਂ ਦਾ ਰੂਪ ਧਾਰਨ ਕਰਕੇ ਅਤੇ ਜਿੰਨੇ ਦੇਵਤੇ ਸੀ ਨਾਲ ਉਹਨਾਂ ਨੇ ਵੀ ਸੰਗਤ ਦਾ ਰੂਪ ਧਾਰਨ ਕਰਕੇ ਇਹ ਜਾਣ ਕੇ ਕਿ ਮੇਰੇ ਨਾਂ ਦਾ ਹਰਿਮੰਦਰ ਬਣ ਰਿਹਾ ਹੈ, ਮੇਰੇ ਨਾਮ ਦਾ ਤੀਰਥ ਲੱਗ ਰਿਹਾ ਹੈ, ਜਿੱਥੇ ਨਾਮ ਉਚਾਰਨ ਹੋਣਾ, ਹਰ ਵੇਲੇ ਕੀਰਤਨ ਭਗਤੀ ਹੋਣੀ ਹੈ, ਨਾਮ ਅਤੇ ਨਾਮੀ ਵਿੱਚ ਕੋਈ ਫਰਕ ਨਹੀਂ ਹੈ। ਸੋ ਇਹ ਜਾਣ ਕੇ ਆਪ ਆ ਕੇ ਉਹਨੇ ਗੁਰਸਿੱਖਾਂ ਦਾ ਰੂਪ ਧਾਰਨ ਕਰਕੇ ਅਕਾਲ ਪੁਰਖ ਨੇ ਕਈ ਚੁੱਕ ਕੇ ਉੱਥੋਂ ਸਾਰੀ ਮਿੱਟੀ ਜਿਹੜੀ ਪੁੱਟ ਕੇ ਜਿਹੜੀ ਕਰੜੀ ਸੀ ਸਾਰੀ ਪੁੱਟ ਕੇ ਐਨ ਜਗ੍ਹਾ ਬਣਾ ਕੇ ਆਪ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਤੇ ਸਾਰੇ ਦੇਵਤਿਆਂ ਨੂੰ ਨਾਲ ਲਾ ਕੇ ਆਪਣੀ ਇਹ ਆਪਣਾ ਸਥਾਨ ਜਾਣ ਕੇ ਸੇਵਾ ਜਦੋਂ ਕੀਤੀ, ਮਹਾਰਾਜ ਆਏ ਅਤੇ ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਵੀ ਨਾਲ ਸਨ। ਜਾਣੀ ਜਾਣ ਸਤਿਗੁਰੂ ਕਹਿਣ ਲੱਗੇ, ਭਾਈ ਬੁੱਢਾ ਸਾਹਿਬ ਜੀ ਇਹ ਸੰਗਤ ਕਿੱਥੋਂ ਆ ਗਈ, ਪਹਿਲਾਂ ਹੀ ਸੇਵਾ ਸਾਰੀ ਹੋ ਗਈ ਜਾਪ ਦੀ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਮਹਾਰਾਜ ਤੁਹਾਡੇ ਕੌਤਕ ਨੇ, ਕਿਤੇ ਆਪ ਜੀ ਗੁਰੂ ਰੂਪ ਵਿੱਚ ਹੋ ਕੇ ਸੇਵਾ ਕਰਵਾ ਰਹੇ ਹੋ, ਕਿਤੇ ਗੁਰਸਿੱਖਾਂ ਦਾ ਸੰਗਤ ਦਾ ਰੂਪ ਧਾਰਨ ਕਰਕੇ ਆਪ ਹੀ ਸੇਵਾ ਕਰ ਦਿੰਦੇ। ਮਹਾਰਾਜ ਮੁਸਕਰਾਏ, ਹੱਸ ਪਏ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਵੀ ਜਾਣੀ ਜਾਣ ਬ੍ਰਹਮ ਗਿਆਨੀ ਸਨ। ਤਾਂ ਉਸ ਵੇਲੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਿੱਥੋਂ ਦਰਸ਼ਨ ਹੋਏ ਨੇ ਅਕਾਲ ਪੁਰਖ ਦੇ, ਫਿਰ ਆਮਣੋ ਸਾਹਮਣੇ ਬਚਨ ਹੋਏ ਨੇ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਹੋਏ ਸੀ, ਤੇਰੇ ਸੋਹਣੇ ਨੱਕ ਜਿਨ ਲੰਮੜੇ ਵਾਲਾ ਵਾਲਾ ਸ਼ਬਦ ਆਪਾਂ ਪੜ੍ਹਦੇ ਹਾਂ, ਜੇ ਸਾਹਮਣੇ ਦਰਸ਼ਨ ਹੋਏ ਸੀ ਤਾਂ ਹੀ ਇਹ ਗੱਲਾਂ ਬਣਦੀਆਂ। ਜਿਵੇਂ ਭਗਤ ਨਾਮਦੇਵ ਜੀ ਨੇ ਤੂੰ ਕੌਣ ਰੇ ਸਵਾਲ ਜਵਾਬ ਨੇ, ਮੈਂ ਜੀ ਨਾਮਾ ਹੋ ਜੀ, ਮੈਂ ਨਾਮਾ ਮੈਨੂੰ ਕਹਿੰਦੇ ਛੋਟਾ ਨਾਮ ਅਕਾਲ ਪੁਰਖ ਵਾਹਿਗੁਰੂ ਪਿਤਾ ਪਰਮੇਸ਼ਰ, ਇਹ ਆਪਸ ਵਿੱਚ ਆਮਣੋ ਸਾਹਮਣੀ ਗੱਲਾਂ ਨੇ ਭਗਤਾਂ ਦੀਆਂ। ਇਸ ਤਰ੍ਹਾਂ ਇੱਥੇ ਸਖਿਆਤਕਾਰ ਦਰਸ਼ਨ ਹੋਏ ਨੇ, ਜਿੱਥੇ ਹਰ ਕੀ ਪੌੜੀ ਦਾ ਨਾਮ ਵੀ ਤਾਂ ਦਿੱਤਾ ਉਹਨੂੰ, ਉੱਥੇ ਅਕਾਲ ਪੁਰਖ ਖੜੋਤੇ ਹੋਏ ਸੇਵਾ ਕਰਵਾਉਂਦੇ ਹੋਏ, ਹਰ ਕੀ ਪੌੜੀ ਜਿੱਥੋਂ ਆਪਾਂ ਚੂੜਾ ਲੈਂਦੇ ਹਾਂ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਜੀ ਨੂੰ ਦਰਸ਼ਨ ਹੋਏ, ਉਸ ਵੇਲੇ ਸ਼ਬਦ ਉਚਾਰਨ ਕੀਤੇ, ਮਹਾਰਾਜ ਜੀ ਨੂੰ ਗਲਵੱਕੜੀ ਵਿੱਚ ਲਿਆ, ਚਰਨਾਂ ਨੂੰ ਹੱਥ ਲਾਉਣ ਲੱਗੇ ਸੀ ਅਕਾਲ ਪੁਰਖ ਨੇ, ਗਲਵੱਕੜੀ ਵਿੱਚ ਲਿਆ, ਫਿਰ ਬਹੁਤ ਸਾਰੇ ਬਚਨ ਬਿਲਾਸ ਹੋਏ ਆਪਸ ਵਿੱਚ, ਅਤੇ ਉਸ ਵੇਲੇ ਸ਼ਬਦ ਉਚਾਰਨ ਕੀਤਾ ਸੀ ਅਕਾਲ ਪੁਰਖ ਦੀ ਸਿਫਤ ਸਨਮੁੱਖ ਵੀ ਤੁਸੀਂ ਆਪ ਹੀ ਸਾਡੇ ਗੁਰੂਆਂ ਦੇ ਮਹਾਂਪੁਰਖਾਂ ਦੇ ਸੰਤਾਂ ਦੇ ਕਾਰਜ ਰਾਸ ਕਰਨ ਵਾਸਤੇ ਆਏ ਹੋ, ਜਿਵੇਂ ਇਹ ਸ਼ਬਦ ਆ ਰਿਹਾ ਆਪਾਂ ਸਰਵਣ ਕਰਨਾ ਕਰੀਏ।

ਸੰਤ ਸਤਿਗੁਰੁ ਗੁਰੂ ਨਾਨਕ ਦੇਵ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਆਪ ਜੀ, ਗੁਰੂ ਨੂੰ ਸੰਤ ਸ਼ਬਦ ਨਾਲ ਵੀ ਸੰਬੋਧਨ ਕੀਤਾ ਹੈ। ਸੋ ਜੋ ਕਾਰਜ ਸੀ ਮਹਾਰਾਜ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਦੀ ਆਸ਼ਾ ਸੀ, ਇੱਥੇ ਚਰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਪਾਏ ਨੇ ਹਰਿਮੰਦਰ ਸਾਹਿਬ ਵਾਲੇ ਥਾਂ 'ਤੇ। ਤਾਂ ਮਹਾਰਾਜ ਕਹਿਣ ਲੱਗੇ, ਸੰਤਾਂ ਕੇ ਕਾਰਜ, ਸਾਡੇ ਸਤਿਗੁਰਾਂ ਦੇ ਭਗਤਾਂ ਦੇ, ਆਪਣੇ ਸੰਤਾਂ ਦੇ ਕਾਰਜ ਵਿੱਚ ਆਪ ਖਲੋਇਆ, ਆਪ ਆ ਕੇ ਸੱਚੇ ਪਾਤਸ਼ਾਹ ਤੂੰ ਖਲੋਤਾ ਹੈ, ਵਿੱਚ ਖੜੋਤਾ ਹੈ, ਇਹ ਵੀ ਆਪ ਜੀ ਦੇ ਬਚਨ ਨੇ, ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ, ਮੱਜਨ ਗੁਰਿਆਂ ਦਾ ਰਾਸੇ, ਜਪ ਹਰ ਹਰ ਕਿਲ ਵਿਖ ਨਸ, ਸੋਰਠ ਰਾਗ ਸੋ ਖਲੋਇਆ, ਆਪ ਆ ਕੇ ਵਿੱਚ ਖੜੋਤਾ ਹੈ, ਆਪ ਆ ਕੇ ਸ਼ਾਮਿਲ ਹੋਇਆ, ਆਪ ਕਾਰਜ ਸੇਵਾ ਕੀਤੀ, ਕਾਰ ਸੇਵਾ ਕੀਤੀ ਹੈ, ਹਰ ਕੰਮ ਕਰਾਵਣ ਆਇਆ, ਹਰੀ ਵਾਹਿਗੁਰੂ ਆਪ ਹੀ ਗੁਰਸਿੱਖੋ ਕੰਮ ਕਰਾਉਣ ਵਾਸਤੇ ਆ।

0: ਵਾਹਿਗੁਰੂ ਦੇ ਪ੍ਰਤੱਖ ਸਖਿਆਤਕਾਰ ਆਉਣ ਨਾਲ ਧਰਤ ਸੁਹਾਵੀ। ਇਹ ਸਰੋਵਰ ਦਾ ਤਲਾ ਜਿਹੜਾ ਧਰਤੀ ਇਹ ਸੋਭਨੀਕ ਹੋ ਗਈ ਹੈ, ਫੱਬ ਗਈ ਹੈ, ਸੋ ਇਹ ਵਰੋਸਾ ਗਈ ਹੈ। ਤਾਲ ਸੁਹਾਵਾ, ਤਾਲ ਸਰੋਵਰ ਜਿਹੜਾ ਸਾਰਾ ਹੀ ਸੋਭਨੀਕ ਹੋ ਗਿਆ ਹੈ, ਬਰਕਤਾਂ ਨਾਲ ਭਰ ਗਿਆ। ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਇਹ ਜਲ ਦੇ ਵਿੱਚ ਮਾਨੋ ਹੁਣ ਅੰਮ੍ਰਿਤ ਛਾ ਗਿਆ ਹੈ। ਇਹ ਹੁਣ ਇਕੱਲਾ ਜਲ ਨਹੀਂ ਰਹੇਗਾ, ਵਾਹਿਗੁਰੂ ਦੇ ਚਰਨ ਪੈ ਗਏ ਨੇ ਅਤੇ ਅੰਮ੍ਰਿਤ ਨਾਮ, ਅੰਮ੍ਰਿਤ ਉਹਦੀ ਵਡਿਆਈ, ਵਾਹਿਗੁਰੂ ਸੱਚੇ ਪਾਤਸ਼ਾਹ ਦੇ ਇਹਦੇ ਵਿੱਚ ਵਾਹਿਗੁਰੂ ਦਾ ਜਸ ਰੂਪੀ ਅੰਮ੍ਰਿਤ ਵੀ ਛਾ ਗਿਆ ਹੈ।
1: ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ,
0: ਇਹ ਹੁਣ ਜਲ ਵਿੱਚ ਸੋਭਨੀਕ ਹੋ ਗਿਆ ਗੁਰਸਿੱਖੋ, ਅੰਮ੍ਰਿਤ ਛਾ ਗਿਆ। ਵਾਹਿਗੁਰੂ ਦਾ ਨਾਮ ਜਿੱਥੇ ਨਾਮ ਨਾਮੀ ਆ ਜੇ ਪਰਮੇਸ਼ੁਰ, ਉੱਥੇ ਨਾਮ ਅਤੇ ਨਾਮੀ ਵਿੱਚ ਭੇਦ ਨਹੀਂ ਹੈ। ਪੂਰਨ ਸਾਜ ਕਰਾਇਆ, ਇਹ ਸਰੋਵਰ ਪੂਰਨ ਹੋ ਗਿਆ, ਪੂਰਨ ਸਰੋਵਰ ਦਾ ਸਾਜ ਕਰਾਇਆ ਆਪ ਸੱਚੇ ਪਾਤਸ਼ਾਹ, ਆਪ ਸਾਜ ਕਰਾਇਆ, ਸਾਜਨਾ ਕਰਾਇਆ, ਆਪ ਨੇਪਰੇ ਚਾੜ ਰਹੇ ਨੇ ਕਾਰਜ, ਇਸ ਕਰਕੇ ਪੂਰਨ ਹੋ ਗਿਆ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹੋ ਲਿਖਿਆ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ। ਇਹ ਹੁਣ ਪੂਰਨ ਹੋ ਗਿਆ, ਕਿਸੇ ਤਰ੍ਹਾਂ ਦਾ ਕੋਈ ਵੀ ਇਹਦੇ ਵਿੱਚ ਘਾਟ ਨਹੀਂ ਰਹਿ ਗਈ ਹੈ।
1: ਸਗਲ ਮਨੋਰਥ ਪੂਰੇ,
0: ਹੁਣ ਸਾਰੇ ਮਨੋਰਥ ਸਾਡੇ ਪੂਰੇ ਹੋ ਗਏ, ਮਨ ਦੇ ਸੰਕਲਪ ਹੁਣ ਕੋਈ ਸਹਿਸਾ ਨਹੀਂ ਰਹਿ ਗਿਆ, ਸਾਰੇ ਕਾਰਜ ਚੜ੍ਹਦੀ ਕਲਾ ਵਿੱਚ ਚਿਤਵੇ ਹੋਏ ਪੂਰਨ ਹੋਣਗੇ। ਜਦੋਂ ਆਪ ਸੱਚੇ ਪਾਤਸ਼ਾਹ ਖੜੋ ਗਿਆ ਆਪ ਆ ਕੇ, ਤੁਸੀਂ ਆਪ ਕਾਰਜ ਕਰਵਾ ਰਹੇ ਹੋ, ਸਾਡੇ ਇਹੋ ਹੀ ਮਨੋਰਥ ਸਨ, ਇਹ ਹੀ ਜ਼ਿੰਮੇਵਾਰੀਆਂ ਵੱਡੀਆਂ ਸਨ, ਸੋ ਸਾਰੇ ਕਾਰਜ ਆਪ ਜੀ ਨੇ ਸਾਧ ਸੰਗਤ ਜੀ, ਸੋ ਕਰਤਾਰਪੁਰ ਸਾਹਿਬ ਜੀ ਵਿਖੇ ਸ਼ੀਸ਼ ਮਹਿਲ ਬਣਵਾਏ, ਤਰਨ ਤਾਰਨ ਸਾਹਿਬ ਵੱਡਾ ਸਰੋਵਰ ਲਵਾਇਆ, ਔਰ ਲਾਹੌਰ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਸਥਾਨ, ਸੋ ਡੱਬੀ ਬਾਜ਼ਾਰ ਵਿੱਚ ਬਣਵਾਇਆ ਧਰਮਸਾਲ ਗੁਰਦੁਆਰਾ, ਹੋਰ ਵੀ ਕਾਰ ਸੇਵਾ ਆਪ ਜੀ ਨੇ ਸੰਤੋਖਸਰ ਸਾਹਿਬ ਜੀ ਦੀ ਸੇਵਾ ਕਰਵਾਈ ਅੰਮ੍ਰਿਤਸਰ ਵਿੱਚ। ਉਸ ਤੋਂ ਬਾਅਦ ਆਪ ਜੀ ਨੇ ਇਹ ਸਰੋਵਰ ਨੂੰ, ਗੁਰੂ ਰਾਮਦਾਸ ਸਰੋਵਰ ਨੂੰ ਪੱਕਿਆਂ ਕਰਵਾ ਕੇ ਹਰਿਮੰਦਰ ਸਾਹਿਬ ਵਿੱਚ ਸਜਾ ਕੇ, ਅਤੇ ਸਭ ਤੋਂ ਵੱਡਾ ਅਖੀਰਲਾ ਕਾਰਜ ਸਾਰੀ ਗੁਰਬਾਣੀ ਨੂੰ ਇਕੱਤਰ ਕਰਕੇ ਪ੍ਰਗਾਸ਼ ਕਰਨ ਦਾ ਸੀ। ਇਹ ਇਉਂ ਸੱਚੇ ਪਾਤਸ਼ਾਹ ਜੀ ਤਾਂ ਕਹਿ ਰਹੇ ਨੇ ਸਾਰੇ ਮਨੋਰਥ ਹੀ ਪੂਰੇ ਹੋ ਗਏ।

0: ਸਾਰੇ ਇੱਕ ਰਸ ਆ, ਅਕਾਲ ਪੁਰਖ ਆ, ਅਰ ਅਚੁੱਤ ਡਿੱਗ ਹੈ, ਸਸਦੀਵ ਕਾਇਮ ਹੈ, ਅਵਿਨਾਸ਼ੀ ਹੈ। ਸੋ ਇੱਕ ਰਸ ਆ, ਆਵਾਗਾਉਣ ਤੋਂ ਰਹਿਤ ਹੈ।
1: ਜਸ ਵੇਦ ਪੁਰਾਣੀ ਗਾਇਆ,
0: ਭਾਈ ਗੁਰਸਿੱਖੋ ਜੀ ਦੇ ਜਾ

0: ਏਕ ਪਰਮੇਸ਼ਰ ਅਕਾਲ ਪੁਰਖ ਜੀ ਨੇ ਆਪਣਾ ਬਿਰਧ ਰੱਖਿਆ, ਇੱਥੇ ਆ ਕੇ ਆਪ ਸੇਵਾ ਕੀਤੀ, ਸਾਨੂੰ ਨਿਵਾਜਿਆ ਹੈ, ਭਗਤਾਂ ਨੂੰ ਗਲੇ ਲਾਉਣਾ, ਉਹਨਾਂ ਦੇ ਕਾਰਜਾਂ ਵਿੱਚ ਆਪ ਆ ਕੇ ਸਹਾਇਤਾ ਕਰਨੀ, ਉਹਨਾਂ ਦੇ ਕੰਮ ਸਵਾਰਨੇ, ਇਹ ਹੀ ਉਹਦਾ ਬਿਰਧ ਹੈ। ਉਹਨੇ ਇੱਥੇ ਵੀ ਆਪਣਾ ਸੁਭਾਅ ਧਰਮ ਰੱਖਿਆ ਹੈ।
1: ਨਾਨਕ ਨਾਮ ਧਿਆਇਆ,
0: ਅਸਾਂ ਨੇ ਇੱਕੋ ਇੱਕ ਅਕਾਲ ਪੁਰਖ ਤੇਰੇ ਨਾਮ ਨੂੰ ਧਿਆਇਆ, ਤੇਰਾ ਹੀ ਧਿਆਨ ਸਾਡੇ ਅੰਦਰ ਆਇਆ ਹੈ।
1: ਨਵਨਿਧ ਸਿੱਧ ਰਿੱਧ ਦੀਨੇ ਕਰਤੇ,
0: ਤੇਰੇ ਕਾਰਜ ਤਾਂ ਹੁੰਦੇ ਨੇ ਜੇ ਮਾਇਆ ਪਦਾਰਥ ਰਿਧੀਆਂ ਸਿੱਧੀਆਂ ਹੋਣ ਭਗਤਾਂ ਦੇ। ਏਡਾ ਵੱਡਾ ਸਰੋਵਰ, ਇੰਨਾ ਸੋਹਣਾ ਹਰਿਮੰਦਰ ਸਾਹਿਬ ਸਾਜਣਾ ਹੈ, ਮਾਇਆ ਦੀ ਲੋੜ ਸੀ, ਇਹ ਵੀ ਸਾਰਾ ਕੁਝ ਅਕਾਲ ਪੁਰਖ, ਤੁਸਾਂ ਨੇ ਨੌ ਨਿਧੀਆਂ ਗੁਪਤ ਖਜ਼ਾਨੇ ਸਿੱਧੀਆਂ ਜਿਹੜੀਆਂ ਨੇ, 18 ਤਰ੍ਹਾਂ ਦੇ ਗੁਪਤ ਖਜ਼ਾਨੇ ਨੇ, ਰਿੱਧ ਅੰਨ ਦੀ ਅਤੋਟਤਾ ਆਦਿਕ, ਲੰਗਰਾਂ ਦੀ ਕੋਈ ਕਮੀ ਨਾ ਰਹਿਣੀ, ਗੁਰੂ ਰਾਮਦਾਸ ਜੀ ਦੇ ਸੋ ਦਰ 'ਤੇ ਦੀਨੇ ਘਰ 'ਤੇ, ਇਹ ਵੀ ਕਰ

0: ਆਪ ਵੀ ਸੱਚੇ ਪਾਤਸ਼ਾਹ ਇਹਨਾਂ ਖਜ਼ਾਨਿਆਂ ਨੂੰ ਖਾਂਦਿਆਂ ਹੋਇਆਂ, ਆਪ ਵੀ ਮਾਣਦਿਆਂ ਸੋ ਖਰਚਾ ਕਰਦਿਆਂ, ਆਪ ਖਾਂਦਿਆਂ ਦੂਜਿਆਂ ਨੂੰ ਖਰਚਤ ਵੰਡਦਿਆਂ ਹੋਇਆਂ, ਅਤੇ ਬਿਲਸ਼ਿਤ ਪੁੰਚਦਿਆਂ ਹੋਇਆਂ, ਹੋਰਨਾਂ ਨੂੰ ਅਗਾਂਹ ਦੀ ਗਾਂ ਗੁਰਸਿੱਖਾਂ ਤੋਂ ਵੰਡਾਉਂਦਿਆਂ ਹੋਇਆਂ ਵੀ ਸੁੱਖ ਪਾਇਆ, ਆਤਮਾ ਦੇ ਆਨੰਦ ਦੇ ਸੁੱਖ ਨੂੰ ਪਾਉਣਾ ਕੀਤਾ, ਐਸਾ ਖਜ਼ਾਨਾ ਹੈ ਇਨਾਮ ਦਾ।
1: ਕਰਤੇ ਕੀ ਦਾਤ ਸਵਾਈ ਰਾਮ,
0: ਐ ਭਾਈ ਗੁਰਸਿੱਖੋ ਉਸ ਕਰਤੇ

0: ਵੀ ਮੁਕਦੀ ਨਹੀਂ ਜਾਂਦੀ ਹੈ ਸੋ ਮੁੱਕ ਨਹੀਂ ਜਾਂਦੀ ਹੈ
1: ਅੰਤਰ ਜਾਮੀ ਪਾਇਆ
0: ਉਹ ਦਿਲਾਂ ਦੀਆਂ ਜਾਣਨ ਵਾਲਾ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਆਸਰੇ ਨੂੰ ਅਸਾਂ ਨੇ ਪਾਇਆ ਹੈ
1: ਕੋਟ ਬਿਘਨ ਸਗਲੇ ਉੱਠ ਨਾਠੇ
0: ਕਰੋੜਾਂ ਜਿਹੜੇ ਬਿਘਨ ਪਾਉਂਦੇ ਸੀ ਸ਼ਰੀਕ ਆਦਿਕ ਸਰਕਾਰਾਂ ਵੀ ਪਾਉਂਦੀਆਂ ਸਨ ਸੁਲਹੀ ਸੁਲੱਭੀ ਖਾਨ ਵਰਗੇ ਚੜ ਚੜ ਕੇ ਆਉਂਦੇ ਸੀ ਕਰੋੜਾਂ ਬਿਘਨ ਇਹਨਾਂ ਕਾਰਜਾਂ ਵਿੱਚ ਜਿਹੜੇ ਪਾਉਂਦੇ ਸੀ ਰੁਕਾਵਟਾਂ ਬਿਘਨ ਤੋਂ ਭਾਵ ਹੁੰਦਾ ਰੁਕਾਵਟ ਕਰੋੜਾਂ ਰੁਕਾਵਟਾਂ ਸਗਲੇ ਉੱਠ ਨਾਠੇ ਸਾਰੇ ਉੱਠ ਕੇ ਨੱਸ ਗਏ ਦੂਰ ਚੱਕ ਦਿੱਤੇ ਅਕਾਲ ਪੁਰਖ ਨੇ ਸਭ ਦੂਰ ਹੋ ਗਏ
1: ਦੁੱਖ ਨਾ ਨੇੜੇ ਆਇਆ
0: ਕਿਸੇ ਤਰ੍ਹਾਂ ਦਾ ਵੀ ਕੋਈ ਵਿਘਨ ਪਾ ਕੇ ਦੁੱਖ ਦੇਣਾ ਚਾਹੁੰਦੇ ਸਨ ਆਪ ਜੀ ਨੂੰ ਕੋਈ ਵੀ ਦੁੱਖ ਨੇੜੇ ਨਹੀਂ ਆਇਆ ਕਿਉਂਕਿ ਆਪ ਜੀ ਨੇ ਬਾਣੀ ਦਾ ਉੱਟ ਆਸਰਾ ਨਾਮ ਦਾ ਲਿਆ ਸੀ ਇਹੀ ਕਿਹਾ ਸੀ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਸੋ ਸਾਰੇ ਰਾਹ ਵਿੱਚ ਹੀ ਸੁਲਹੀ ਹੋਏ ਮੂਆ ਨਾਪਾਕ ਸੋ ਐਸੀ ਹਾਲਤ ਹੋਈ ਸੀ ਦੁੱਖ ਨਾ ਨੇੜੇ ਆਇਆ ਕੋਈ ਦੁੱਖ ਨੇੜੇ ਨਹੀਂ ਆਇਆ ਹੈ ਨੇੜੇ ਨਹੀਂ ਚਪਕਿਆ ਹੈ
1: ਸ਼ਾਂਤ ਸਹਿਜ ਆਨੰਦ ਕਨੇਰੇ
0: ਭਾਈ ਗੁਰਸਿੱਖੋ ਪੂਰਨ ਸ਼ਾਂਤੀ ਹਿਰਦੇ ਦੀ ਸਹਿਜ ਸੋ ਸਹਿਜ ਸੁਭਾਅ ਆਨੰਦ ਕਨੇਰੇ ਬਹੁਤੇ ਆਨੰਦ ਖੁਸ਼ੀਆਂ ਖੇੜੇ ਜੋ ਹਨ
1: ਬਿਨਸੀ ਭੁੱਖ ਸਬਾਈ
0: ਇਹ ਆ ਕੇ ਬਣੇ ਨੇ ਸਾਰੀ ਤਰ੍ਹਾਂ ਦੀ ਤ੍ਰਿਸ਼ਨਾ ਆਦਿਕ ਦੀ ਹੋਰ ਵਾਹਿਗੁਰੂ ਦੇ ਦਿਦਾਰਿਆਂ ਤੋਂ ਬਿਨਾਂ ਜਿਹੜੀ ਭੁੱਖ ਆ ਉਹ ਸਾਰੀ ਸਾਡੀ ਖਤਮ ਹੋ ਗਈ ਹੈ
1: ਨਾਨਕ ਗੁਣ ਗਾਵ ਹੈ ਸਵਾਮੀ ਕੇ
0: ਤਾਂ ਮਾਲਕ ਦਾ ਸੋ ਪਰਉਪਕਾਰ ਜਾਣ ਕੇ ਮਹਾਨ ਸੇਵਾ ਕੀਤੀ ਜਾਣ ਕੇ ਸਹਾਇਤਾ ਕੀਤੀ ਜਾਣ ਕੇ ਇੱਕੋ ਇੱਕ ਮਾਲਕ ਉਹ ਸਵਾਮੀ ਦੇ ਗੁਣ ਗਾਉਂਦੇ
1: ਹਾਂ
0: ਵਡਿਆਈ ਹੈਰਾਨ ਕਰ ਦੇਣ ਵਾਲੀ ਅਮੁੱਕ ਹੈ ਮੁੱਕਦੀ ਨਹੀਂ ਜਿਵੇਂ ਜਿਵੇਂ ਭਗਤ ਕਰਦਾ ਵਿਸਮਾਦ ਰਸ ਵਿੱਚ ਜਾਂਦਾ

0: ਪਾਤਸ਼ਾਹ ਸ਼ੁਕਰਾਨਾ ਕਰ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ। ਹੇ ਵਾਹਿਗੁਰੂ, ਜਿਸ ਆਪ ਜੀ ਦਾ ਕਾਰਜ ਸੀ ਹਰਿਮੰਦਰ ਸਾਹਿਬ, ਆਪ ਜੀ ਦਾ ਹੀ ਘਰ ਸੀ ਨਾ, ਸੋ ਸੱਚੇ ਪਾਤਸ਼ਾਹ ਤਿੰਨ ਹੀ ਕੀ ਆ, ਇਹ ਆਪ ਜੀ ਨੇ ਹੀ ਆ ਕੇ ਸਕਾਰ ਸੇਵਾ ਕੀਤੀ ਹੈ, ਇਹਦੀ ਸੇਵਾ ਨੂੰ ਸੰਪੂਰਨ ਕੀਤਾ ਹੈ। ਸੋ ਆਪ ਜੀ ਨੇ ਮਹਾਰਾਜ ਆਪ ਆ ਕੇ ਖੜੋਤਾ ਸੀ, ਕੜੀ ਕਈ ਵਾਹੀ ਸੀ, ਤਾਂ ਹੀ ਆਪ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ ਉਚਾਰਿਆ ਹੈ ਕਿ ਡਿੱਠੇ ਸਭੇ ਥਾਵ ਨਹੀਂ ਤੁਧ ਜੇਹੇ ਆ, ਬਦੋ ਪੁਰਖ ਵਿਧਾਤਾ ਤਾਂ ਤੂੰ ਸੋਹੇ ਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਸਰੋਵਰ ਦੀ ਵਡਿਆਈ ਕਰਕੇ ਆਪ ਜੀ ਨੇ ਕਿਹਾ, ਆਪ ਖੜੋਤਾ ਸੀ, ਆਪ ਆ ਕੇ ਜਦੋਂ ਇਹ ਸ਼ਬਦ ਉਚਾਰਨ ਕਰ ਰਹੇ ਨੇ ਅਤੇ ਹੁਣ ਕਹਿ ਰਹੇ ਨੇ, ਜਿਸ ਕਾ ਕਾਰਜ ਤਿੰਨ ਹੀ ਕੀ ਆ, ਮਾਨਸ ਕਿਆ ਵੇਚਾਰ ਆਰਾਮ। ਜਿਸ ਆਪ ਜੀ ਦਾ ਇਮਾਨ ਕਾਰਜ ਸੀ ਉਹ ਆਪ ਜੀ ਨੇ ਆਪ ਆ ਕੇ ਸੰਪੂਰਨ ਕੀਤਾ ਹੈ, ਤੇ ਮਨੁੱਖ ਵਿਚਾਰਾ ਕੀ ਹੈ ਛੋਟੀ ਦੇਹੀ ਵਾਲਾ।
1: ਭਗਤ ਸੋਹਨ ਹਰ ਕੇ ਗੁਣ ਗਾਵ ਹੈ,
0: ਇਹ ਸੱਚੇ ਪਾਤਸ਼ਾਹ ਉਹੀ ਸਥਾਨ ਆਪ ਜੀ ਦਾ ਹੈ ਜਿੱਥੇ ਭਗਤ ਗੁਰਸਿੱਖ ਸਾਧ ਸੰਗਤ ਸਿੰਘ ਸਾਹਿਬਾਨ ਬੈਠ ਕੇ ਰਾਗੀ ਸਾਹਿਬਾਨ ਗੁਰਸਿੱਖ ਸੋ ਸੋਹਣਗੇ, ਹਰ ਕੇ ਗੁਣ ਗਾਵੇ, ਹਰੀ ਵਾਹਿਗੁਰੂ ਦੇ ਗੁਣ ਗਾਉਣਗੇ, ਸੋਭਾ ਪਾਉਣਗੇ, ਸ਼ਬਦ ਕੀਰਤਨ ਦੀਆਂ ਧੁਨਾਂ ਲੱਗਣਗੀਆਂ।
1: ਸਦਾ ਕਰਹਿ ਜੈਕਾਰਾ,
0: ਸਦਾ ਆਪ ਜੀ ਦੀ ਜੈ ਜੈਕਾਰ ਹੋਵੇਗੀ, ਆਪ ਜੀ ਦੇ ਨਾਮ ਦਾ ਹੀ

0: ਜੀ ਦਾ ਨਾਮ ਮਹਾਰਾਜ ਸਭ ਤੋਂ ਵੱਡਾ ਪਰਮਾਨੰਦ ਉਹੀ ਦੇਣਾ ਕਰੋ ਜੀ।
1: ਨਾਮ ਦੀ ਜੈ ਦਾਨ ਕੀ ਜੈ,
0: ਇਹੋ ਹੀ ਦਾਨ ਦਿਓ। ਅਸੀਂ ਗਰੀਬ ਹੋ ਕੇ ਝੋਲੀ ਅੱਡ ਕੇ ਮੰਗਦੇ ਕਿ ਆਪ ਜੀ ਦਾ ਨਾਮ ਦੀ ਦਾਤ ਸਾਨੂੰ ਮਿਲ ਪਵੇ।
1: ਬਿਸਰ ਨਾਹੀ ਇੱਕ ਖਿਨੋ,
0: ਕਿੰਨਾ ਚਿਰ ਇੱਕ ਖਿਨ ਮਤ ਰੱਖ ਚਮਕਣ, ਜਿੰਨਾ ਸਮਾਂ ਵੀ ਤੁਹਾਡਾ ਨਾਮ ਭੁੱਲੇ ਨਾ।
1: ਗੁਣ ਗੋਪਾਲ ਉਚਰ ਰਸਨਾ,
0: ਹਮੇਸ਼ਾ ਲਈ ਸੱਚੇ ਪਾਤਸ਼ਾਹ ਗੋਪਾਲ ਪ੍ਰਿਥਵੀ ਦੀ ਪ੍ਰਤਪਾਲਣਾ ਕਰਨ ਵਾਲੇ ਅਕਾਰ ਪੁਰਖ, ਤੁਹਾਡਾ ਨਾਮ

0: ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਵਾਹਿਗੁਰੂ ਤੇਰੇ ਅੱਗੇ ਬੇਨਤੀ ਸ਼ੁਕਰਾਨਾ ਹੈ ਕਿ ਤੁਹਾਡੇ ਹੁਣ ਆਉਣ ਨਾਲ ਸਾਡੀ ਇੱਛਾ ਪੂਰੀ ਹੋ ਗਈ ਹੈ।
1: ਵੇਖ ਦਰਸ਼ਨ ਜੀਜੈ,
0: ਅਸੀਂ ਤੁਹਾਡਾ ਦਰਸ਼ਨ ਕਰਕੇ ਹੀ ਮਹਾਰਾਜ ਜਾਂਦੇ ਹਾਂ। ਸੱਚੇ ਪਾਤਸ਼ਾਹ ਕਿਰਪਾ ਕਰਿਓ, ਹਮੇਸ਼ਾ ਹੀ ਸਾਨੂੰ ਦਰਸ਼ਨ ਦਿੰਦੇ ਰਹੋ, ਤੁਹਾਡਾ ਦਰਸ਼ਨ ਕਰਕੇ ਹੀ ਅਸੀਂ ਜਾਂਦੇ ਹਾਂ। ਇਹ ਸੱਚੇ ਪਾਤਸ਼ਾਹ ਦਾ ਸੰਵਾਦ ਹੋਇਆ ਸੀ ਆਪਸ ਵਿੱਚ। ਅਤੇ ਜਿਸ ਵੇਲੇ ਹਰਿਮੰਦਰ ਸਾਹਿਬ ਨੀਂਹ ਰੱਖਣੀ ਸੀ, ਬਣਾਉਣਾ ਸੀ, ਉਸ ਵੇਲੇ ਉਚਾਰਨ ਹੋਇਆ ਸ਼ਬਦ ਅਕਾਲ ਪੁਰਖ ਦੇ ਸਨਮੁਖ। ਅਤੇ ਜਿਸ ਵੇਲੇ ਪਹਿਲਾਂ ਪ੍ਰਕਾਸ਼ ਹੋਇਆ, ਤਿਆਰ ਹੋ ਕੇ ਜਿਹੜਾ ਆਪਾਂ ਦਿਨ ਮਨਾ ਰਹੇ, ਉਸ ਦਿਨ ਪਹਿਲਾਂ ਹੀ ਹੁਕਮਨਾਮਾ ਆਇਆ, ਵੇਖੋ ਅਕਾਲ ਪੁਰਖ ਦੀ। ਇਹ ਸਾਧ ਸੰਗਤ ਜੀ ਕਿੰਨਾ ਸੋਹਣਾ ਇਹ ਸੁਭਾਵ ਬਣਿਆ ਹੈ, ਸਬੱਬ ਬਣਿਆ। ਇਹ ਹੀ ਪਹਿਲਾ ਮੁੱਖ ਵਾਕ ਸੀ ਸੱਚੇ ਪਾਤਸ਼ਾਹ ਜੀ ਦਾ। ਸੋ ਬੇਅੰਤ ਵਡਿਆਈ ਹੈ, ਕਾਲੀ ਦੇ ਵਿੱਚ ਹੀ ਮੈਂ ਬੇਨਤੀ ਕੀਤੀ ਹੈ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਆਪ ਸੰਗਤ ਨੇ ਮਾਫ਼ੀ ਬਖਸ਼ਣੀ। ਅਗਲੇ ਸੰਤ ਵੀ ਆਪ ਜੀ ਦੇ ਨੇ, ਸਿਰਲੇਖ ਬਦਲਿਆ ਕਿਉਂਕਿ ਵਿਸ਼ੇਸ਼ ਸੀ, ਅੱਗੇ ਸਿਰਲੇਖ ਬਦਲਿਆ ਸੱਚੇ ਪਾਤਸ਼ਾਹ ਜੀ ਨੂੰ ਗੁਰਸਿੱਖਾਂ ਪੁੱਛਿਆ। ਅਗਲੇ ਦਿਨ ਮਹਾਰਾਜ ਤੋਂ ਆਪ ਜੀ ਉਹਨਾਂ ਨਾਲ ਸਨਮੁੱਖ ਬਚਨ ਕਰ ਰਹੇ ਸੀ, ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਕੀ ਬਚਨ ਹੋਏ ਸੱਚੇ ਪਾਤਸ਼ਾਹ, ਕਿਹੋ ਜਿਹਾ ਸੁਭਾਅ ਦਾ। ਅਤੇ ਅਗਲੇ ਸ਼ਬਦ ਵਿੱਚ ਦੱਸਿਆ ਸੀ ਵੀ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਅਗਲੇ ਗੁਰਸਿੱਖਾਂ ਦੇ ਸਵਾਲ ਕਰਨ ਦੇ। ਅਤੇ ਇੱਕ ਬੇਨਤੀ ਹੋਰ ਕਰਾਂ, ਜਿੱਥੋਂ ਪਹਿਲੀ ਵਾਰ ਦਰਸ਼ਨ ਹੋਏ ਅਕਾਲ ਪੁਰਖ ਦੇ ਸੇਵਾ ਕਰਦੇ ਨੂੰ, ਸਵੇਰੇ ਆਸਾ ਦੀ ਵਾਰ ਤੋਂ ਬਾਅਦ ਜਾਣ ਲੱਗਿਆਂ, ਜਿਹੜੀ ਮੈਂ ਸ਼ੁਰੂ 'ਚ ਬੇਨਤੀ ਕੀਤੀ, ਉਹ ਥਾਂ ਸੀ ਦਰਸ਼ਨੀ ਦਿਉੜੀ ਵੱਲ, ਉੱਥੇ ਆਪ ਜੀ ਨੇ ਦਰਸ਼ਨੀ ਦਿਉੜੀ ਬਣਾਈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਵੀ ਉੱਥੋਂ ਹਰਿਮੰਦਰ ਸਾਹਿਬ ਦੇ ਪ੍ਰਕਾਸ਼ ਰੂਪ ਦੇ ਦਰਸ਼ਨ ਹੁੰਦੇ ਨੇ, ਤਾਂ ਹੀ ਦਰਸ਼ਨੀ ਦਿਉੜੀ ਉੱਥੇ ਸਾਜੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਆਪਣੇ ਇਸ਼ਟ ਦੇ ਪਿਆਰੇ ਸਤਿਗੁਰਾਂ ਦੇ ਪਹਿਲੇ ਪ੍ਰਕਾਸ਼ ਦਿਹਾੜੇ, ਅਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਅੱਜ ਗੁਰਤਾ ਗੱਦੀ ਦਿਵਸ ਨੇ, ਆਪ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਹੋਣ, ਸਤਿਗੁਰੂ ਖੁਸ਼ੀਆਂ ਖੇੜੇ ਬਖਸ਼ਣ। ਦੋ ਪੰਕਤੀਆਂ ਪੜ੍ਹ ਕੇ ਫਤਿਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।
1: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹੀਰ ਬੈ ਜੁੜ ਬੈਠੀ ਸਾਧਸੰਗ ਜੀ, ਧੰਨਵਾਦੀ ਹਾਂ ਗੁਰੂ ਘਰ ਦੇ ਵਜ਼ੀਰ ਭਾਈ ਦਰਸ਼ਨ ਸਿੰਘ ਜੀ ਦੇ, ਜਿਹਨੇ ਸੰਗਤਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਪਹਿਲੇ ਹੁਕਮਨਾਮਾ ਸਾਹਿਬ ਦੀ ਕਥਾ ਆਪ ਜੀ ਨੂੰ ਸਰਵਣ ਕਰਾਈ। ਭਾਈ ਹਰਜੀਤ ਸਿੰਘ ਦਾ, ਭਾਈ ਦਰਸ਼ ਸਿੰਘ ਦਾ ਬਹੁਤ ਬਹੁਤ ਧੰਨਵਾਦ, ਜਿਹਨੇ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਸਰਵਣ ਕਰਾਈ। ਅੱਜ ਦੇ ਲੰਗਰਾਂ ਦੀ ਸਮਾਵਾਂ ਬੀਬੀ ਰਾਜਵਿੰਦਰ ਕੌਰ ਜੀ ਵੱਲੋਂ ਆਪਣੇ ਪਤੀ ਭਾਈ ਇਕਬਾਲ ਸਿੰਘ ਦੀ ਪਹਿਲੀ ਸੁਨਾ ਯਾਦ ਵਿੱਚ ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਕਰਵਾਈਆਂ ਨੇ। ਇਹਨਾਂ ਦਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ, ਜੋ ਗੁਰੂ ਘਰ ਦੇ ਵਿੱਚ ਸਮਾਵਾਂ ਨਿਭਾ ਰਹੇ ਨੇ। ਅੱਜ ਦੇ ਦੀਵਾਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਗੱਦੀ ਦਿਵਸ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਸਮਰਪਿਤ ਨੇ। ਹੁਣ ਗੁਰੂ ਘਰ ਦੇ ਹਜ਼ੂਰੀ ਰਾਗੀ ਜੱਸਾ ਭਾਈ ਬਰਿਆਮ ਸਿੰਘ ਜੀ ਦਾ ਜੱਸਾ ਆਪ ਜੀ ਨੂੰ 12:30 ਤੱਕ ਸ਼ਬਦ ਕੀਤਾ ਸਰਵਣ ਗੁਣ ਕੇ। ਕਿਸੇ ਪਰਿਵਾਰ ਦੀ ਕੋਈ ਚਾਬੀ ਕਾਰ ਦੀ ਸਾਡੇ ਕੋਲ ਇਸ ਚੀਜ਼ ਦੇ ਉੱਪਰ ਹੈ, ਜੇ ਕਿਸੇ ਕਾਰ ਦੀ ਚਾਬੀ ਗੁਆਚੀ ਹੋਵੇ ਸਾਤੂ ਵੇ ਲੈ ਸਕਦੇ ਨੇ। ਬਾਕੀ ਅੱਗੇ ਵੀ ਅਨਾਊਂਸਮੈਂਟਾਂ ਕੀਤੀਆਂ ਸਨ, ਗੁਰੂ ਘਰ ਸਕੂਲ ਦੀ ਆਪਾਂ ਬਿਲਡਿੰਗ ਬਣਾਉਣੀ ਆ, ਉਹਦੇ ਵਾਸਤੇ ਕੰਟਰੈਕਸ਼ਨ ਦੇ ਵਾਸਤੇ ਕਮੇਟੀ ਬਣਾਉਣੀ ਆ, ਪ੍ਰਬੰਧਕ ਕਮੇਟੀ ਨੇ। ਸਾਡੇ ਕੋਲ ਸਾਲ ਹਾਲੇ ਸਿਰਫ ਇੱਕੋ ਹੀ ਨਾਂ ਆਇਆ, ਕੋਈ ਵੀ ਪੁਰਾਣੀ ਕੰਟਰੈਕਸ਼ਨ ਦੇ ਵਿੱਚ ਸੇਵਾਵਾਂ ਨਿਭਾਉਣੀਆਂ ਚਾਹੁੰਦਾ ਹੋਵੇ ਆਪਣਾ ਸਮਾਂ ਕੱਢ ਕੇ, ਕੋਈ ਉਹ ਪ੍ਰੋਜੈਕਟ ਹੈ, ਇਹ ਲੰਮਾ ਪ੍ਰੋਜੈਕਟ ਚੱਲਣਾ, ਇਹ 1-2 ਦਿਨ ਦਾ ਪ੍ਰੋਜੈਕਟ ਨਹੀਂ ਹੋਣਾ, ਘੱਟੋ ਘੱਟ 2-3 ਸਾਲ ਸੇਵਾਵਾਂ ਨਿਭਾਉਣੀਆਂ ਪੈਣੀਆਂ ਨੇ। ਜੋ ਵੀ ਪੁਰਾਣੀ ਆਪਣਾ ਸੇਵਾ ਸਮਾਂ ਕੱਢ ਸਕਦਾ, ਆਪਣਾ ਨਾਂ ਲਿਖਾ ਸਕਦਾ ਨੇ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਕਮੇਟੀ ਅਨਾਊਂਸ ਕਰਨੀ ਆ। ਬਾਕੀ ਇੱਕ ਗੱਡੀ ਜੋ ਫਾਇਰ ਪਾਰਕਿੰਗ 'ਤੇ ਲੱਗੀ ਹੋਈ ਆ, ਉਹਨਾਂ ਨੂੰ ਬੇਨਤੀ ਆ ਆਪਣੀ ਗੱਡੀ ਉੱਥੋਂ ਮੂਵ ਕਰ ਲਓ, ਕਿਉਂਕਿ ਗੱਡੀ ਹੁਣ ਟੋ ਹੋਣੀ ਆ, ਅਸੀਂ ਦੱਸਣਾ ਨਹੀਂ ਹੈਗਾ। ਟੋ ਟਰੱਕ ਨੂੰ ਆਲਰੇਡੀ ਦੱਸਿਆ ਜੋ ਆ ਗਿਆ ਤਾਂ ਉਹਨੇ ਆਪਣੇ ਆਪ ਟੋ ਕਰ ਲੈਣੀ ਆ, ਇਹ ਬੇਨਤੀਆਂ ਨੇ। ਆਓ ਹੁਣ ਗੁਰੂ ਘਰ ਦੇ ਹਜ਼ੂਰੀ ਰਾਗੀ ਜਾ ਕੇ ਭਾਈ ਬਰਿਆਮ ਸਿੰਘ ਤੋਂ 12:00 ਦੀ ਮਤੇ ਸ਼ਬਦ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।

ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼। ਪਹਿਲਾ ਪ੍ਰਕਾਸ਼ ਕਿਉਂ, ਦੂਸਰਾ ਤੀਸਰਾ ਵੀ ਪ੍ਰਕਾਸ਼ ਕੋਈ ਹੈ? ਧਿਆਨ ਦੇਣਾ ਜੀ, ਵਿਸ਼ੇਸ਼ ਤੌਰ 'ਤੇ ਕਿਹਾ ਜਾਂਦਾ ਹੈ ਪਹਿਲਾ ਪ੍ਰਕਾਸ਼, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ, ਜਿਹਦਾ ਵਿਸਥਾਰ ਸਹਿਤ ਆਪ ਜੀ ਨੇ ਵਰਣਨ ਸੁਣਿਆ ਭਾਈ ਸਾਹਿਬ ਜੀ ਪਾਸੋਂ। ਪਹਿਲਾ ਪ੍ਰਕਾਸ਼ ਵੀ ਹੈ ਅਤੇ ਦੂਜਾ ਪ੍ਰਕਾਸ਼ ਵੀ ਹੈ, ਤਾਂ ਕਰਕੇ ਪਹਿਲਾ ਪ੍ਰਕਾਸ਼ ਕਿਹਾ ਜਾਂਦਾ ਹੈ। ਪਹਿਲੇ ਪ੍ਰਕਾਸ਼ ਵਾਸਤੇ ਦੁਨੀਆਂ 'ਤੇ ਕੋਈ ਐਸਾ ਧਰਮ ਗ੍ਰੰਥ ਨਹੀਂ ਜਿਹਨੂੰ ਲਿਖਣ ਤੋਂ ਪਹਿਲਾਂ ਉਹਨੂੰ ਸਥਾਪਨ ਕਿੱਥੇ ਕਰਨਾ, ਸਥਾਪਿਤ ਕਿੱਥੇ ਕਰਨਾ, ਉਹ ਜਗ੍ਹਾ ਤਿਆਰ ਕੀਤੀ ਗਈ ਹੋਵੇ। ਇੱਕੋ ਇੱਕ ਵਾਹਦ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਜਿਨ੍ਹਾਂ ਨੂੰ ਤਿਆਰ ਬਾਅਦ ਨੂੰ ਕੀਤਾ ਗਿਆ ਅਤੇ ਉਹਨਾਂ ਦੇ ਸਥਾਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਤਿਆਰ ਕੀਤੇ ਗਏ, ਜਗ੍ਹਾ ਤਿਆਰ ਕੀਤੀ ਗਈ, ਫਿਰ ਉਹਨਾਂ ਦਾ ਪਹਿਲਾ ਪ੍ਰਕਾਸ਼ ਉੱਥੇ ਕੀਤਾ ਗਿਆ। ਮੈਂ ਵਿਸਥਾਰ ਵਿੱਚ ਨਹੀਂ ਜਾਣਾ ਕਿਉਂਕਿ ਮੈਂ ਵਿਸ਼ਾ ਜਿਹੜਾ ਅੱਜ ਚੁਣਿਆ ਹੈ ਆਪ ਜੀ ਦੇ ਸਮਕਸ਼ ਕੀਰਤਨ ਵਾਸਤੇ, ਉਹ ਇਸੇ ਦੇ ਮੁਤਲਕ ਹੈ ਕਿ ਧਿਆਨ ਇਹਨਾਂ ਤੁਕਾਂ ਵੱਲ ਰੱਖਣਾ ਕਿ ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ, ਅਤੇ ਜਿਨ੍ਹਾਂ ਨੇ ਖੋਜਿਆ, ਪਹਿਲਾ ਸ਼ਬਦ ਕੀਰਤਨ ਦੇ ਰੂਪ ਵਿੱਚ ਹੋਏਗਾ, ਪਿਓ ਦਾਦੇ ਦਾ ਖੋਲ ਠਾ ਖਜ਼ਾਨਾ, ਜਿਨ੍ਹਾਂ ਨੇ ਖੋਜਿਆ, ਪਿਓ ਦਾਦੇ ਦਾ ਖਜ਼ਾਨਾ ਜਿਨ੍ਹਾਂ ਨੇ ਖੋਜਿਆ ਉਹਨਾਂ ਨੇ ਪ੍ਰਾਪਤ ਕੀ ਕੀਤਾ। ਮੇਰਾ ਵਿਸ਼ਾ ਅੱਜ ਦਾ ਕੀਰਤਨ ਦਾ ਇਹ ਹੋਵੇਗਾ, ਤਵੱਜੋ ਦਿਆ ਜੀ ਜੀ। ਮੈਂ ਇੱਕ ਮਿੰਟ ਦੀ ਗੱਲ ਕਰਕੇ ਅਤੇ ਕੀਰਤਨ ਵਿੱਚ ਆਪ ਜੀ ਨੂੰ ਹਾਜ਼ਰੀ ਭਰਨੀ ਹੈ। ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਭਾਦਰੋਂ ਸੁਦੀ ਇੱਕ, ਸੰਮਤ 1661, ਸੰਨ ਸਤੰਬਰ ਦੀ ਪਹਿਲੀ ਤਰੀਕ, ਸੰਨ 1604 ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ। ਉਸ ਪਰਬ ਨੂੰ ਅਸਾਂ ਮਨਾ ਰਹੇ ਹਾਂ। ਉਸ ਤੋਂ ਬਾਅਦ ਆਪ ਸਾਰੇ ਇਤਿਹਾਸ ਤੋਂ ਜਾਣੂ, ਮੈਂ ਟੂਕ ਮਾਤਰ ਗੱਲ ਕਹਿ ਕੇ ਅਤੇ ਅੱਗੇ ਚੱਲਣਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜਾ ਸਰੂਪ ਤਿਆਰ ਕੀਤਾ, ਤਿਆਰ ਕਰਵਾਇਆ, ਜਿਹੜਾ ਪਹਿਲਾ ਸਰੂਪ ਹੈ ਜਿਹਦਾ ਪਹਿਲਾ ਪ੍ਰਕਾਸ਼ ਕੀਤਾ ਗਿਆ, ਆਪ ਸਾਰੇ ਜਾਣਦੇ ਹੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਉਹਦੇ ਵਿੱਚ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਿਆਰ ਕਰਨ ਵਾਸਤੇ ਧੀਰ ਮੱਲੀਆਂ ਕੋਲ ਸਿੱਖ ਭੇਜੇ, ਕਿਉਂਕਿ ਉਸ ਵੇਲੇ ਉਹਨਾਂ ਕੋਲ ਸੀ ਸਰੂਪ, ਭਾਈ ਧੀਰ ਮੱਲ ਜੀ ਕੋਲ। ਉਹਨਾਂ ਨੇ ਨਾਂਹ ਕਰ ਦਿੱਤੀ। ਕਲਗੀਆਂ ਵਾਲੇ ਨੇ ਚੌਂਕੜੇ ਵਿੱਚ ਬੈਠ ਕੇ ਅੰਤਰ ਧਿਆਨ ਹੋ ਕਰਕੇ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਾਈ, ਨਾਲ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਚੜ੍ਹਾਈ। ਇਸ ਵੇਲੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਈ। ਪਿਛਲੇ ਵੀਕ ਆਪਾਂ ਮਨਾਇਆ ਨਾ ਜੀ ਪਰਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ। ਉਸ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਚੜ੍ਹਾ ਕੇ ਸੰਪੂਰਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ਵਿਖੇ ਦੂਸਰੀ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਇਸ ਕਰਕੇ ਜਿਹੜਾ ਅੱਜ ਦਾ ਦਿਹਾੜਾ ਹੈ ਉਸ ਨੂੰ ਪਹਿਲਾ ਪ੍ਰਕਾਸ਼ ਕਿਹਾ ਜਾਂਦਾ ਹੈ, ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਬਚਨ ਕੀਤਾ ਸੀ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇ ਆਵਾਜ਼ਾ ਸੁਣੇ ਸਭ ਪੰਥ, ਅਦਰ ਸਾਹਿਬ ਤਬ ਗ੍ਰੰਥ ਸੋ ਖੋਲਾ, ਦੇ ਆਵਾਜ਼ਾ ਬੁੱਢਾ ਬੋਲਾ, ਅਤੇ ਮੁੱਖ ਵਾਕ ਆਪਣੇ ਸੁਣਿਆ, ਸੰਤਾਂ ਕੇ ਕਾਰਜ ਆਪ ਖੁਲਾਇਆ। ਹੁਣ ਆਓ ਕੀਰਤਨ ਦੇ ਇਸ ਜੋ ਪ੍ਰਕਰਨ ਹੈ ਉਹਦੇ ਵੱਲ ਧਿਆਨ ਦੇਈਏ। ਪਹਿਲਾ ਸ਼ਬਦ ਹੈ, ਉਹਨਾਂ ਤੁਕਾਂ ਵੱਲ ਧਿਆਨ ਰੱਖਿਆ ਜੀ, ਜੋਈ ਜੋਈ ਖੋਜੈ ਸੋਈ ਸੋਈ ਨਿਪਜ।

ਕੰਗਾਲੀਆਂ ਵਾਲੀ ਹਾਸ਼ਤ ਹਾਲਤ ਸੀ, ਪਤਾ ਲੱਗਿਆ ਕਿ ਹਮ ਧਨਵੰਤ, ਅਸੀਂ ਤਾਂ ਅਮੀਰ ਹੀ ਬੜੇ ਹਾਂ, ਅਸੀਂ ਤਾਂ ਅਮੀਰ ਹੀ ਬੜੇ ਹਾਂ। ਜਿਨ੍ਹਾਂ ਨੇ ਖੋਲਿਆ, ਜਿਨ੍ਹਾਂ ਨੇ ਦੇਖਿਆ, ਜੋਈ ਜੋਈ ਖੋਜਿਆ।

ਭਰੇ ਭੰਡਾਰ ਰਤਨ ਲਾਲ ਭਰੇ ਭੰਡਾਰ ਅਖੂਟ ਅਤੋਟ ਕਦੇ ਨਾ ਮੁੱਕਣ ਵਾਲਾ ਖਜ਼ਾਨਾ। ਦੁਨੀਆ ਦੇ ਜਿੰਨੇ ਮਰਜ਼ੀ ਵੱਡੇ ਤੋਂ ਵੱਡੇ ਖਜ਼ਾਨੇ ਹੋਣ ਉਹ ਮੁੱਕ ਜਾਂਦੇ ਨੇ, ਪਰ ਇਹ ਖਜ਼ਾਨਾ ਐਸਾ ਪਾਤਸ਼ਾਹ ਕਹਿੰਦੇ ਨੇ ਭਰੇ ਭੰਡਾਰ।

ਹਰ ਕਿਸੇ ਦੇ ਭਾਗਾਂ 'ਚ ਨਹੀਂ ਜੀ, ਹਰ ਕਿਸੇ ਦੇ ਭਾਗਾਂ 'ਚ ਨਹੀਂ। ਕਿੰਨੀ ਹਜ਼ਾਰ ਸੰਗਤ ਇੱਥੇ ਰਹਿੰਦੀ ਹੈ, ਜੇ ਭਾਗਾਂ 'ਚ ਹੁੰਦੀ ਤਾਂ ਸਾਰੇ ਆ ਕੇ ਗੁਰੂ ਕੇ ਸ਼ਬਦ ਨਾਲ ਜੁੜਦੇ। ਜਿਨ੍ਹਾਂ ਦੇ ਮਸਤਕ 'ਤੇ ਲੇਖ ਲਿਖੇ ਗਏ ਧੁਰ ਦਰਗਾਹ ਤੋਂ ਸ਼ਬਦ ਨਾਲ ਉਹ ਜੁੜੇ, ਜਿਨ੍ਹਾਂ ਦੇ ਮਸਤਕ 'ਤੇ ਲੇਖ ਲਿਖੇ ਗਏ ਬਾਣੀ ਵਿਰਲੋ ਵਿਚਾਰ ਸੀ, ਉਹ ਵਿਰਲੇ ਜਿਨ੍ਹਾਂ ਨੂੰ ਇਹ ਭਾਗ ਪ੍ਰਾਪਤ ਹੋਇਆ। ਜੋਈ ਜੋਈ ਖੋਜੈ ਉਹ ਨੇ ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਪ੍ਰਾਪਤੀ ਹੋਈ, ਉਹੀ ਉਹ ਜੁੜਦੇ ਨੇ, ਉਹੀ ਉਹ ਪ੍ਰਾਪਤ ਕਰਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ।

ਪ੍ਰੀਤ ਕੰਨ ਰਸ ਹੋਇਆ ਕਰਦੇ ਨੇ, ਪਰ ਇਹ ਬ੍ਰਹਮ ਵਿਚਾਰ ਐਸੀ ਹੈ ਜਿੱਥੋਂ ਬਾਣੀ ਨਿਕਲੀ ਆ ਉੱਥੋਂ ਤੱਕ ਪਹੁੰਚਾ ਦਿੰਦੀ ਹੈ ਜਿਹੜਾ ਜੁੜ ਜਾਵੇ ਉਹਦੇ ਨਾਲ। ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਉਹ ਤੀਰ ਦੀ ਗੱਲ ਆਪ ਸਾਰੇ ਸਾਖੀ ਜਾਣਦੇ ਹੋ ਵਿਸਥਾਰ ਦੇ। ਹੁਮਾ ਪੰਖੀ ਦੇ ਨਾਲ ਖੰਭਾਂ ਦੇ ਨਾਲ ਤੀਰ ਬੰਨ੍ਹ ਕੇ ਛੱਡਿਆ, ਵਾਪਸ ਨਹੀਂ ਪਰਤਿਆ। ਸਿੱਖਾਂ ਨੇ ਪੁੱਛਿਆ ਕਾਰਨ ਕੀ, ਕਹਿਣ ਲੱਗੇ ਇਹ ਖੰਭ ਨੇ ਜਿਹਦੇ ਜਿੱਥੋਂ ਆਏ ਨੇ ਉੱਥੋਂ ਤੱਕ ਉਸ ਵਸਤੂ ਨੂੰ ਲੈ ਜਾਂਦੇ ਨੇ ਜਿੱਥੋਂ ਆਏ ਹੋਣ। ਬਾਣੀ ਅੰਦਰ ਵੀ ਇਹ ਤਾਸੀਰ ਹੈ, ਜਿਹੜਾ ਉਹਦੇ ਨਾਲ ਜੁੜ ਜਾਵੇ। ਇਹ ਬ੍ਰਹਮ ਦੀ ਵਿਚਾਰ ਹੈ, ਧੁਰ ਕੀ ਬਾਣੀ ਹੈ, ਜਿੱਥੋਂ ਧੁਰ ਤੋਂ ਆਈ ਹੈ ਧੁਰ ਤੱਕ ਪਹੁੰਚਾ ਜਾਂਦੀ ਹੈ ਜਿਹੜਾ ਜੁੜ ਜਾਵੇ ਬਾਣੀ ਦੇ ਨਾਲ। ਜਨਮ ਨਾ ਮਰੇ ਨਾ

ਘੋਗੇ ਆਦਿਕ ਪ੍ਰਾਪਤ ਕਰ ਲੈਂਦੇ ਨੇ। ਸਮੁੰਦਰ ਦੀ ਤਹਿ ਵਿੱਚ ਜਾਣ ਵਾਲੇ ਹੰਸ ਮਰ ਜੀਵੇ, ਡੂੰਘੀਆਂ ਚੁੱਭੀਆਂ ਲਗਾਉਣ ਵਾਲੇ ਮੋਤੀਆਂ ਦੀ ਪ੍ਰਾਪਤੀ ਕਰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਰਤਨਾ ਰਤਨ ਪਦਾਰਥ ਬਹੁਤ ਸਾਗਰ ਭਰਿਆ ਰਾਮ, ਇਹ ਐਸਾ ਸਾਗਰ ਹੈ। ਨਿਤਨਾਮ ਅਸੀਂ ਸਾਰੇ ਕਰੇ ਜਾਂਦੇ ਹਾਂ, ਬਾਣੀ ਪੜ੍ਹੀ ਜਾਂਦੇ ਹਾਂ, ਪਰ ਪਾਤਸ਼ਾਹ ਕਹਿੰਦੇ ਨੇ ਪੜ੍ਹ ਪੜ ਗੱਡੀ ਲੱਦੀ ਆ, ਪੜ੍ਹ ਪੜ ਭਰੀ ਆ, ਸਾਥ ਵਾਲੀ ਅਵਸਥਾ ਹੈ ਸਾਡੀ ਸਾਰਿਆਂ ਦੀ। ਜਿਹੜਾ ਜਿੰਨਾ ਕੁ ਗਹਿਰਾ ਜਾਵੇਗਾ ਉਹਨੂੰ ਓਨੇ ਕੀਮਤੀ ਪਦਾਰਥ, ਕੀਮਤੀ ਰਤਨ, ਕੀਮਤੀ ਮੋਤੀ, ਕੀਮਤੀ ਮਾਣਕ ਮਿਲਣਗੇ। ਬਾਣੀ ਵਿਚਾਰਨੀ ਹੈ, ਸ਼ਬਦ ਦੀ ਵਿਚਾਰ ਹਿਰਦੇ ਵਿੱਚ ਵਸਾਉਣੀ ਹੈ, ਉਸ ਅਨੁਸਾਰ ਆਪਣਾ ਜੀਵਨ ਨਿਰਵਾਹ ਕਰਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਹੋਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਗੁਰਤਾ ਗੱਦੀ ਪੁਰਬ ਹੈ। ਸਮਾਂ ਮੇਰਾ 4-5 ਮਿੰਟ ਰਹਿ ਗਿਆ ਹੈ, ਉਸ ਸਮੇਂ ਵਿੱਚ ਰਹਿੰਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤਖ਼ਤ ਬੈਠਣ ਦੀ ਜਿਹੜੀ ਗੱਲ ਸੱਤੇ ਅਤੇ ਬਲਵੰਡ ਨੇ, ਬਲਵੰਡ ਕੀ ਵਾਰ ਦੇ ਵਿੱਚ ਰਾਮਕਲੀ ਕੀ ਵਾਰ ਬਲਵੰਡ ਸੱਤੇ ਬਲਵੰਡ ਤਥਾ ਬਲਵੰਡ ਤਥਾ ਸੱਤੇ ਡੂਮ ਆਖੀ, ਇਹ ਸਿਰਲੇਖ ਹੈ ਉਹਦਾ। ਉਹਦੇ ਵਿੱਚ ਅਖੀਰਲਾ ਜਿਹੜਾ ਬੰਦ ਹੈ ਉਹ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਉਸਤਤ ਦਾ। ਆਓ 2-4 ਮਿੰਟ ਵਿੱਚ ਉਹ ਸ਼ਬਦ ਸਰਵਣ ਕਰੀਏ ਜੀ।

0: ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਪਰਬ ਦੀਆਂ ਆਪ ਸਰਬੱਤ ਸੰਗਤਾਂ ਨੂੰ ਮੁਬਾਰਕਾਂ। ਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਦਰਸਾਏ ਗੁਰਮੁਖ ਗਾਡੀ ਰਾਹ 'ਤੇ ਚੱਲਣ ਦੀ ਸਮਰੱਥ ਬਖਸ਼ਿਸ਼ ਕਰਨ। ਇਤਨੀ ਹਾਜ਼ਰੀ ਦਸਰਿਆਂ ਨੇ ਪ੍ਰਵਾਨ ਕਰਨੀ ਜੀ, ਭੁੱਲ ਚੁੱਕ ਦੀ ਖਿਮਾ। ਅਗਲਾ ਪ੍ਰੋਗਰਾਮ ਪਿਆਰ ਸਾਹਿਬ ਸਰਵਣ ਕਰੋ, ਅਸੀਸਾਂ ਦਿੰਦੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਜ਼ਰਾ ਹਜ਼ੂਰ, ਸਰਬ ਕਲਾ ਪੁਰਖ ਚੌਰਸਾ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਜੁੜ ਬੈਠੀ ਸਾਹ ਸਾਈ ਧੰਨਵਾਦੀਆਂ ਗੁਰੂ ਘਰ ਦੇ ਵੀਰ, ਗੁਰੂ ਘਰ ਦੇ ਕੀਰਤਨੀ ਜਥੇ ਭਾਈ ਬਰਿਆਮ ਸਿੰਘ ਜੀ ਦੇ, ਜਿਨ੍ਹਾਂ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ। ਅੱਜ ਦੀ ਸਮਾਗਮ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਅਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਗੁਰਗੱਦੀ ਦਿਵਸ ਨੂੰ ਸਮਰਪਿਤ ਨੇ। ਇਸੇ ਕਰਕੇ ਹੀ ਅੱਜ ਸਾਡੀ ਭਾਈ ਸਾਹਿਬਾਂ ਨੂੰ ਸੋਭਾ ਦੇ ਕੇ ਸਨਮਾਨਿਤ ਕੀਤਾ ਗਿਆ, ਕਿਉਂਕਿ ਗੁਰੂ ਘਰ ਦੇ ਜਿਹੜੇ ਵਜ਼ੀਰ ਹੀ ਗੁਰੂ ਘਰਾਂ ਦੇ ਵਿੱਚ ਗੁਰਬਾਣੀ ਕੀਰਤਨ ਸਰਵਣ ਕਰਾਉਂਦੇ ਨੇ। ਸੋ ਹੁਣ ਸਾਡੇ ਕੋਲ ਬਾਕੀ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਅੱਜ ਲੰਗਰਾਂ ਦੀ ਸਵਾਮਾਂ ਆ, ਉਹ ਸਟੇਜ ਦੇ ਲਾਗੇ ਆ ਜਾਣ, ਗੁਰੂ ਘਰ ਦੀ ਬਖਸ਼ੋ ਸਰੂਪੋਂ ਜੋ ਹਰ ਐਤਵਾਰੀ ਸੰਗਤਾਂ ਨੂੰ ਦਿੱਤੀ ਜਾਂਦੀ ਆ ਉਹ ਦਿੱਤੀ ਜਾਣੀ ਆ। ਉਹਨਾਂ ਪਰਿਵਾਰਾਂ ਨੂੰ ਬੇਨਤੀ ਆ ਉਹ ਇੱਥੇ ਸਟੇਜ ਦੇ ਲਾਗੇ ਆ ਜਾਣ। ਜੋ ਆਪਣੇ 25 ਦਸੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਇੱਕ ਮੀਟਿੰਗ ਹੋਈ ਸੀ, ਜੋ ਆਪਣੇ ਕਮਿਊਨਿਟੀ ਵਿੱਚ ਪ੍ਰੋਬਲਮਾਂ ਚੱਲ ਰਹੀਆਂ ਉਹਦੇ ਸੰਬੰਧ ਵਿੱਚ ਵੀ ਆਪਾਂ ਇੱਕ ਕੋਈ ਐਸੋਸੀਏਸ਼ਨ ਬਣਾਈਏ, ਉਹਦੇ ਸੰਬੰਧ ਵਿੱਚ ਇੱਕ ਐਸੋਸੀਏਸ਼ਨ ਬਣਾਈ ਆ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਕਲਦੀਪ ਸਿੰਘ ਜੀ। 2 ਮਿੰਟ ਵਾਸਤੇ ਆਪ ਜੀ ਨੇ ਆਪਣੇ ਵਿਚਾਰ ਸਾਂਝੇ ਕਰਨਗੇ, ਉਸ ਤੋਂ ਬਾਅਦ ਸਾਡੇ ਕੋਲ ਹੋਰ ਬੁਲਾਰੇ ਨੇ, ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਨੇ ਆ। ਆਓ ਉਹਨਾਂ ਕਲਦੀਪ ਸਿੰਘ ਤੋਂ ਆਪਣੇ ਉਹਨਾਂ ਦੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਰੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪ ਜੀ ਸਮੂਹ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸ਼ਬਦ ਦੀਆਂ ਬਹੁਤ ਬਹੁਤ ਆਪ ਜੀ ਸਮੂਹ ਸੰਗਤਾਂ ਨੂੰ ਵਧਾਈਆਂ ਹੋਣ ਜੀ। ਅਤੇ ਉਸ ਦੇ ਨਾਲ ਹੀ ਮੈਂ ਆਪ ਜੀ ਨੂੰ ਜੋ ਸਮੂਹ ਸਾਡੀ ਕਮਿਊਨਿਟੀ ਨੂੰ ਦਰਪੇਸ਼ ਮਸਲੇ ਆ ਰਹੇ ਹਨ ਉਹਨਾਂ ਵਾਸਤੇ ਪਿਛਲੇ ਸਾਲ ਦਸੰਬਰ 2025 ਦੇ ਵਿੱਚ ਇੱਕ ਗੁਰੂ ਘਰ ਵਿਖੇ ਮੀਟਿੰਗ ਕੀਤੀ ਗਈ ਸੀ। ਉਸ ਮੀਟਿੰਗ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ। ਉਹ ਕਮੇਟੀ ਨੂੰ ਸੇਵਾਵਾਂ ਦਿੱਤੀਆਂ ਗਈਆਂ ਸੀ ਕਿ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਜਾ ਕੇ ਉੱਥੋਂ ਇੱਕ ਇੱਕ ਜਾਂ ਦੋ ਦੋ ਮੈਂਬਰ ਲੈ ਜਾਣ ਅਤੇ ਉਸ ਤੋਂ ਬਾਅਦ ਇੱਕ ਐਸੋਸੀਏਸ਼ਨ ਬਣਾਈ ਜਾਵੇ ਜਿਹਦੇ ਵਿੱਚ ਸਮੂਹ ਸਾਡੇ ਜਿਹੜੀ ਕਮਿਊਨਿਟੀ ਆ ਉਹ ਰਜਿਸਟਰਡ ਹੋ ਸਕੇ ਅਤੇ ਸਾਨੂੰ ਸਾਰਿਆਂ ਨੂੰ ਇਹ ਪਤਾ ਹੋਵੇ ਕਿ ਸਾਡੇ ਕਿੰਨੇ ਵੋਟਰ ਨੇ। ਜਿੰਨੀ ਦੇਰ ਆਪਾਂ ਸਰਕਾਰੀ ਦਰਬਾਰੇ ਸਾਡੀ ਕੋਈ ਗੱਲ ਨਹੀਂ ਚੱਲਦੀ, ਸਾਡੀ ਵੋਟ ਨਹੀਂ ਹੈ, ਜੇ ਵੋਟ ਸਾਡੀ ਕਾਊਂਟ ਨਹੀਂ ਹੁੰਦੀ ਤਾਂ ਸਾਡੀ ਕੋਈ ਗੱਲਬਾਤ ਵੀ ਨਹੀਂ ਸੁਣਦਾ। ਹੁਣ ਆਪ ਜੀ ਨੇ ਸਾਰਾ ਕੁਛ ਸੋਸ਼ਲ ਮੀਡੀਆ ਹੈ, ਆਪਣੇ ਸਭ ਕੁਝ ਦੇਖਦੇ ਹੋ ਕਿਵੇਂ ਸਾਨੂੰ ਪ੍ਰੋਬਲਮਸ ਆ ਰਹੀਆਂ ਹਨ। ਜਿਵੇਂ 2-3 ਦਿਨ ਪਹਿਲਾਂ ਵੀ DHS ਦੀ ਵੈਬਸਾਈਟ 'ਤੇ ਵੀ ਇੱਕ ਪੋਸਟ ਪਈ ਸੀ, ਭਾਵੇਂ ਕਿ ਉਹ ਹੁਣ ਹਟਾ ਲਈ ਗਈ ਹੈ ਪਰ ਵੀ ਉਹ ਮੰਦਭਾਗੀ ਹੈ। ਉਸ ਸੰਬੰਧ ਦੇ ਵਿੱਚ ਇਸ ਕਮੇਟੀ ਨੇ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਸੰਪਰਕ ਕੀਤੇ ਅਤੇ ਉਸ ਤੋਂ ਬਾਅਦ ਹੁਣ ਇਹਨਾਂ ਨੇ ਸੇਵਾ ਨੈਸ਼ਨਲ ਅਲਾਇੰਸ USA ਇੱਕ ਔਰਗੇਨਾਈਜੇਸ਼ਨ ਬਣਾਈ ਹੈ, ਜਿਹਦੇ ਵਿੱਚ ਇਹਨੂੰ ਇਸ ਕਮੇਟੀ ਜਿਹੜੀ ਜਿਨ੍ਹਾਂ ਨੇ ਔਰਗੇਨਾਈਜੇਸ਼ਨ ਬਣਾਈ ਆ ਉਹਨਾਂ ਦੇ ਵਿੱਚ ਜਿਵੇਂ ਭਾਈ ਹਰਜੀਪਾਲ ਸਿੰਘ ਜੀ, ਧਾਰੀਵਾਲ ਸਾਹਿਬ, ਹਰਿੰਦਰਬੀਰ ਸਿੰਘ ਜੀ, ਗੁਰਦੀਪ ਸਿੰਘ ਜੀ ਸਿੱਧੂ ਅਤੇ ਹੋਰ ਮੈਂਬਰ ਸਨ ਜਿਨ੍ਹਾਂ ਨੇ ਵੱਖ ਵੱਖ ਗੁਰੂ ਘਰਾਂ ਵਿੱਚ ਜਾ ਕੇ ਇਸ ਸੰਬੰਧ ਵਿੱਚ ਮੀਟਿੰਗਾਂ ਕੀਤੀਆਂ ਅਤੇ ਹੁਣ ਉਹਨਾਂ ਨੇ ਇੱਕ ਵੈਬਸਾਈਟ ਵੀ ਬਣਾਈ ਹੈ। ਮੈਂ ਭਾਈ ਸਾਹਿਬ ਗੁਰਦੀਪ ਸਿੰਘ ਸਿੱਧੂ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਟੇਜ 'ਤੇ ਆ ਕੇ ਇਹ ਸਾਰਾ ਵੇਰਵਾ ਡਿਟੇਲ ਦੇ ਵਿੱਚ ਸੰਗਤਾਂ ਨੂੰ ਦੱਸਣ ਅਤੇ ਉਹਨਾਂ ਨੇ ਇੱਕ ਵੈਬਸਾਈਟ ਲਾਂਚ ਕਰਨੀ ਹੈ। ਉਸ ਤੋਂ ਬਾਅਦ ਜਿਹੜੀ ਰਜਿਸਟ੍ਰੇਸ਼ਨ ਆ, 13 ਸਾਲ ਤੋਂ ਬਾਅਦ ਕੋਈ ਵੀ ਬੱਚਾ ਜਾਂ ਸਾਰੇ ਹੀ ਆਪਾਂ ਉਹ 'ਚ ਰਜਿਸਟਰਡ ਹੋ ਸਕਦੇ ਹਾਂ। ਤੇ ਮੈਂ ਬੇਨਤੀ ਕਰਦਾ ਹਾਂ ਹਰਦੀਪ ਸਿੰਘ ਜੀ ਆਪਣੇ ਗੁਰਦੀਪ ਸਿੰਘ ਜੀ ਸਿੱਧੂ ਸਾਹਿਬ ਆ ਕੇ ਥੋੜ੍ਹਾ ਜਿਹਾ ਐਕਸਪਲੇਨ ਕਰ ਦੇਣ ਸਮੂਹ ਸੰਗਤਾਂ ਨੂੰ। ਇੰਨਾ ਕੁਛ ਕਹਿੰਦਾ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਿਕਾਰਯੋਗ ਖਾਲਸਾ ਜੀ, ਗੁਰੂ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਸ਼ੋਭਿਤ ਹੋ, ਸਾਰੇ ਜਾਣੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿਆਦਾ ਲੰਮਾ ਸਮਾਂ ਨਹੀਂ ਲੈਣਾ। ਪਿਛਲੇ ਸਾਲ ਤੋਂ ਜੋ ਖਬਰਾਂ ਸਾਡੀ ਸਿੱਖੀ ਦੇ ਬਾਰੇ ਵਿੱਚ ਜਾਂ ਸਾਡੇ ਦਸਤਾਰ ਦੇ ਬਾਰੇ 'ਚ ਜਾਂ ਸਾਡੇ ਸਿੰਘ ਨਾਮ ਦੇ ਬਾਰੇ ਵਿੱਚ ਸਾਰੇ ਅਮਰੀਕਾ ਵਿੱਚ ਫੈਲਾਈਆਂ ਜਾ ਰਹੀਆਂ ਨੇ, ਉਹਦੇ ਬਾਰੇ ਵਿੱਚ ਬੜੇ ਖੁੱਲ੍ਹੇ ਤੌਰ 'ਤੇ ਮੀਟਿੰਗਾਂ ਕੀਤੀਆਂ ਗਈਆਂ। ਔਰ ਉਹਨਾਂ ਮੀਟਿੰਗਾਂ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਐਸਾ ਅਲਾਇੰਸ ਤਿਆਰ ਕਰਨਾ ਚਾਹੀਦਾ ਹੈ, ਜਿਹੜਾ ਸਾਡੀ ਗੱਲ ਹੈ, ਜਿਹੜਾ ਸਾਡਾ ਦਰਦ ਹੈ, ਜਿੱਥੇ ਕਿਤੇ ਵੀ ਸਾਡੇ ਨਾਲ ਕੋਈ ਵਾਧਾ ਹੈ, ਕੋਈ ਵਖਰੇਵਾਂ ਹੈ, ਉਹਦੇ ਬਾਰੇ 'ਚ ਅਸੀਂ ਵੱਧ ਚੜ੍ਹ ਕੇ ਆਪਣਾ ਸੁਨੇਹਾ ਜਿਹੜਾ ਇਹਨਾਂ ਸਰਕਾਰਾਂ ਕੋਲ, ਇਹਨਾਂ ਮੋਹਤਬਿਰਾਂ ਕੋਲ ਔਰ ਇਸ ਮੀਡੀਆ ਦੇ ਵਿੱਚ ਪਹੁੰਚਾਇਆ ਜਾ ਸਕੇ ਕਿ ਅਸੀਂ ਕਿੱਥੇ ਕਿੱਥੇ ਤਕਲੀਫ 'ਚ ਆ ਰਹੇ ਹਾਂ ਔਰ ਕਿੱਥੇ ਸਾਡੇ ਨਾਲ ਵਾਧਾ ਹੋ ਰਿਹਾ। ਇਹ ਲਗਾਤਾਰ 7-8 ਮਹੀਨੇ ਤੋਂ ਸਾਡੀ ਸਾਰਿਆਂ ਦੀ ਕੋਸ਼ਿਸ਼ ਜਾਰੀ ਰਹੀ। ਆਲਮੋਸਟ ਸਾਰੀ ਵਾਸ਼ਿੰਗਟਨ ਦੇ ਗੁਰਦੁਆਰਾ ਸਾਹਿਬ 'ਚ ਅਸੀਂ ਮੀਟਿੰਗਾਂ ਕੀਤੀਆਂ ਔਰ ਇਹ ਫੈਸਲਾ ਕੀਤਾ ਕਿ ਅਸੀਂ 3 ਕਿਸਮ ਦੀ ਸੇਵਾ ਜਿਹੜੀ ਉਹ ਆਪਣੀ ਕਮਿਊਨਿਟੀ ਨੂੰ ਦੇਣੀ ਸ਼ੁਰੂ ਕਰਾਂਗੇ, ਜਿਹਦੇ ਵਿੱਚ ਸਭ ਤੋਂ ਪਹਿਲੀ ਸੇਵਾ ਇਹ ਸੀ ਕਿ ਸਾਡੀ ਆਮ ਲੋਕਾਂ ਦੇ ਵਿੱਚ, ਇਹਨਾਂ ਲੋਕਾਂ ਦੇ, ਅਮਰੀਕਨ ਲੋਕਾਂ ਦੇ ਵਿੱਚ ਵੀ ਅੰਗੇਜਮੈਂਟ ਹੋਵੇ, ਇਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਕੌਣ ਹੈ, ਅਸੀਂ ਕਿਸ ਨੇਸ਼ਨ ਦੇ ਨਾਲ ਬਿਲੋਂਗ ਕਰਦੇ ਹਾਂ ਔਰ ਅਸੀਂ ਕਿਸ ਤਰ੍ਹਾਂ ਦੇ ਮਿਹਨਤੀ ਔਰ ਕਿਸ ਤਰ੍ਹਾਂ ਦੇ ਸੁਹਿਰਦ ਨਾਗਰਿਕ ਹਾਂ। ਨੰਬਰ 2 'ਤੇ ਇਹ ਗੱਲ ਸੀ ਕਿ ਅਸੀਂ ਲੀਡਰਸ਼ਿਪ ਨੂੰ ਕਿਵੇਂ ਪੈਦਾ ਕਰਨਾ, ਜਿਹੜੇ ਸਾਡੇ ਨੌਜਵਾਨ ਬੱਚੇ ਨੇ ਉਹ ਕਿਵੇਂ ਸਾਡੀ ਗੱਲ ਨੂੰ ਇਹਨਾਂ ਲੋਕਾਂ ਤੱਕ ਜਾ ਕੇ ਪਹੁੰਚਾ ਸਕਦੇ ਨੇ, ਕਿਵੇਂ ਸਾਡੀਆਂ ਤਕਲੀਫਾਂ ਨੂੰ ਅੱਗੇ ਜਾ ਕੇ ਦੱਸਿਆ ਜਾ ਸਕਦਾ ਹੈ। ਉਹਦੇ ਵਾਸਤੇ ਸਾਨੂੰ ਇੱਕ ਲੀਡਰਸ਼ਿਪ ਬੱਚਿਆਂ ਦੀ, ਜਵਾਨਾਂ ਦੀ, ਜੋ ਵੀ ਸਾਨੂੰ ਸੇਧ ਦੇ ਸਕਣ ਉਹਨਾਂ ਦੀ ਸਖ਼ਤ ਜ਼ਰੂਰਤ ਹੈ ਔਰ ਉਹ ਪੈਦਾ ਕਰਕੇ ਅੱਗੇ ਤੋਰੇ ਜਾਣ, ਜਿੱਥੇ ਜਿੱਥੇ ਉਹਨਾਂ ਨੂੰ ਸਾਡੀ ਕਿਸੇ ਕਿਸਮ ਦੀ ਮਦਦ ਦੀ ਲੋੜ ਹੋਵੇ ਅਸੀਂ ਸਾਰੇ ਖੜ੍ਹੇ ਉਹਨਾਂ ਦੇ ਮਗਰ ਮਦਦ ਕਰਕੇ ਆਪਣੀ ਕੌਮ ਦਾ ਸੁਨੇਹਾ ਜਿਹੜਾ ਇਸ ਮੁਲਕ ਦੇ ਵਿੱਚ ਲੋਕਾਂ ਨੂੰ ਦੇ ਸਕੀਏ। ਇਹ ਦੋਨਾਂ 'ਤੇ ਵਿਚਾਰ ਹੋਣ ਤੋਂ ਬਾਅਦ ਤੀਸਰੀ ਸਾਡੀ ਵਿਚਾਰ ਇਹ ਸੀ ਕਿ ਸਾਡੀਆਂ ਆਪਣੀਆਂ ਪਰਸਨਲ ਜੋ ਕਮਿਊਨਿਟੀ ਦੀਆਂ ਲੋੜਾਂ ਨੇ, ਜਿਨ੍ਹਾਂ ਦੇ ਬਾਰੇ ਜਿੱਥੇ ਵੀ ਅਸੀਂ ਬੈਠਦੇ ਹਾਂ, ਭਾਵੇਂ 5 ਹੋਈਏ, 10 ਹੋਈਏ ਜਾਂ ਜ਼ਿਆਦਾ, ਉੱਥੇ ਸਾਡੀਆਂ ਉਹ ਲੋੜਾਂ ਜਿਹੜੀਆਂ ਨੇ ਉਹਨਾਂ 'ਤੇ ਵਿਚਾਰ ਚੱਲਦੀ ਆ ਪਰ ਉਹਨਾਂ 'ਤੇ ਐਕਸ਼ਨ ਕੋਈ ਨਹੀਂ ਹੁੰਦਾ। ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਅਸੀਂ ਕਮਿਊਨਿਟੀ ਦੀ ਕੀ ਸੇਵਾ ਕਰ ਸਕਦੇ ਹਾਂ, ਕਮਿਊਨਿਟੀ ਦੀਆਂ ਲੋੜਾਂ, ਆਉਣ ਵਾਲੇ ਸਮੇਂ ਦੀਆਂ ਜ਼ਰੂਰਤਾਂ ਨੂੰ ਕਿਵੇਂ ਤੁਹਾਡੇ ਸਾਰਿਆਂ ਦੀਆਂ ਉਹਨਾਂ ਲੋੜਾਂ 'ਤੇ ਪੂਰੇ ਉਤਰਿਆ ਜਾ ਸਕਦਾ। ਸੋ ਇਹ 8 ਮਹੀਨੇ ਦੀ ਇਸ ਡੂੰਘੀ ਸੋਚ ਵਿਚਾਰ ਤੋਂ ਬਾਅਦ 'ਚ ਅਲਾਇੰਸ ਤਿਆਰ ਕੀਤਾ ਗਿਆ ਜਿਹਦਾ ਨਾਂ ਰੱਖਿਆ ਗਿਆ ਕਿ ਸੇਵਾ ਨੈਸ਼ਨਲ ਅਲਾਇੰਸ। ਮੇਨ ਮੁੱਦੇ ਸਾਡੇ ਕੋਲ ਇਹ 3 ਨੇ ਜਿਨ੍ਹਾਂ 'ਤੇ ਅਸੀਂ ਵਰਕ ਕਰਾਂਗੇ ਔਰ ਰੀਸੈਂਟਲੀ ਜਿਹੜੀ ਗੱਲ ਹੋਈ ਹੈ ਤੁਸੀਂ ਸਾਰਿਆਂ ਨੇ ਮੀਡੀਆ 'ਤੇ ਦੇਖਿਆ ਕਿ ਸਿੰਘ ਨਾਮ ਲਿਖ ਕੇ ਅਤੇ ਕਿਸ ਤਰ੍ਹਾਂ ਦਾ ਸਤਿਕਾਰ, ਬੇਸਤਿਕਾਰਯੋਗ ਆ ਸਾਡੇ ਲਈ, ਸਾਡੇ 'ਤੇ ਇਹਨਾਂ ਨੇ ਮੈਸੇਜ ਪਾਇਆ ਆ ਜਿਹੜਾ ਸਾਡੀ ਸਾਰੀ ਕਮਿਊਨਿਟੀ ਨੂੰ ਚੁਭਿਆ ਔਰ ਉਹਨੇ ਬਲੂੰਦਰਿਆ ਸਾਨੂੰ ਕਿ ਤੁਹਾਨੂੰ ਡਰਾਈਵ ਕਰਨਾ ਨਹੀਂ ਆਉਂਦਾ, ਇਹਨਾਂ ਸੜਕਾਂ ਤੋਂ ਚਲੇ ਜਾਓ, ਇਸ ਮੁਲਕ ਤੋਂ ਚਲੇ ਜਾਓ, ਜੇ ਸੱਜਣੋ ਨਾ ਬੋਲਾਂਗੇ, ਨਾ ਗੱਲ ਕਰਾਂਗੇ ਤਾਂ ਇਸ ਤਰ੍ਹਾਂ ਦੇ ਸੁਨੇਹ ਸਾਨੂੰ ਹੋਰ ਵੀ ਮਿਲਣਗੇ। ਇਹ ਸਿਰਫ ਸਿੰਘ ਨੂੰ, ਸਾਡੇ ਕਿਸੇ ਟਰੱਕ ਡਰਾਈਵਰ ਨੂੰ ਜਾਂ ਕਿਸੇ ਸਿੰਘ ਕੋਲੋਂ ਕੋਈ ਗਲਤੀ ਹੁੰਦੀ ਹੈ ਉਹਨੂੰ ਉਚਾਰਿਆ ਜਾਂਦਾ, ਉਹਨੂੰ ਦੱਸਿਆ ਜਾਂਦਾ। ਕੀ ਸਾਡੇ ਸਿੰਘ ਹੋਰ ਕੰਮ ਨਹੀਂ ਕਰਦੇ? ਕੀ ਇਸ ਸਰਕਾਰ ਨੂੰ ਜਾਂ ਇਸ ਮੁਲਕ ਦੇ ਲੋਕਾਂ ਨੂੰ, ਸਾਡੇ ਜਿਹੜੇ ਵਿਗਿਆਨੀ ਪੈਦਾ ਹੋਏ ਨੇ ਇੱਥੇ, ਅੱਜ ਨਾ ਪੜ੍ਹੋ ਤੁਸੀਂ ਅਜੇਪਾਲ ਸਿੰਘ ਬੰਗਾ ਦਾ, ਜਿਹੜੇ CO ਰਹੇ ਨੇ ਮਾਸਟਰ ਕਾਰਡ ਦੇ ਔਰ ਅੱਜ ਵੀ ਉਹ ਜਿਹੜੀਆਂ ਵਰਲਡ ਬੈਂਕ ਦੀਆਂ ਸੇਵਾਵਾਂ ਨਿਭਾ ਰਹੇ ਨੇ, ਉਹ ਸਰਵੋਤਮ ਨੇ, ਉਹ ਵੀ ਸਿੰਘ ਨੇ। ਨਵਤੇਜ ਸਿੰਘ ਸੰਧੂ ਜਿਹੜੇ ਤਗੜੇ ਵਿਗਿਆਨੀ ਇੱਥੇ ਹੋਏ ਨੇ, ਜਿਨ੍ਹਾਂ ਨੇ 1300 ਕੁਛ ਪੇਟੈਂਟ ਲਿਖੇ ਨੇ ਅਮਰੀਕਾ ਦੀ ਸਰਕਾਰ ਨੂੰ ਦਿੱਤੇ ਨੇ, ਉਹ ਸਿੰਘ ਇਹਨਾਂ ਨੂੰ ਯਾਦ ਨਹੀਂ ਆਉਂਦਾ ਕਿ ਉਹ ਸਿੰਘ ਨੇ ਕੀ ਕੀਤਾ। ਫਿਰ ਮੋਗੇ ਦੇ ਜੰਮਪਾਲ ਸਾਡੇ ਕੋਲ ਨਰਿੰਦਰ ਸਿੰਘ ਕਿਰਪਾਨੀ ਨੇ, ਆਹ ਜਿਹੜੀਆਂ ਲਾਈਟਾਂ ਨੇ ਇਹਨਾਂ ਨੂੰ ਇਸ ਮੁਲਕ 'ਚ ਆ ਕੇ ਉਸ ਇਨਸਾਨ ਨੇ ਤਾਰਾਂ ਦੇ ਵਿੱਚ ਬਦਲ ਕੇ ਸਾਨੂੰ ਰੋਸ਼ਨੀ ਦਿੱਤੀ ਹੈ, ਔਰ ਬਹੁਤ ਵੱਡਾ ਗਿਆਨ ਅਤੇ ਵਿਗਿਆਨ ਉਹਨਾਂ ਨੇ ਵੰਡਿਆ ਇਸ ਮੁਲਕ ਦੇ ਵਿੱਚ। ਉਹਨਾਂ ਦਾ ਨਾਂ ਕਿਉਂ ਨਹੀਂ ਲੈਂਦੇ? ਇਹ ਟਰੱਕ ਡਰਾਈਵਰ ਨੂੰ ਸਪੈਸ਼ਲੀ ਕਿਉਂ ਮੁੱਦਾ ਬਣਾਉਂਦੇ ਨੇ? ਕਦੇ ਇਹ ਰੇਸ਼ੋ ਕੱਢ ਕੇ ਵੇਖਣਗੇ, ਇਹਨਾਂ ਨੂੰ ਪਤਾ ਲੱਗੇਗਾ ਕਿ ਸਾਡੀ ਪਰਸੈਂਟੇਜ ਇਹਨਾਂ ਲੋਕਾਂ ਨਾਲੋਂ ਚੰਗੀ ਹੈ ਔਰ ਬੇਹੱਦ ਚੰਗੀ ਹੈ। ਅਸੀਂ ਜਾਣ ਬੁੱਝ ਕੇ ਐਕਸੀਡੈਂਟ ਨਹੀਂ ਕਰਦੇ, ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ, ਅਸੀਂ ਇਸ ਤਰ੍ਹਾਂ ਦੇ ਕਾਤਲ ਨਹੀਂ, ਅਸੀਂ ਮਿਹਨਤੀ ਲੋਕ ਹੈ, ਅਸੀਂ ਧਰਮੀ ਲੋਕ ਹੈ ਔਰ ਆਪਣੇ ਪੈਰਾਂ 'ਤੇ ਖਲੋਣ ਵਾਲੇ ਲੋਕ ਹੈ। ਸੋ ਇਸ ਮੁੱਦੇ ਨੂੰ ਲੈ ਕੇ, ਇਸ ਗੱਲ ਨੂੰ ਲੈ ਕੇ ਜਿਹੜੀ ਵਿਚਾਰਧਾਰਾ ਚੱਲੀ, ਉਹਦੇ 'ਚ ਇੱਕ ਕਮੇਟੀ ਤਿਆਰ ਕੀਤੀ ਗਈ ਹੈ। ਮੈਂ ਬੇਨਤੀ ਕਰਾਂਗਾ ਸਾਰੇ ਮੈਂਬਰਾਂ ਨੂੰ, ਮੈਂ ਉਹਨਾਂ ਨੂੰ ਟਰਨ ਵਾਈਜ਼ ਬੁਲਾਵਾਂਗਾ, ਉਹ ਇੱਥੇ ਆਉਣ। ਔਰ ਇਸ ਤੋਂ ਬਾਅਦ 'ਚ ਇਸ ਕਮੇਟੀ ਨੇ ਜਿਹੜੀ ਵੈਬਸਾਈਟ ਬਣਾਈ ਆ, ਉਹ ਹਰਜੀਪਾਲ ਸਿੰਘ ਤੁਹਾਨੂੰ ਦੱਸਣਗੇ, ਤੁਸੀਂ ਉਹਦੀ ਮੈਂਬਰਸ਼ਿਪ ਲੈ ਸਕਦੇ ਜੇ। ਔਰ ਉਹਦੇ ਬਾਰੇ ਚਾਨਣਾ ਹਰਜੀਪਾਲ ਸਿੰਘ ਦੇਣਗੇ, ਔਰ ਹਰ ਆਦਮੀ ਉਹਦਾ ਮੈਂਬਰ ਬਣਨਾ ਚਾਹੀਦਾ। ਮੇਰੀ ਰਿਕੁਐਸਟ ਹੈ, ਸਪੈਸ਼ਲੀ ਮੈਂ ਆਪਣੇ ਯੂਥ ਨੂੰ ਇਹ ਰਿਕੁਐਸਟ ਕਰਾਂਗਾ ਕਿ ਅੱਗੇ ਹੋ ਕੇ ਆਓ ਔਰ ਇਹ ਸਾਨੂੰ ਜੋ ਸੇਵਾਵਾਂ ਨੇ ਸਾਡੀ ਕਮਿਊਨਿਟੀ ਨੂੰ ਚਾਹੀਦੀਆਂ ਨੇ ਉਹ ਦੇਣੀਆਂ ਚਾਹੀਦੀਆਂ। ਸਾਡੇ ਨਾਲ ਜਿਹੜੇ ਮੈਂਬਰ ਕੰਮ ਕਰਦੇ ਰਹੇ, ਜਿਨ੍ਹਾਂ ਨੇ ਸਾਰੇ ਵਾਸ਼ਿੰਗਟਨ ਸਟੇਟ ਦੇ ਗੁਰਦੁਆਰਾ ਸਾਹਿਬਾਂ 'ਚ ਜਾ ਕੇ ਮੀਟਿੰਗ ਕੀਤੀ, ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਰਦਾਰ ਇੰਦਰਬੀਰ ਸਿੰਘ ਜੀ ਨੂੰ, ਉਹ ਵੀ ਇੱਥੇ ਆ ਜਾਣ। ਔਰ ਹਰਜੀਪਾਲ ਸਿੰਘ, ਆਪਣੇ ਰਿਪੀ ਧਾਲੀਵਾਲ ਜੀ, ਸਰਦਾਰ ਦਇਆਬੀਰ ਸਿੰਘ, ਪਿੰਟੂ ਬਾਠ, ਮਨਮੋਹਨ ਸਿੰਘ ਧਾਲੀਵਾਲ, ਸੰਘਾ ਸਾਹਿਬ, ਜੇ ਪਰਮਜੀਤ ਪਰਮਾਰ ਆਏ ਹੋਣ ਤਾਂ ਉਹ ਵੀ ਆ ਜਾਣ। ਇਹ ਸਾਰੇ ਉਹ ਪਤਵੰਤੇ ਸੱਜਣ ਨੇ ਜਿਨ੍ਹਾਂ ਨੇ ਸਿੱਖੀ ਦੇ ਇਸ ਦਰਦ ਨੂੰ ਸਮਝ ਕੇ ਇਸ ਅਲਾਇੰਸ 'ਤੇ ਕੰਮ ਕੀਤਾ, ਇਹਨਾਂ ਨੇ ਅੱਜ ਸ਼ੁਰੂਆਤ ਕਰਨੀ ਆ। ਸਰਦਾਰ ਜਗਦੇਵ ਸਿੰਘ ਸੰਧੂ, ਅਸੀਂ 9 ਮੈਂਬਰ ਇਹਦੇ ਬਣੇ ਹਾਂ ਔਰ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਰਦਾਸ ਕਰਕੇ ਇਹ ਸ਼ੁਰੂਆਤ ਕਰਨੀ ਆ ਕਿ ਜੇ ਅਸੀਂ ਕੋਈ ਆਪਣੀ ਕੌਮ ਲਈ, ਆਪਣੀ ਨੇਸ਼ਨ ਲਈ, ਆਪਣੇ ਧਰਮ ਲਈ ਕੁਛ ਕਰ ਸਕਦੇ ਹੋਵਾਂਗੇ, ਇਮਾਨਦਾਰੀ ਔਰ ਨਿਸ਼ਚੇ ਦੇ ਨਾਲ ਚੱਲਦੇ ਹੋਏ ਹਾਂ, ਅਸੀਂ ਹਰ ਹਾਲਤ ਦੇ ਵਿੱਚ ਆਪਣੀਆਂ ਜੋ ਤਕਲੀਫਾਂ ਨੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਸਾਨੂੰ ਸਾਥ ਤੁਹਾਡਾ ਚਾਹੀਦਾ, ਸੰਗਤ ਦਾ ਸਾਥ ਚਾਹੀਦਾ। ਆਪਣੇ ਤੋਂ ਬਾਅਦ 'ਚ ਮੈਂ ਬੇਨਤੀ ਕਰਾਂਗਾ ਹਰਜੀਪਾਲ ਸਿੰਘ ਜੀ ਨੂੰ ਕਿ ਉਹ 2 ਮਿੰਟ ਲਈ ਬੋਲਣਗੇ ਔਰ ਆਪਣੀ ਵੈਬਸਾਈਟ ਜਿਹੜੀ ਆ ਉਹਨੂੰ ਅਨਾਊਂਸ ਕਰਨਗੇ। ਇਹਨਾਂ ਤੋਂ ਬਾਅਦ 2 ਮਿੰਟ ਲਈ ਸਰਦਾਰ ਬਲਬੀਰ ਸਿੰਘ ਨੇ ਬੋਲਣਾ, ਉਹ ਵੀ ਇੱਥੇ ਰਹਿਣ ਤਿਆਰ ਰਹਿਣ, ਬਹੁਤਾ ਲੰਬਾ ਸਮਾਂ ਨਹੀਂ, ਸਿਰਫ 2-2 ਮਿੰਟ ਦਾ ਟਾਈਮ ਹੈ, ਅਸੀਂ ਤੁਹਾਨੂੰ ਛੁੱਟੀ ਦੇ ਦਿਆਂਗੇ ਜੀ। ਸਾਡੇ ਇਸ ਅਲਾਇੰਸ ਦਾ ਉਦਘਾਟਨ ਕਰਨ ਵਾਸਤੇ ਸਾਡੇ ਹੈੱਡ ਗ੍ਰੰਥੀ ਜੀ ਉਦਘਾਟਨ ਕਰਨਗੇ, ਔਰ ਮੈਨੂੰ ਦੱਸ ਦਿਓ ਕਿ ਉਹਨਾਂ ਨੇ ਪਹਿਲਾਂ ਹੀ ਕਰਨਾ, ਹੁਣ ਤੁਹਾਡੇ ਤੋਂ ਹੁਣੇ ਆ ਜਾਣਗੇ, ਅਤੇ ਉਹਦੇ ਤੋਂ ਬਾਅਦ 'ਚ ਹਰਜੀਪਾਲ ਸਿੰਘ ਆਪਣੀ ਵੈਬਸਾਈਟ ਜਿਹੜੀ ਆ ਉਹ ਅਨਾਊਂਸ ਕਰਨਗੇ। ਸੋ ਹੈੱਡ ਗ੍ਰੰਥੀ ਜੀ,
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਗੁਰੂ ਘਰ ਵੱਲੋਂ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ, ਸੋ ਜੋ ਇਹਨਾਂ ਨੇ ਰਲ ਮਿਲ ਕੇ ਬੜਾ ਉੱਦਮ ਕੀਤਾ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਜੋ ਇਹ ਕਾਰਜ ਆਰੰਭ ਕੀਤਾ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਕਿ ਇਹ ਕਾਰਜ ਸਿਰੇ ਚੜ੍ਹੇ, ਸੋ ਸਤਿਗੁਰੂ ਜੀ ਇਹ ਬੇਨਤੀ ਪ੍ਰਵਾਨ ਕਰਨੀ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਮੈਂ ਸਾਰੀ ਸੰਗਤ ਦੇ ਸਾਹਮਣੇ ਜੰਕਾਰਾ ਬੁਲਾਉਣਾ ਚਾਹੁੰਦਾ ਹਾਂ, ਬੋਲੇ ਸੋ ਨਿਹਾਲ।
4: ਬੋਲੇ ਸੋ ਨਿਹਾਲ। ਠੀਕ ਹੈ।
5: ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਸਜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜਿਹੜਾ ਇਹ ਕਾਰਜ ਹੋਇਆ, ਗੁਰੂ ਸਾਹਿਬ ਦੀ ਓਟ ਲੈ ਕੇ ਆਪਾਂ ਇੱਕ ਔਰਗਨਾਈਜੇਸ਼ਨ ਦਾ ਸਿਰਫ ਇੱਕ ਉਦਘਾਟਨ ਹੀ ਨਹੀਂ ਕੀਤਾ, ਆਪਾਂ ਆਪਣੀ ਕਮਿਊਨਿਟੀ ਵਾਸਤੇ ਇੱਕ ਮਿਸ਼ਨ ਰੈਡੀ ਕੀਤਾ। ਜਿਹੜੇ ਮਿਸ਼ਨ ਨੂੰ ਕੰਪਲੀਟ ਕਰਨਾ, ਉਹਨੂੰ ਅੱਗੇ ਵਧਾਉਣਾ ਹੁਣ ਸਾਰੀ ਸੰਗਤ ਦਾ ਹੀ ਫਰਜ਼ ਹੈ। ਸੋ ਇਸ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਵੀ ਇਹ ਕਿਸੇ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ। ਹੁਣ ਤੱਕ ਆਪਾਂ ਇਹੀ ਗੱਲ ਕਰਦੇ ਆਏ ਹਾਂ ਵੀ ਹੁਣ ਸਾਡੇ ਨਾਲ ਆਹ ਹੋ ਰਿਹਾ, ਹੁਣ ਸਾਡੇ ਨਾਲ ਆਹ ਹੋ ਰਿਹਾ, ਅਤੇ ਆਪਾਂ ਜਿਹੜਾ ਵਿਕਟਮ ਕਾਰਡ ਹੈਗਾ ਉਹੀ ਖੇਡ ਰਹੇ ਹਾਂ ਵੀ ਸਾਡੇ ਨਾਲ ਆਇਆ ਨਾ ਕਰੋ, ਸਾਡੇ ਨਾਲ ਆਹ ਨਾ ਕਰੋ। ਪਰ ਸਾਡੀ ਕੌਮ ਬੜੀ ਜੁਝਾਰੂ ਕੌਮ ਹੈ, ਉਸ ਚੀਜ਼ ਨੂੰ ਦਿਖਾਉਣ ਵਾਸਤੇ ਹੁਣ ਜਿਹੜੇ ਨੈਕਸਟ ਸਟੈਪ ਲੈਣੇ ਸੀਗੇ ਉਹ ਇਹ ਲੈਣੇ ਹੈ ਵੀ ਇਹ ਹੋ ਕਿਉਂ ਰਿਹਾ, ਉਹਦੇ ਕਾਰਨ ਲੱਭਣੇ ਹੈ। ਕਾਰਨ ਕਿਹਨੇ ਲੱਭਣੇ ਹੈ? ਉਹ ਵੀ ਸੰਗਤ ਨੇ ਹੀ ਲੱਭਣੇ ਹੈ, ਸੰਗਤ ਨੇ ਵਿਚਾਰਾਂ ਕਰਨੀਆਂ ਕਾਰਨ ਕੀ ਨੇ। ਸੋ ਜਦੋਂ ਆਪਾਂ ਕਾਰਨ ਲੱਭ ਲੈਂਦੇ ਹਾਂ ਕਿਸੇ ਚੀਜ਼ ਦੇ, ਉਸ ਤੋਂ ਬਾਅਦ ਨੈਕਸਟ ਸਟੈਪ ਹੁੰਦਾ ਵੀ ਇਹਨਾਂ ਦਾ ਸਲਿਊਸ਼ਨ ਕੀ ਹੈ, ਇਸ ਚੀਜ਼ ਨੂੰ ਆਪਾਂ ਕਿਵੇਂ ਕਾਊਂਟਰ ਕਰਨਾ, ਉਹਦੇ ਲੀਗਲੀ ਜਵਾਬ ਕਿਹੜੇ ਹੋਣੇ ਆ। ਸੋ ਕਿਤੇ ਨਾ ਕਿਤੇ ਆਪਾਂ ਗੱਲਾਂ ਕਰੀ ਜਾਂਦੇ ਹਾਂ ਪਰ ਜਿਹੜੇ ਸਲਿਊਸ਼ਨ ਵੱਲ ਜਾਂ ਉਹਦੇ ਕਾਰਨਾਂ ਵੱਲ ਆਪਾਂ ਨਹੀਂ ਧਿਆਨ ਦਿੰਦੇ, ਅਤੇ ਉਹ ਜਿਹੜੀ ਡਿਸਕ੍ਰਿਮੀਨੇਸ਼ਨ ਜਾਂ ਕੋਈ ਵੀ ਆਪਣੇ ਖਿਲਾਫ ਆਪਣੀ ਕੌਮ ਦੇ ਖਿਲਾਫ ਗੱਲ ਹੋ ਰਹੀ ਹੁੰਦੀ ਹੈ ਉਹ ਬੜਾ ਘਾਤਕ ਰੂਪ ਧਾਰਨ ਕਰ ਲੈਂਦੀ ਹੈ, ਅਤੇ ਉਸ ਤੋਂ ਬਾਅਦ ਫਿਰ ਆਪਾਂ ਬੈਠ ਕੇ ਗੱਲਾਂ ਕਰਦੇ ਹਾਂ ਵੀ ਇਹ ਤਾਂ ਮਾੜਾ ਹੋ ਗਿਆ। ਸੋ ਐਕਚੁਲੀ ਜਿਹੜਾ ਸਟੈਪ ਆਪਾਂ ਸਾਲ ਦੋ ਸਾਲ ਪਹਿਲਾਂ ਗੱਲ ਕਰ ਰਹੇ ਹੁੰਦੇ ਹਾਂ ਉਹੀ ਸਾਲ ਦੋ ਸਾਲ ਬਾਅਦ ਉੱਥੇ ਹੀ ਖੜ੍ਹੇ ਹੁੰਦੇ ਹਾਂ, ਪਰ ਇਸ ਸਟੈਪ ਨੂੰ ਹੁਣ ਅੱਗੇ ਲੈ ਕੇ ਗਏ ਆ। ਬੜੇ ਧੰਨਵਾਦੀ ਹਾਂ ਗੁਰਦੁਆਰਾ ਸਿੰਘ ਸਭਾ ਰੈਂਟਨ ਦੇ, ਜਿਨ੍ਹਾਂ ਨੇ 2025 ਦੇ ਵਿੱਚ ਪਹਿਲੀ ਮੀਟਿੰਗ ਕੀਤੀ ਸੀ ਦਸੰਬਰ 2025 ਦੇ ਵਿੱਚ, ਅਤੇ ਉਹਦੇ 'ਚ ਦਾਸ ਨੂੰ ਵੀ ਇਨਵਾਈਟ ਕੀਤਾ, ਅਤੇ ਉਸ ਤੋਂ ਬਾਅਦ ਕਾਫੀ ਮੀਟਿੰਗਾਂ ਹੋਈਆਂ ਜਿਨ੍ਹਾਂ ਦੇ ਵਿੱਚ ਜਿਹੜਾ ਸੈਕਿੰਡ ਗੱਲ ਜਿਹੜੀ ਮੈਂ ਕਹੀ ਹੈ ਬਈ ਕਾਰਨ ਕੀ ਹੈ। ਸੋ ਅਸੀਂ ਕਾਰਨ ਲੱਭੇ ਆ, ਉਸ ਤੋਂ ਬਾਅਦ ਇਹਦੇ ਸਲਿਊਸ਼ਨ ਕੀ ਹੈ। ਸੋ ਹੁਣ ਅਸੀਂ ਸਲਿਊਸ਼ਨ ਦੇ ਵੱਲ ਜਿਹੜਾ ਵਧਾਂਗੇ, ਅਤੇ ਉਹਦੇ ਵਾਸਤੇ ਇਹ ਜਿਹੜਾ ਸਿਸਟਮ ਹੈ ਅਸੀਂ ਰੈਡੀ ਕਰਨ ਜਾ ਰਹੇ ਹਾਂ। ਮੈਂ ਦੁਬਾਰਾ ਫਿਰ ਕਹਿ ਦਿਆਂ ਇਹ ਇਕੱਲੇ ਬੰਦੇ ਦਾ ਜਾਂ ਜਿਹੜੀ ਅੱਜ ਬੰਦੇ ਇੱਥੇ ਖੜ੍ਹੇ ਆ ਮੇਰੇ ਪਿੱਛੇ, ਇਹਨਾਂ ਦਾ ਕੰਮ ਨਹੀਂ ਹੈਗਾ, ਇਹ ਸਾਰੀ ਸੰਗਤ ਦਾ ਕੰਮ ਹੈ। ਮੋਸਟਲੀ ਆਪਾਂ ਇਹ ਕਹਿੰਦੇ ਹਾਂ ਵੀ ਓਕੇ ਜੀ ਅਸੀਂ ਕੀ ਕਰ ਸਕਦੇ ਹਾਂ, ਪਰ ਹੁਣ ਤੁਹਾਡੇ ਕਰਨ ਵਾਸਤੇ ਅਸੀਂ ਇੱਕ ਪਲੇਟਫਾਰਮ ਰੈਡੀ ਕਰ ਦਿੱਤਾ। ਸੋ ਹੁਣ ਸੰਗਤ ਨੂੰ ਹੰਭਲਾ ਮਾਰਨਾ ਪੈਣਾ, ਇਕੱਲੇ ਵਾਸ਼ਿੰਗਟਨ 'ਚ ਨਹੀਂ ਸਾਰੇ ਅਮਰੀਕਾ ਦੇ ਵਿੱਚ ਹੀ, ਅਤੇ ਜਿਹੜੇ ਫਿਊਚਰ ਦੀਆਂ ਗੱਲਾਂ ਨੇ ਫਿਊਚਰ ਦੇ ਵਿੱਚ ਕਿਵੇਂ ਹੋਣਾ ਉਹਨਾਂ 'ਤੇ ਵਿਚਾਰਾਂ ਕਰਕੇ ਆਪਾਂ ਅੱਗੇ ਵਧਣਾ। ਸੋ ਇਹਦੇ ਵਿੱਚ ਹੁਣ ਮੇਨਲੀ ਜੇ ਮੈਂ ਵੈਬਸਾਈਟ ਦੀ ਗੱਲ ਕਰਾਂ, ਸੋ ਅੱਜ ਟੈਕਨੀਕਲ ਕਾਰਨ ਕਰਕੇ ਆਪਣਾ ਜਿਹੜਾ ਪ੍ਰੋਜੈਕਟਰ ਉੱਪਰ ਲੱਗੇ ਆ ਉਹ ਨਹੀਂ ਚੱਲੇ, ਨਹੀਂ ਤਾਂ ਤੁਹਾਨੂੰ ਉੱਥੇ ਸਾਰਾ ਕੁਝ ਦਿਸਣਾ ਸੀਗਾ, ਪਰ ਚਲੋ ਫਿਰ ਵੀ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ। ਇਹਦੇ ਵਿੱਚ ਆਪਾਂ ਅਮਰੀਕਾ ਦੀ ਪਹਿਲੀ ਇਸ ਤਰ੍ਹਾਂ ਦੀ ਸੰਸਥਾ ਬਣਨ ਜਾ ਰਹੇ ਹਾਂ ਜਿਹੜੀ ਕਿ ਪੋਲੀਟੀਕਲੀ ਮੋਟੀਵੇਟ ਕਰੂਗੀ ਆਪਣੇ ਬੱਚਿਆਂ ਨੂੰ, ਅਤੇ ਜਿਹੜੇ ਇਸ ਟਾਈਮ ਐਗਜ਼ਿਸਟਿੰਗ ਲੀਡਰਸ ਹੈਗੇ ਨੇ ਸੋ ਉਹਨਾਂ ਦੀ ਆਪਾਂ ਬੜੇ ਤਰੀਕਿਆਂ ਨਾਲ ਹੈਲਪ ਕਰਾਂਗੇ। ਸੋ ਇਹਦੇ 'ਚ ਤਿੰਨ ਮੇਨ ਗੱਲਾਂ ਨੇ ਜਿਨ੍ਹਾਂ 'ਤੇ ਆਪਾਂ ਕੰਮ ਕਰਨਾ ਹੈ। ਪਹਿਲੀ ਹੈਗੀ ਹੈ ਸਿਵਿਕ ਇੰਗੇਜਮੈਂਟ, ਜਿਹਦੇ 'ਚ ਆਪਾਂ ਬਹੁਤ ਪਿੱਛੇ ਚੱਲ ਰਹੇ ਹਾਂ, ਉਹ ਹੈ ਆਪਾਂ ਨੂੰ ਪੰਜਾਬ ਦੀ ਇੰਡੀਆ ਦੀ ਗੌਰਮੈਂਟ ਬਾਰੇ ਤਾਂ ਪਤਾ ਹੈ ਪਰ ਜਿਹੜੇ ਦੇਸ਼ ਦੇ ਆਪਾਂ ਨਾਗਰਿਕ ਹਾਂ, ਸਿਟੀਜ਼ਨ ਹਾਂ, ਉੱਥੇ ਆਪਾਂ ਬੜਾ ਧਿਆਨ ਨਹੀਂ ਦਿੰਦੇ। ਸੋ ਆਪਾਂ ਇਹ ਜਾਣਨਾ ਵੀ ਆਪਣੀ ਇੱਥੇ ਦੀ ਜਿਹੜੀ ਗੌਰਮੈਂਟ ਹੈ ਸਿਟੀ ਲੈਵਲ ਤੋਂ ਲੈ ਕੇ ਫੈਡਰਲ ਲੈਵਲ ਤੱਕ ਉਹ ਕਿਵੇਂ ਕੰਮ ਕਰਦੀ ਹੈ, ਕਿਵੇਂ ਪੋਲਿਸੀਆਂ ਬਣਦੀਆਂ ਨੇ, ਅਤੇ ਕਿਵੇਂ ਉਹ ਜਿਹੜੀਆਂ ਪੋਲਿਸੀਆਂ ਨੇ ਲੰਮੇ ਸਮੇਂ ਤੱਕ ਕਿਸੇ ਵਾਸਤੇ ਚੰਗੀਆਂ ਜਾਂ ਮਾੜੀਆਂ ਸਾਬਤ ਹੋ ਸਕਦੀਆਂ ਨੇ। ਸੋ ਇਸ ਚੀਜ਼ ਦੇ ਉੱਤੇ ਆਪਾਂ ਵਰਕ ਕਰਾਂਗੇ, ਸਾਰੀ ਕਮਿਊਨਿਟੀ ਨੂੰ ਕੋਸ਼ਿਸ਼ ਕਰਾਂਗੇ ਵੀ ਆਪਾਂ ਉਹਨਾਂ ਨੂੰ ਅਵੇਅਰ ਕਰੀਏ, ਵੋਟਰ ਰਜਿਸਟ੍ਰੇਸ਼ਨ ਵਗੈਰਾ ਕਰਾਂਗੇ। ਸੋ ਮੇਰੀ ਬੜੇ ਸੰਗਤ ਮੈਂਬਰਾਂ ਨਾਲ ਗੱਲ ਹੋਈ ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਹਾਨੂੰ ਸਿਟੀਜ਼ਨ ਹੋਇਆਂ ਨੂੰ ਕਿੰਨਾ ਚਿਰ ਹੋ ਗਿਆ? ਕਹਿੰਦੇ ਜੀ 20 ਸਾਲ ਹੋ ਗਏ। ਮੈਂ ਕਿਹਾ ਜੀ ਤੁਹਾਨੂੰ ਪਤਾ ਇਹ ਇਨਫੋਰਮੇਸ਼ਨ ਪਬਲਿਕ ਹੈ ਵੀ ਮੈਂ ਜਾ ਕੇ ਦੇਖ ਸਕਦਾ ਵੀ ਤੁਸੀਂ ਵੋਟ ਕਿੰਨੀ ਵਾਰੀ ਪਾਈ ਹੈ। ਤੇ ਇੱਕ ਸੱਜਣ ਨੇ ਮੈਨੂੰ ਬੜਾ ਵਧੀਆ ਜਵਾਬ ਦਿੱਤਾ। ਉਹ ਕਹਿੰਦਾ ਮੈਂ ਤਾਂ ਕਦੇ ਇਸ ਚੀਜ਼ ਨੂੰ ਸੋਚਿਆ ਹੀ ਨਹੀਂ, ਮੈਂ ਤਾਂ ਪਿਛਲੇ 20 ਸਾਲ ਹੋ ਗਏ ਵੋਟ ਪਾਈ ਹੀ ਨਹੀਂ। ਸੋ ਹੁਣ ਐਕਚੁਅਲੀ ਉਹਨੇ ਕਮਿਊਨਿਟੀ ਦਾ ਆਪਣਾ ਤਾਂ ਜੋ ਨੁਕਸਾਨ ਹੋਇਆ ਹੋਇਆ ਕਮਿਊਨਿਟੀ ਦਾ ਵੀ ਨੁਕਸਾਨ ਕਰਤਾ ਵੀ ਉਹਨੇ ਆਪਣੇ ਆਪ ਨੂੰ ਅਮੈਰੀਕਾ ਦੇ ਵਿੱਚ ਰਜਿਸਟਰ ਹੁੰਦੇ ਹੋਏ ਵੋਟ ਹੁੰਦੇ ਹੋਏ ਉਹਨੇ ਜਾ ਕੇ ਆਪਣੀ ਵੋਟ ਨਹੀਂ ਪਾਈ। ਸੋ ਐਂਡ ਆਫ ਦਾ ਡੇ ਉਹਨੂੰ ਆਪਾਂ ਯੂਨਿਟੀ ਕਹਾਂਗੇ ਵੀ ਸਾਡੀ ਜਿਹੜੀ ਯੂਨਿਟੀ ਹੈ ਉਹ ਉੱਥੇ ਬਹੁਤ ਵੀਕ ਦਿਸ ਰਹੀ ਹੈ। ਸੋ ਬਹੁਤ ਸਾਰੇ ਬਹੁਤ ਘੱਟ, ਜੇ ਆਪਣੀ ਮੰਨ ਲਓ 5 ਲੱਖ ਵੋਟ ਹੈ ਅਤੇ ਆਪਣੀ ਵੋਟ 25-30 ਹਜ਼ਾਰ ਹੀ ਪੋਲ ਹੁੰਦੀ ਹੈ ਅਤੇ ਇਸ ਗੱਲ ਦਾ ਅਮਰੀਕਾ ਦੇ ਪੋਲੀਟੀਸ਼ਨਾਂ ਨੂੰ ਪਤਾ ਵੀ ਇਹ ਪੋਲੀਟੀਕਲੀ ਸਟਰੋਂਗ ਕੌਮ ਨਹੀਂ ਹੈਗੀ। ਸੋ ਇਸ ਵਾਸਤੇ ਅਸੀਂ ਵੋਟਰ ਰਜਿਸਟ੍ਰੇਸ਼ਨ, ਤੁਹਾਡੇ ਜਿਹੜੇ ਰਾਈਟਸ ਨੇ ਉਹਨਾਂ ਬਾਰੇ ਅਲੱਗ ਅਲੱਗ ਟਾਈਮਾਂ ਦੇ ਉੱਤੇ ਸੈਮੀਨਾਰਸ ਲਾਵਾਂਗੇ, ਪ੍ਰੋਫੈਸ਼ਨਲ ਬੁਲਾਵਾਂਗੇ। ਸੋ ਤੁਹਾਨੂੰ ਬੇਨਤੀ ਹੈ ਵੀ ਤੁਸੀਂ ਅੱਗੇ ਆਉਣਾ ਅਤੇ ਆਪਣੇ ਬੱਚਿਆਂ ਨੂੰ, ਜਿਵੇਂ ਆਪਾਂ ਇਹ ਕਹਿੰਦੇ ਹਾਂ ਨਾ ਵੀ ਕੋਈ ਬੱਚਾ, ਸਾਡਾ ਬੱਚਾ ਇੰਜੀਨੀਅਰ ਬਣੇ, ਡਾਕਟਰ ਬਣੇ, ਅਤੇ ਹੁਣ ਆਪਾਂ ਇੱਕ ਚੀਜ਼ ਹੋਰ ਜੋੜਨੀ ਹੈ ਵੀ ਸਾਡਾ ਬੱਚਾ ਪੋਲੀਟੀਸ਼ੀਅਨ ਵੀ ਬਣੇ। ਚੰਗਾ ਇੰਜੀਨੀਅਰ ਹੋਣਾ ਤੁਹਾਡੇ ਆਪਣੇ ਵਾਸਤੇ ਬਹੁਤ ਵਧੀਆ ਗੱਲ ਹੈ, ਪਰ ਤੁਸੀਂ ਕਮਿਊਨਿਟੀ ਦਾ ਕੁਛ ਬਾਹਲਾ ਨਹੀਂ ਸਵਾਰ ਸਕਦੇ। ਪਰ ਪੋਲੀਟੀਸ਼ੀਅਨ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਹਦੇ ਨਾਲ ਲੋਕ ਫੋਟੋਆਂ ਖਿਚਾਉਂਦੇ ਹੈ, ਇੰਜੀਨੀਅਰ ਨਾਲ ਨਹੀਂ ਖਿਚਾਉਂਦੇ। ਉਹ ਤਾਂ ਹੈ ਕਿਉਂਕਿ ਉਹ ਬੰਦੇ ਤੋਂ ਆਪਾਂ ਉਮੀਦ ਕਰਦੇ ਹਾਂ ਵੀ ਉਹ ਸਾਡੇ ਭਵਿੱਖ ਨੂੰ ਸੁਧਾਰੂਗਾ। ਸੋ ਇਸ ਕਰਕੇ ਆਪਾਂ ਪੋਲੀਟੀਸ਼ੀਅਨ ਵੀ ਪੈਦਾ ਕਰਨੇ ਹੈ ਕੈਨੇਡਾ ਇੰਗਲੈਂਡ ਵਾਂਗੂ। ਸੋ ਹੁਣ ਖੁੱਲ੍ਹਾ ਚੈਲੰਜ ਹੈ ਸਾਰਿਆਂ ਨੂੰ ਵੀ ਜੇ ਆਪਾਂ ਕੰਮ ਕਰਾਂਗੇ ਅਤੇ ਆਪਾਂ ਸਟਰੋਂਗ ਹੋਵਾਂਗੇ ਅਤੇ ਆਪਣੀ ਵੋਇਸ ਇਕੱਠੀ ਹੋ ਕੇ ਹਰ ਬੰਦੇ ਤੱਕ ਪਹੁੰਚੂਗੀ। ਸੋ ਦੂਸਰੀ ਚੀਜ਼ ਇਹਦੇ ਵਿੱਚ ਹੈਗੀ ਲੀਡਰਸ਼ਿਪ। ਲੀਡਰਸ਼ਿਪ ਤਿਆਰ ਕਰਨੀ ਹੈ 13 ਸਾਲਾਂ ਤੋਂ ਲੈ ਕੇ ਉਸ ਤੋਂ ਬਾਅਦ ਕਿਸੇ ਵੀ ਉਮਰ ਦਾ ਬੰਦਾ ਉਸ ਪ੍ਰੋਗਰਾਮ ਦੇ ਵਿੱਚ ਆ ਸਕਦਾ। ਹੁਣ ਤੁਸੀਂ ਸੋਚੋਗੇ 13 ਸਾਲ ਦਾ ਬੱਚਾ ਉਹ ਕੀ ਕਰੂਗਾ। ਹੁਣ ਜਦੋਂ ਆਪਾਂ ਅਸੀਂ ਵੀ ਇਹ 8 ਮਹੀਨੇ ਪਹਿਲਾਂ ਪ੍ਰੋਗਰਾਮ ਸਟਾਰਟ ਕੀਤਾ ਸਾਨੂੰ ਵੀ ਨਹੀਂ ਸੀ ਪਤਾ ਵੀ ਇਹ ਕਿਵੇਂ ਕਿਵੇਂ ਸਿਸਟਮ ਚੱਲਣਾ ਹੈ। ਫਿਰ ਸਾਨੂੰ ਪਤਾ ਲੱਗਿਆ ਵੀ ਇੱਕ ਪੇਜ ਪ੍ਰੋਗਰਾਮ ਹੈ ਜਿਹਦੇ ਵਿੱਚ ਸਟੇਟ ਰੈਪਰਜੈਂਟੇਟਿਵ ਅਤੇ ਸੈਨੇਟਰ ਬੱਚਿਆਂ ਨੂੰ ਸਪੋਂਸਰ ਕਰਕੇ ਸੈਸ਼ਨਸ ਦੇ ਵਿੱਚ ਬਿਠਾਉਂਦੇ ਆ। ਓਲੰਪੀਆ ਦੇ ਵਿੱਚ ਇੱਕ ਇੱਕ ਵੀਕ ਦੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ, ਪਰ ਉਹ ਉਹਨਾਂ ਨੂੰ ਸਪੋਂਸਰ ਕਰਦੇ ਆ। ਅਤੇ ਅਸੀਂ ਪਤਾ ਕੀਤਾ ਆਪਣਾ ਅੱਜ ਤੱਕ ਕੋਈ ਵੀ ਬੱਚਾ ਇਸ ਪ੍ਰੋਗਰਾਮ ਦੇ ਵਿੱਚ ਉਹਨੇ ਹਿੱਸਾ ਨਹੀਂ ਲਿਆ। ਸੋ ਪਰ ਹੁਣ ਟਾਈਮ ਆ ਗਿਆ ਵੀ ਆਪਾਂ ਇਹਨਾਂ ਗੱਲਾਂ 'ਚ ਪਿੱਛੇ ਨਹੀਂ ਰਹਿਣਾ। 13 ਸਾਲਾਂ ਤੋਂ ਉਸ ਬੱਚੇ ਨੂੰ ਆਪਾਂ ਪਲੇਟਫਾਰਮ ਪ੍ਰੋਵਾਈਡ ਕਰਨੇ ਹੈ, ਉਸ ਤੋਂ ਬਾਅਦ ਉਹਨੂੰ ਵਾਸ਼ਿੰਗਟਨ DC ਕਾਂਗਰਸ ਦੀ ਜਿਹੜੇ ਪੇਜ ਪ੍ਰੋਗਰਾਮ ਨੇ ਉਹਨਾਂ 'ਚ ਭੇਜਾਂਗੇ। ਸੋ ਹੋਰ ਵੀ ਬੜੇ ਤਰ੍ਹਾਂ ਦੇ ਪ੍ਰੋਗਰਾਮ ਨੇ, ਮੈਂਟੋਰਸ਼ਿਪ ਹੈਗਾ। ਸਾਡੇ ਕਾਂਗਰਸਮੈਨ ਨੇ ਸਾਨੂੰ ਕਿਹਾ ਵੀ ਤੁਸੀਂ ਕੋਈ ਬੱਚਾ ਦਿਓ ਜਿਹਨੂੰ ਮੈਂ ਆਪਣੇ ਆਫਿਸ ਦੇ ਵਿੱਚ ਟ੍ਰੇਨਿੰਗ ਦੇ ਸਕਾਂ। ਸੋ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਡੇ ਤੱਕ ਪਹੁੰਚ ਕਰਨੀ ਹੈ। ਪਹੁੰਚ ਕਰਨ ਤੋਂ ਬਾਅਦ ਤੁਸੀਂ ਸਾਨੂੰ ਦੱਸਣਾ ਵੀ ਸਾਡਾ ਬੱਚਾ ਇਸ ਚੀਜ਼ ਨੂੰ ਕਰਨਾ ਚਾਹੁੰਦਾ ਹੈ, ਅਤੇ ਉਸ ਬੱਚੇ ਨੂੰ ਅਸੀਂ ਡਿਫਰੈਂਟ ਪ੍ਰੋਗਰਾਮਾਂ ਦੇ ਵਿੱਚ ਅਨਰੋਲ ਕਰਨ ਵਾਸਤੇ ਉਹਨੂੰ ਅੱਗੇ ਲੈ ਕੇ ਜਾਵਾਂਗੇ। ਅਤੇ ਜੇ ਗੁਰੂ ਸਾਹਿਬ ਦੀ ਜਿਹੜੀ ਕਿਰਪਾ ਹੋਣੀ ਹੈ ਆਪਣੇ 'ਤੇ, ਤਾਂ ਹੋ ਸਕਦਾ ਅਗਲੇ ਸਾਲ ਇਸੇ ਟਾਈਮ ਦੇ ਉੱਤੇ ਆਪਾਂ ਇਹ ਗੱਲ ਕਰੀਏ ਵੀ ਅਸੀਂ ਆਹ ਪ੍ਰੋਗਰਾਮ ਕੀਤੇ, ਆਹ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ। ਅਤੇ ਇਹ ਚੀਜ਼ਾਂ ਇੱਕੋ ਟਾਈਮ ਦੇ ਉੱਤੇ ਨਹੀਂ ਹੁੰਦੀਆਂ। ਸੋ ਇਹ ਬੜਾ ਲੰਮਾ ਸਮਾਂ ਲੱਗਦਾ ਇਹਨਾਂ ਚੀਜ਼ਾਂ ਨੂੰ ਹੋਣ 'ਤੇ, ਪਰ ਹੋ ਜਾਂਦੀਆਂ। ਜੂਇਸ਼ ਕਮਿਊਨਿਟੀ ਦੇ 2.4% ਕਮਿਊਨਿਟੀ ਹੈ, ਉਹਨਾਂ ਦੇ 35 ਰਿਪ੍ਰਜੈਂਟੇਟਿਵ ਨੇ। ਆਪਣੀ 1.6% ਹੈ ਆਪਣਾ ਇੰਡੀਆ ਦੇ, ਆਪਾਂ ਕਹਿ ਸਕਦੇ ਹਾਂ ਵੀ 6 ਬੰਦੇ ਹੈਗੇ ਆ, ਪਰ ਪੰਜਾਬੀ ਇੱਕ ਵੀ ਨਹੀਂ ਹੈਗਾ। ਸੋ ਇਸ ਕਰਕੇ ਆਪਾਂ ਨੂੰ ਇਹ ਵਿਚਾਰ ਕਰਨ ਦੀ ਲੋੜ ਹੈ, ਵਿਚਾਰ ਕਰਕੇ ਅੱਗੇ ਵਧੀਏ, ਅਤੇ ਬਜਾਏ ਕਿ ਆਪਾਂ ਵਿਕਟਮ ਕਾਰਡ ਖੇਡੀਏ, ਜਿਹੜਾ ਕਿ ਆਪਾਂ ਪਹਿਲਾਂ ਵੀ ਕਈ ਥਾਵਾਂ 'ਤੇ ਕਹਿੰਦੇ ਰਹੇ ਹਾਂ ਵੀ ਸਾਡੇ ਨਾਲ ਆਹ ਹੋ ਗਿਆ, ਸਾਡੇ ਨਾਲ ਆਹ ਹੋ ਗਿਆ। ਇਸ ਵਾਰੀ ਅਸੀਂ ਉਹ ਹੋਣ ਤੋਂ ਪਹਿਲਾਂ ਹੀ ਸਾਰਾ ਕੁਝ ਖੜਾ ਕਰਨਾ ਹੈ। ਸੋ ਤੀਸਰੀ ਚੀਜ਼ ਉਹਦੇ ਵਿੱਚ ਹੈ, ਜਿਹੜੀ ਚੀਜ਼ ਆਪਾਂ ਨੂੰ ਗੁਰੂ ਸਾਹਿਬ ਨੇ ਸਿਖਾਈ ਹੈ, ਜਿਹੜਾ ਤੀਸਰਾ ਪੁਆਇੰਟ ਹੈ ਉਹ ਹੈਗਾ ਕਮਿਊਨਿਟੀ ਸਰਵਿਸ। ਸੋ ਸੇਵਾ ਤੁਹਾਨੂੰ ਲੀਡਰ ਬਣਾ ਸਕਦੀ ਹੈ, ਜਿਹੜਾ ਬੰਦਾ ਸੇਵਾ ਦੇ ਵਿੱਚ ਹੈ ਉਹ ਚੰਗਾ ਲੀਡਰ ਵੀ ਬਣੂਗਾ। ਸੋ ਉਹ ਗੁਰੂ ਸਾਹਿਬ ਨੇ ਆਪਾਂ ਨੂੰ ਮੀਰੀ ਪੀਰੀ ਦਾ ਸਿਧਾਂਤ ਵੀ ਦਿੱਤਾ। ਸੋ ਜਿਹੜਾ ਬੰਦਾ ਇੱਥੇ ਸੇਵਾ ਕਰਦਾ ਉਹ ਪਬਲਿਕ ਦੇ ਵਿੱਚ ਵੀ ਜਾ ਕੇ ਸੇਵਾ ਕਰ ਸਕਦਾ, ਆਫਿਸਿਸ ਵਾਸਤੇ ਰਨ ਕਰ ਸਕਦਾ, ਕੱਲ੍ਹ ਨੂੰ ਆਪਣੀਆਂ ਗੱਲਾਂ ਵਾਸ਼ਿੰਗਟਨ DC ਜਾਂ ਆਪਣੇ ਓਲੰਪੀਆ ਦੇ ਪਲੇਟਫਾਰਮਾਂ 'ਤੇ ਜਾ ਕੇ ਰੱਖ ਸਕਦਾ। ਸੋ ਕਮਿਊਨਿਟੀ ਸਰਵਿਸ ਦੀ ਅਸੀਂ ਉਹਦੇ ਵਿੱਚ ਰੱਖੀ ਹੈ, ਜਿਹਦੇ 'ਚ ਅਸੀਂ ਜੇ ਬਲੱਡ ਡੋਨੇਸ਼ਨ ਵੀ ਕਰਨੀ ਹੈ, ਅਤੇ ਹੁਣ ਅਸੀਂ ਐਂ ਨਹੀਂ ਕਰਨੀ ਵੀ ਅਸੀਂ ਜੀ ਬਲੱਡ ਦੇ ਤਾ ਪਤਾ ਨਹੀਂ ਕਿੱਥੇ ਗਿਆ, ਕਿਤੇ ਕੋਈ ਰਜਿਸਟਰ ਨਹੀਂ ਹੁੰਦਾ, ਪਰ ਹੁਣ ਅਲਾਇੰਸ ਦੇ ਥੱਲੇ ਉਹ ਰਜਿਸਟਰ ਹੋਇਆ ਕਰੂਗਾ, ਅਤੇ ਜਿਹੜਾ ਉੱਥੇ ਸਟੈਟਿਕਸ ਬਣਦੇ ਹੈਗੇ, ਜਿਹੜੇ ਨੰਬਰ ਬਣਦੇ ਆ, ਉਹਨਾਂ ਦੇ ਵਿੱਚ ਇਹ ਹੋਊਗਾ ਵੀ ਇਸ ਅਲਾਇੰਸ ਨੇ ਹੁਣ ਤੱਕ ਇੰਨੇ ਬਲੱਡ ਡੋਨੇਸ਼ਨ ਕੀਤੇ ਆ, ਤਾਂ ਜੋ ਆਪਾਂ ਇੱਕ ਨੰਬਰਾਂ ਦੇ ਵਿੱਚ ਆ ਸਕੀਏ, ਕਿਤੇ ਪਲੇਟਫਾਰਮ 'ਤੇ ਕਹਿ ਸਕੀਏ ਵੀ ਅਸੀਂ, ਸਾਡੀ ਕਮਿਊਨਿਟੀ ਇੰਨੇ ਕੰਮ ਕਰਦੀ ਹੈ, ਅਤੇ ਉਹ ਸਾਰੇ ਲਿਖਤੀ ਦੇ ਵਿੱਚ ਹੋਣ। ਸੋ ਇਹ ਤਿੰਨ ਪ੍ਰੋਗਰਾਮ ਸਿਵਿਕ ਇੰਗੇਜਮੈਂਟ, ਲੀਡਰਸ਼ਿਪ ਡਿਵੈਲਪਮੈਂਟ ਅਤੇ ਕਮਿਊਨਿਟੀ ਸਰਵਿਸ, ਇਹ ਤਿੰਨਾਂ ਕੰਮਾਂ ਦੇ ਉੱਤੇ ਅਸੀਂ ਇਹ ਜਿਹੜਾ ਸਾਰਾ ਅਲਾਇੰਸ ਫਿਲਹਾਲ ਖੜ੍ਹਾ ਕੀਤਾ, ਉਹਦੀਆਂ ਅੱਗੋਂ ਜਿਹੜੀਆਂ ਗੱਲਾਂ ਬਾਤਾਂ ਨੇ, ਉਹਦਾ ਜਿਹੜਾ ਅੱਗੋਂ ਪ੍ਰੋਸੈਸ ਹੈਗਾ ਉਹ ਥੱਲੇ ਟੇਬਲ ਵੀ ਲਾਇਆ, ਵੈਬਸਾਈਟ ਬਣ ਗਈ ਹੈ, ਤੁਸੀਂ QR ਕੋਡ ਤੋਂ ਜਾ ਕੇ QR ਕੋਡ ਤੋਂ ਸਕੈਨ ਕਰੋ, ਵੈਬਸਾਈਟ ਨੂੰ ਦੇਖੋ। ਉਸ ਤੋਂ ਬਾਅਦ ਮੈਂਬਰਸ਼ਿਪ ਜਿਹੜਾ ਸਿਸਟਮ ਹੈਗਾ, ਵੈਸੇ ਮੈਂ ਉੱਪਰ ਪ੍ਰੋਜੈਕਟਰ 'ਚ ਦਿਖਾ ਦੇਣਾ ਸੀਗਾ ਜੇ ਚੱਲਦਾ ਹੁੰਦਾ, ਔਨਲਾਈਨ ਮੈਂਬਰਸ਼ਿਪ ਮੈਂਬਰ ਬਣਨਾ ਤੁਸੀਂ, ਕੋਈ ਪੈਸਾ ਨਹੀਂ ਹੈਗਾ ਉਹਦਾ, ਜਸਟ ਆਪਾਂ ਇੱਕ ਪਲੇਟਫਾਰਮ 'ਤੇ ਇਕੱਠੇ ਦਿਸਣੇ ਚਾਹੀਦੇ ਹਾਂ। ਸੋ ਤੁਸੀਂ ਉਹਦੇ ਮੈਂਬਰ ਬਣਨਾ, ਉਸ ਤੋਂ ਬਾਅਦ ਜਿਵੇਂ ਜਿਵੇਂ ਵੀ ਜਿਹੜੀ ਜਿਹੜੀ ਵੀ ਕੈਟਾਗਰੀ ਦਾ ਕੋਈ ਬੰਦਾ ਉਹਦੇ 'ਚ ਆਪਣੀ ਇਨਫੋਰਮੇਸ਼ਨ ਭਰੂਗਾ, ਉਹਦੇ ਮੁਤਾਬਕ ਅਸੀਂ ਉਹਨੂੰ ਕੋਂਟੈਕਟ ਕਰਾਂਗੇ, ਮੈਂਬਰਸ਼ਿਪ ਆਈਡੀਆਂ ਇਸ਼ੂ ਕਰਾਂਗੇ। ਅਤੇ ਮੈਨੂੰ ਇਸ ਗੱਲ ਨੂੰ ਕਹਿਣ 'ਚ ਕੋਈ ਹਰਜ ਨਹੀਂ ਜੀ ਹੈਗਾ, ਕੋਈ ਗੁਰੇਜ਼ ਨਹੀਂ ਹੈਗਾ, ਆਪਾਂ ਇੱਕ ਲੜਾਈ ਲੜਨ ਜਾ ਰਹੇ ਹਾਂ ਆਪਣੇ ਫਿਊਚਰ ਵਾਸਤੇ, ਆਪਣੇ ਫਿਊਚਰ ਬੱਚਿਆਂ ਵਾਸਤੇ, ਕਿਉਂਕਿ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਬੱਚੇ ਆਪਣੇ ਨਾਂ ਦੇ ਮਗਰ ਸਿੰਘ ਹੀ ਰਹਿਣਾ ਉਹਨਾਂ ਦੇ, ਅੱਜ ਤੋਂ 20, 30, 50 ਸਾਲਾਂ ਨੂੰ ਉਹ ਬੜਾ ਰੌਲਾ ਪਾਉਣਗੇ ਵੀ ਅਸੀਂ ਤਾਂ ਇੱਥੇ ਦੇ ਬੋਰਨ ਹਾਂ, ਸਾਡੇ ਨਾਲ ਡਿਸਕ੍ਰੀਮੀਨੇਸ਼ਨ ਕਿਉਂ। ਪਰ ਗੱਲ ਨੂੰ ਸਮਝੋ, ਇਹ ਸਿਸਟਮ ਕਿਸੇ ਹੋਰ ਪਾਸੇ ਜਾ ਰਿਹਾ ਹੈਗਾ, ਕੱਲ੍ਹ ਨੂੰ ਸਿੰਘ ਦੀ ਜਗ੍ਹਾ 'ਤੇ ਸਿੱਖ ਲਿਖ ਦੇਣਗੇ ਤਾਂ ਆਪਾਂ ਕੀ ਕਰਾਂਗੇ, ਆਪਾਂ ਫਿਰ ਵੀ ਉਹੀ ਵਿਚਾਰਾਂ ਕਰਾਂਗੇ। ਪਰ ਆਪਾਂ ਵਿਚਾਰਾਂ ਤੋਂ ਅੱਗੇ ਜਾਣਾ ਅਤੇ ਇੱਕ ਲੜਾਈ ਲੜਨੀ ਹੈ ਜਿਹੜੀ ਗੁਰੂ ਸਾਹਿਬ ਨੇ ਆਪਾਂ ਨੂੰ ਸਿਖਾਈ ਵੀ ਹੈ, ਵੀ ਜੁਰਮ ਕਰਨਾ ਨਹੀਂ ਅਤੇ ਜੁਰਮ ਬਰਦਾਸ਼ਤ ਨਹੀਂ ਕਰਨਾ, ਅਤੇ ਜੇ ਇਕੱਲਾ ਬੰਦਾ ਕੋਈ ਜਾਊਗਾ ਉਹਨੂੰ ਇਹਨਾਂ ਨੇ ਢਾਹ ਲੈਣਾ, ਅਤੇ ਜੇ ਸਾਰੀ ਕਮਿਊਨਿਟੀ ਇਸ ਚੀਜ਼ 'ਤੇ ਰਲ ਕੇ ਵਰਕ ਕਰੂਗੀ ਤਾਂ ਮੇਰਾ ਖਿਆਲ ਹੈ ਵੀ ਆਪਾਂ ਨੂੰ ਕੋਈ ਵੀ ਇਸ ਚੀਜ਼ ਤੋਂ ਨਹੀਂ ਰੋਕ ਸਕਦਾ ਕਿ ਆਪਾਂ ਆਪਣੀ ਕਮਿਊਨਿਟੀ ਨੂੰ ਅੱਗੇ ਲੈ ਕੇ ਜਾਈਏ, ਆਪਣੇ ਬੱਚਿਆਂ ਦਾ ਭਵਿੱਖ ਸੁਨਹਿਰਾ ਬਣਾਈਏ। ਸੋ ਆਓ, ਇਸ ਜਿਹੜੀ ਇਹ ਮੁਹਿੰਮ ਸਟਾਰਟ ਹੋਈ ਹੈ, ਇੱਕ ਮਿਸ਼ਨ ਸਟਾਰਟ ਹੋਇਆ, ਇਹਨੂੰ ਐਜ਼ ਏ ਮਿਸ਼ਨ ਲੈ ਕੇ ਚੱਲੀਏ, ਸਾਰੇ ਇਕੱਠੇ ਹੋਈਏ, ਸਾਰੀ ਕਮਿਊਨਿਟੀ ਇਕੱਠੇ ਹੋਈਏ, ਅਤੇ ਇਸ ਚੀਜ਼ ਨੂੰ ਆਪਾਂ ਸਰ ਕਰਨਾ, ਇਸ ਚੀਜ਼ ਨੂੰ ਆਪਾਂ ਵਿਨ ਕਰਨਾ, ਅਤੇ ਅੱਜ ਤੋਂ 10, 15, 20 ਸਾਲਾਂ ਨੂੰ ਤੁਸੀਂ ਇਸ ਹਿਸਟਰੀ ਦਾ ਹਿੱਸਾ ਬਣੋਗੇ ਵੀ ਅਸੀਂ ਇਹ ਚੀਜ਼ ਦੇ ਗਵਾਹ। ਜਦੋਂ 2026 ਦੇ ਵਿੱਚ ਸਟਾਰਟ ਹੋਇਆ ਸੀ, ਅੱਜ 2035 ਜਾਂ 40 ਚੱਲ ਰਿਹਾ, ਅਤੇ ਅਸੀਂ ਆਪਣੇ 10 ਕਾਂਗਰਸਮੈਨ ਹੁਣ ਤੱਕ ਬਣਾਏ ਆ, ਸਟੇਟ ਰੈਪ੍ਰਜੈਂਟੇਟਿਵ ਅਸੀਂ ਬਣਾਏ ਆ, ਕਾਉਂਟੀ ਕੌਂਸਲ ਬਣਾਈਆਂ। ਸੋ ਬਾਹਲਾ ਸਮਾਂ ਨਹੀਂ ਤੁਹਾਡਾ ਲੈਣਾ, ਪਰ ਇਹਦੇ ਵਿੱਚ ਅਸੀਂ ਜਿਹੜੇ ਪ੍ਰੋਗਰਾਮ ਸੈਟਅਪ ਕੀਤੇ ਆ ਉਹਨਾਂ ਦੇ ਵਿੱਚ ਅਸੀਂ ਥੱਲੇ ਤੋਂ ਸਟਾਰਟ ਕਰਨਾ ਜੀ, ਪ੍ਰੀਸਿੰਕਟ ਆਫਿਸਰਸ ਬਣਾਉਣੇ ਹੈਗੇ, ਉਹ ਵੋਟਿੰਗ ਨਾਲ ਬਣਨੇ ਆ, ਬੜੇ ਸੌਖੇ ਆ, ਹਰ ਸਿਟੀ 'ਚ ਬਣਾਵਾਂਗੇ। ਉਸ ਤੋਂ ਬਾਅਦ ਅਸੀਂ ਬੋਰਡਸ ਦੇ ਵਿੱਚ ਜਾਣਾ, 238 ਬੋਰਡ ਨੇ ਟੋਟਲ, 1845 ਬੰਦੇ ਇਸ ਟਾਈਮ ਉਹਦੇ 'ਤੇ ਨੋਮੀਨੇਟ ਨੇ, ਅਤੇ ਇੱਕ ਵੀ ਬੰਦਾ ਆਪਣਾ ਪੰਜਾਬੀ ਨਹੀਂ ਹੈਗਾ ਉਹਦੇ ਵਿੱਚ। ਸੋ ਇਸ ਗੱਲ ਤੋਂ ਤੁਸੀਂ ਵਿਚਾਰ ਕਰ ਲਓ ਵੀ ਮੈਂ ਨੰਬਰਾਂ ਦੇ ਉੱਤੇ ਗੱਲ ਕਰ ਰਿਹਾ ਗਾ, 10,000 ਦੇ ਕਰੀਬ ਆਲ ਟੂਗੈਦਰ ਵਾਸ਼ਿੰਗਟਨ ਸਟੇਟ ਦੇ ਵਿੱਚ ਨੋਮੀਨੇਟਡ ਬੰਦੇ ਨੇ, ਜਿਹੜੇ ਜਿਹੜੇ ਇਲੈਕਸ਼ਨ ਨਹੀਂ ਲੜਦੇ ਉਹਨਾਂ ਦੇ ਵਿੱਚੋਂ ਆਪਣੇ ਇੰਡੀਅਨ ਜੇ ਕਹੀਏ ਤਾਂ ਉਹ 5-7 ਹੈਗੇ ਆ, ਪਰ ਪੰਜਾਬੀ ਉਹਨਾਂ ਦੇ ਵਿੱਚ ਵੀ ਕੋਈ ਨਹੀਂ ਹੈਗਾ। ਸੋ 10,000 ਦੇ ਵਿੱਚ ਆਪਾਂ ਇੱਕ ਵੀ ਨਹੀਂ ਹੈਗੇ, ਕੀ ਤੁਸੀਂ ਵਿਚਾਰ ਨਹੀਂ ਕਰੋਗੇ ਇਸ ਗੱਲ ਦੇ ਉੱਤੇ? ਅਤੇ ਕੀ ਤੁਸੀਂ ਹੁਣ ਵੀ ਵਿਚਾਰ ਨਹੀਂ ਕਰੋਗੇ ਜਦੋਂ ਤੁਹਾਨੂੰ ਇਹ ਨੰਬਰ ਮੈਂ ਲਿਆ ਕੇ ਦਿੱਤੇ ਆ, ਤੁਸੀਂ ਗੂਗਲ 'ਤੇ ਸਰਚ ਕਰ ਲਓ। ਸੋ ਸੰਗਤ ਜੀ, ਗੱਲ ਕੌੜੀ ਲੱਗੂ ਪਰ ਆਪਾਂ ਨੂੰ ਉੱਠਣਾ ਪੈਣਾ, ਆਪਾਂ ਨੂੰ ਤਿਆਰ ਹੋਣਾ ਪੈਣਾ, ਪੜ੍ਹਾਈ ਕਰਨੀ ਪੈਣੀ ਹੈ, ਅਤੇ ਤਾਂ ਹੀ ਆਪਾਂ ਆਪਣੇ ਬੱਚਿਆਂ ਦਾ ਅਤੇ ਆਪਣਾ ਜਿਹੜਾ ਭਵਿੱਖ ਹੈ ਉਹਨੂੰ ਆਪਾਂ ਸੁਨਹਿਰਾ ਬਣਾ ਸਕਦੇ ਹਾਂ। ਸੋ ਆਓ ਰਲ ਕੇ ਚੱਲੀਏ ਅਤੇ ਅੱਗੇ ਵਧੀਏ। ਸੋ ਇੰਨਾ ਹੀ ਕਹਿੰਦਾ ਹੋਇਆ ਖਿਮਾ ਦਾ ਜਾਜਕ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਉਹ ਸਰੋਪੇ ਵਾਲੇ ਇਕੱਠੇ ਹੋਣੇ,
6: ਹਰਜੀਪਾਲ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਚੰਗੇ ਵੇਰਵੇ ਸਾਹਿਤ ਤੁਸੀਂ ਸਾਰਾ ਆਪਣੀ ਇਸ ਲਾਇਸ ਦਾ ਵਰਣਨ ਕੀਤਾ। ਮੈਂ ਬੇਨਤੀ ਕਰਾਂਗਾ ਸਰਦਾਰ ਬਲਵੀਰ ਸਿੰਘ ਹੋਰਾਂ ਨੂੰ ਕਿ ਸੰਗਤ ਦਾ ਜ਼ਿਆਦਾ ਟਾਈਮ ਨਾ ਲਿਆ ਜਾ ਸਕੇ, 2 ਮਿੰਟ ਲਈ ਤੁਸੀਂ ਜ਼ਰੂਰ ਹਾਜ਼ਰੀ ਭਰੋ। ਸਰਦਾਰ ਬਲਵੀਰ ਸਿੰਘ ਜੀ,
7: ਗੁਰੂ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਪਿਆਰੀ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਗੁਰੂ ਮਹਾਰਾਜ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ, ਬਹੁਤ ਬਹੁਤ ਵਧਾਈ ਹੋਵੇ। ਸੱਚੇ ਪਾਤਸ਼ਾਹ ਨੇ ਇਸ ਸੰਸਾਰ ਨੂੰ ਪੋਥੀ ਪਰਮੇਸ਼ਰ ਦਾ ਥਾਂ ਦੇ ਕੇ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਸੰਸਾਰ ਦੀ ਪਾਲਣਾ ਕੀਤੀ, ਇਸ ਸੰਸਾਰ ਨੂੰ ਠੰਡਤ ਵਰਤਾਈ। ਅੱਜ ਆਪਾਂ ਸਾਰੇ ਵਾਸ਼ਿੰਗਟਨ ਦੇ ਗੁਰਦੁਆਰਾ ਸਾਹਿਬ ਤੋਂ ਇਕੱਤਰ ਹੋ ਕੇ ਇੱਥੇ ਕੁਛ ਸੰਗਤ ਆਈ ਆ, ਸਾਰੇ ਆਪਾਂ ਇਕੱਠੇ ਹੋਏ ਹਾਂ ਕਿ ਆਪਣੇ ਇਸ ਕੰਟਰੀ ਦੇ ਵਿੱਚ ਰਹਿੰਦਿਆਂ ਆਪਣੇ ਜਿਹੜੇ ਅਧਿਕਾਰ ਵਾ ਉਹਨਾਂ ਨੂੰ ਆਪਾਂ ਕਿੱਦਾਂ ਸੁਰੱਖਿਅਤ ਰੱਖਣਾ ਆ। ਇਹ ਗੱਲ ਯਾਦ ਕਰ ਲੈਣੀ ਚਾਹੀਦੀ ਆ ਕਿ ਖਾਲਸਾ ਅਤੇ ਆਪਣੇ ਗੁਰੂ ਸਾਹਿਬਾਨ ਸਾਰੇ ਸੰਸਾਰ ਦੇ ਦੱਬਿਆਂ ਅਤੇ ਕੁਚਲਿਆਂ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕਰਦੇ ਆਏ ਆ, ਭਾਵੇਂ ਸਾਨੂੰ ਸ਼ਹਾਦਤਾਂ ਵੀ ਦੇਣੀਆਂ ਪਈਆਂ ਆ। ਆਪਾਂ ਨੂੰ ਖਾਲਸਾ ਸਦਾ ਹੀ ਨਿਆਰਾ ਆ, ਸਾਨੂੰ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਜਿਸ ਤਰ੍ਹਾਂ ਸਿੱਧੂ ਸਾਹਿਬ ਅਤੇ ਸਾਡਾ ਛੋਟਾ ਵੀਰ ਹੈਰੀ ਜੀ ਦੱਸ ਕੇ ਗਏ ਆ ਕਿ ਕਿਸ ਤਰ੍ਹਾਂ ਇੰਟਰੋਡਕਸ਼ਨ, ਲੀਡਰਸ਼ਿਪ ਅਤੇ ਸੇਵਾ ਦੀ ਭਾਵਨਾ ਜਿਹੜੀ, ਆਪਾਂ ਇਹ ਤਿੰਨ ਜਿਹੜੇ ਇਹਨਾਂ ਨੇ ਮੁੱਦੇ ਚੁੱਕ ਕੇ ਆਦੇਸ਼ ਆਪਣੀ ਇਸ ਲੀਡਰਸ਼ਿਪ ਨੂੰ ਗਾਂਹ ਕਰਨ ਲਈ ਉਚਾਰੇ ਆ। ਲੀਡਰਸ਼ਿਪ ਬਹੁਤ ਜ਼ਰੂਰੀ ਆ। ਲੀਡਰਸ਼ਿਪ ਤੋਂ ਬਗੈਰ ਆਪਾਂ ਇੱਥੇ ਬੈਠੇ ਵੀ ਆਪਾਂ ਇਹ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਲੀਡਰਸ਼ਿਪ ਦੀ ਘਾਟ ਆ, ਪਰ ਜਿੱਥੋਂ ਅਸੀਂ ਆਏ ਹਾਂ ਉੱਥੇ ਵੀ ਸਾਡੇ ਲੀਡਰਹੀਨ ਹੋ ਗਏ ਆ, ਖਾਲਸਾ ਪੰਥ ਲੀਡਰਹੀਨ ਹੋਇਆ ਆ। ਉਹ ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਲੀਡਰਸ਼ਿਪ ਨਹੀਂ ਪ੍ਰੋਵਾਈਡ ਕੀਤੀ। ਕੋਈ ਉਹ ਟਾਈਮ ਸੀਗਾ ਕਿ ਜਦੋਂ ਸਕੂਲਾਂ ਕਾਲਜਾਂ ਦੇ ਵਿੱਚੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਉੱਠੀ ਸੀ, ਬੱਚਿਆਂ ਨੂੰ ਲੀਡਰਸ਼ਿਪ ਪ੍ਰੋਵਾਈਡ ਕਰਨ ਦੀ ਲੋੜ ਆ। ਆਪਾਂ ਆਪਣੇ ਨਾਲ ਆਪਣੇ ਨੌਜਵਾਨ ਬੱਚਿਆਂ ਨੂੰ, ਜਿਹੜੇ ਇੱਥੋਂ ਦੀ ਐਜੂਕੇਸ਼ਨ ਜਿਹਨਾਂ ਦੇ ਕੋਲ ਆ, ਉਹਨਾਂ ਨੂੰ ਜੋੜੀਏ ਤਾਂ ਕਿ ਉਹ ਅਗਲੀਆਂ ਕਮਿਊਨਿਟੀਆਂ ਦੇ ਵਿੱਚ ਜਾ ਕੇ ਆਪਣੀ ਆਪਣੀ ਕੌਮ ਦਾ, ਆਪਣੀ ਸਿੱਖੀ ਦਾ, ਜੋ ਆਪਣਾ ਮੁੱਖ ਆਦੇਸ਼ ਆ ਆਪਾਂ ਨੂੰ ਦਿੱਤਾ ਗੁਰੂ ਮਹਾਰਾਜ ਨੇ ਕਿ ਨਾਮ ਜਪਣਾ, ਵੰਡ ਛਕਣਾ ਅਤੇ ਸਾਰਿਆਂ ਨੂੰ ਸਭੇ ਸਾਂਝੀ ਵਾਰਸ ਦੇਣ, ਕੋਈ ਨਾ ਦੱਸੇ ਬਾਰਾ ਜੀ ਉਹਦੇ ਆਪਾਂ ਧਾਰਨੀ ਹਾਂ। ਆਪਾਂ ਸਾਰੇ ਇਕੱਠੇ ਹੋ ਕੇ ਇੱਥੇ, ਕੋਈ ਕਿਸੇ ਦਾ ਵੱਡਾ ਨਹੀਂ ਛੋਟਾ ਨਹੀਂ, ਹਰ ਇੱਕ ਮਨੁੱਖ ਆਓ, ਹਰ ਇੱਕ ਪਰਿਵਾਰ ਦੇ ਜੀ ਆਓ, ਇਹਨਾਂ ਦੀ ਮੈਂਬਰਸ਼ਿਪ ਲਓ ਅਤੇ ਆਪਾਂ ਜਿੰਨੇ ਯੋਗੇ ਹੈਗੇ ਹਾਂ ਆਪਾਂ ਇਹਨਾਂ ਦੇ ਨਾਲ ਵੱਧ ਚੜ੍ਹ ਕੇ ਹਿੱਸਾ ਆਪਾਂ ਲਈਏ, ਇਹਨਾਂ ਦੀ ਆਪਾਂ ਮਦਦ ਕਰੀਏ। ਮੈਂ ਇਸ ਜਿਨ੍ਹਾਂ ਨੇ ਵੀ ਗੁਰਮੁਖ ਪਿਆਰਿਆਂ ਨੇ ਥਾਂ ਥਾਂ ਜਾ ਕੇ ਸਾਰਿਆਂ ਨੂੰ ਜੋੜਿਆ ਵਾ, ਜਿਨ੍ਹਾਂ 'ਚ ਭਾਈ ਕਿੰਦਰਪਾਲ ਸਿੰਘ ਖਾਲਸਾ ਜੀ ਅਤੇ ਹੋਰ ਸਾਰੀ ਇਹਨਾਂ ਦੀ ਟੀਮ, ਮੈਂ ਇਹਨਾਂ ਨੂੰ ਵਧਾਈ ਦਿੰਦਾ ਕਿ ਤੁਸੀਂ ਆਪਦਾ ਟਾਈਮ ਕੱਢ ਕੇ ਸਾਰਿਆਂ ਨੂੰ ਅਵੇਅਰ ਕੀਤਾ। ਅਤੇ ਅਵੇਅਰ ਹੋਣ ਦੀ ਹੁਣ ਲੋੜ ਵੀ ਆ। ਦੇਖੋ ਜਿਸ ਤਰ੍ਹਾਂ ਦੱਸ ਕੇ ਗਏ ਆ ਅਤੇ ਆਪਾਂ ਦੇਖਦੇ ਹਾਂ ਕਿ ਟਰੱਕਿੰਗ 'ਤੇ ਇਸ ਕੰਟਰੀ ਦਾ ਕਿੱਡਾ ਵੱਡਾ ਹਮਲਾ, ਕਿ ਆਪਾਂ ਨੂੰ ਸਿੰਘ ਕਹਿ ਕੇ ਕਿ ਰਿਮੂਵ ਫਰੋਮ ਦੀ ਰੋਡ, ਇਹ ਆ ਸਾਨੂੰ ਇਕੱਠੇ ਹੋਣ ਦੀ, ਅਵੇਅਰ ਹੋਣ ਦੀ ਲੋੜ ਆ। ਮੈਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਹਿੰਦਾ ਹਾਂ ਕਿ ਆਪਾਂ ਸਾਰੇ ਜਾਣੇ ਇਹਨਾਂ ਦਾ ਸਾਥ ਦਈਏ। ਮੈਂ ਆਪ ਵੀ ਤੁਹਾਡੇ ਨਾਲ ਹਾਂ ਜੀ, ਮੈਂ ਅਤੇ ਮੇਰੇ ਵੀਰ ਵੱਡੇ ਭਾਅ ਜੀ ਧਰਮ ਸਿੰਘ ਹੁਣੀ, ਅਸੀਂ ਸਾਰੇ ਤੁਹਾਡੇ ਨਾਲ ਹਾਂ। ਜਿੱਥੇ ਵੀ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਚੱਲਾਂਗੇ ਅਤੇ ਜੋ ਵੀ ਤਿਲ ਫੁੱਲ ਹਿੱਸਾ ਪਾਇਆ ਅਸੀਂ ਪਾਵਾਂਗੇ। ਇੱਥੇ ਖਮਾਂ ਦਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਨੁਮਾਨ ਜੀ
8: ਬੜੇ ਭਾਗੀ ਹੋਈ ਤੁਸੀਂ
1: ਗੁਰੂ ਪਿਆਰੇ ਸਤਿਸੰਗ ਜੀ, ਧੰਨਵਾਦੀ ਇਹਨਾਂ ਸਾਰੇ ਬੁਲਾਰਿਆਂ ਦੇ ਜੋ ਇਹਨਾਂ ਨੇ 8-9 ਮਹੀਨੇ ਤੋਂ ਰਲ ਕੇ ਉਪਰਾਲਾ ਕੀਤਾ, ਜੋ ਸੰਸਥਾ ਬਣਾਈ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਜਿੱਥੇ ਇਹਨਾਂ ਵੀਰਾਂ ਨੇ ਯੋਗਦਾਨ ਪਾ ਕੇ ਇਸ ਕਮੇਟੀ ਦੀ ਸਥਾਪਨਾ ਕੀਤੀ ਹੈ, ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਆਪਾਂ ਰਲ ਮਿਲ ਕੇ ਇਹਨਾਂ ਦਾ ਸਾਥ ਦਈਏ ਤਾਂ ਆਪਾਂ ਸਿੱਖ ਕੌਮ ਦੇ ਲਈ ਜੋ ਲੜਾਈ ਲੜਨ ਵਾਸਤੇ ਤੁਰੇ ਆ ਆਪਾਂ ਇਹਨਾਂ ਦਾ ਸਾਥ ਦੇ ਕੇ ਆਪਾਂ ਵੀ ਇਹਨਾਂ ਦੇ ਭਾਗੀਦਾਰ ਬਣੀਏ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਹੁਣ ਗੁਰੂ ਘਰ ਦੇ ਹਜ਼ੂਰੀ ਰਾਗੀ ਜਥਾ ਭਾਈ ਜਿੰਦਰ ਸਿੰਘ ਦਾ ਜਥਾ 1:30 ਮਿੰਟ ਤੱਕ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸੋਰੀ ਮੈਂ ਇੱਕ ਅਨਾਊਂਸਮੈਂਟ ਭੁੱਲ ਗਿਆ। ਸਾਡੇ ਕੋਲ ਡਾਕਟਰ ਜਗਜਾਰ ਸਿੰਘ ਜੀ ਆਖੂ ਪੈਂਚਰ ਵਾਲੇ ਪਹੁੰਚ ਰਹੇ ਨੇ। ਕੱਲ੍ਹ ਤੋਂ ਉਹ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਆਪਣੇ ਇੱਥੇ ਗੁਰੂ ਘਰ ਵਿਖੇ ਆਖੂ ਪੈਂਚਰ ਦੀਆਂ ਕਲਾਸਾਂ ਲਾ ਰਹੇ ਨੇ। ਜਿਸ ਕਿਸੇ ਨੂੰ ਵੀ ਵੀਰ ਨੂੰ ਭੈਣ ਨੂੰ ਲੋੜ ਆ, ਉਹ ਦੋ ਵੀਕਾਂ ਵਾਸਤੇ ਸਾਡੇ ਕੋਲ ਇੱਥੇ ਆਏ ਨੇ। ਉਹ ਦੋ ਵੀਕਾਂ ਇੱਥੇ ਸੰਗਤਾਂ ਦੀ ਸੇਵਾ ਕਰਨਗੇ। ਉਹਦੇ ਵਿੱਚ ਕੋਈ ਫੀਸ ਨਹੀਂ ਹੈਗੀ, ਉਹ ਫ੍ਰੀ ਸੇਵਾ ਕਰਦੇ ਨੇ। ਉਹ ਕੱਲ੍ਹ ਤੋਂ ਸਵੇਰ ਤੋਂ ਇੱਥੇ ਆਪਣੀਆਂ ਸੇਵਾਵਾਂ ਉਹਨਾਂ ਨੇ ਸ਼ੁਰੂ ਕਰਨੀਆਂ। ਡਾਕਟਰ ਜਗਜਾਤ ਸਿੰਘ ਜੀ ਆਖੂ ਪੈਂਚਰ ਵਾਲੇ ਸਾਡੇ ਕੋਲ ਪਹੁੰਚੇ ਨੇ। ਆਓ ਆਪਾਂ ਉਹਨਾਂ ਦਾ ਵੀ ਪਹੁੰਚਣ ਦਾ ਅਲਾਹਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
8: ਵਾਹਿਗੁਰੂ।

0: Du vet inte.
1: Jag såg ju en annan sak.
2: शब्द गुरपीरा गहर गंभीरा बिन शब्द है जग बावरान शब्द तो बिना इस संसार ही बारा है चला है गुरबाणी इस जग में चानन करम सहमन आए शब्द गुरु है ते गुरबाणी सानू सोझी बख्शदी है जीवन नू सफल बनाउण दा ये जीवन यात्रा किवें सफल होवेगी ये चानण तां ही है। सो अज ये पावन दिहाड़ा धन धन सतगुरु साहिब गुरु ग्रंथ साहिब जी दे पहले प्रकाश दिहाड़े नू समर्पित अज दे गुरमत समागम ਤਨਤਾ ਯੋਗ ਹੋ ਆਪ ਜੀ ਜੋ ਕਿ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੋਤ ਵਿੱਚ ਜੁੜ ਬੈਠ ਕੇ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਗੁਰਸ਼ਬਦ ਸਿਮਰਨ ਕਥਾ ਵਿਚਾਰਾਂ ਦਾ ਆਨੰਦ ਮਾਣਿਆ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ ਸਾਡਾ ਸੰਗਤੀ ਰੂਪ ਵਿੱਚ ਆਉਣਾ ਸਫਲ ਹੋਵੇ ਜੀ। ਬੇਅੰਤ ਭੁੱਲਾਂ ਹੋਈਆਂ ਜਿੱਥੇ ਪਾਸੋਂ ਕੀਰਤਨ ਕਰਦੇ ਹਾਂ ਆਪ ਗੁਰੂ ਸੰਗਤ ਬਖਸ਼ਣ ਯੋਗ ਹੋ ਪਾਸ ਰੱਖਦੇ ਹੀ ਆਪ ਗਲਤ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਹੁਣ ਆਪ ਦੇ ਸਥਾਨ ਮੁੱਖ ਭਾਈ ਦਵਿੰਦਰ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ ਜੀ। ਸੋ ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜ ਬੈਠੇ ਹੋ ਪਿਆਰ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ
3: ਵਾਹਿਗੁਰੂ ਜੀ ਕੀ ਫਤਿਹ।
4: ਗੁਰੂ ਮਹਾਰਾਜ ਜੀ ਹਜੂਰੀ ਬਾਈ ਜੁੜ ਬੈਠੀ ਸਾਧ ਸੰਗਤ ਧੰਨਵਾਦੀ ਆ ਗੁਰੂ ਘਰ ਦੀ ਹਜੂਰੀ ਰਾਗੀ ਬਾਈ ਜਰਨੈਲ ਸਿੰਘ ਜੀ ਦੇ ਜਿਹਨਾਂ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ। ਅੱਜ ਦੇ ਸਮਾਗਮ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਗੁਰਗੱਦੀ ਜੀ ਦਿਵਸ ਨੂੰ ਸਮਰਪਿਤ ਨੇ। ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਪਰਸੋਂ ਤੋਂ ਭਾਈ ਖੰਡਪਾਠ ਸਾਹਿਬ ਦੀ ਸੇਵਾ ਸਫਲ ਸੰਗਤਾਂ ਵੱਲੋਂ ਭਾਈ ਦਲਬਾਰ ਸਿੰਘ ਦੇ ਪਰਿਵਾਰ ਵੱਲੋਂ ਕਰਵਾਈ ਗਈ ਸੀ ਅਤੇ ਭਾਈ ਬੀਬਾ ਰਾਜਵਿੰਦਰ ਕੌਰ ਅੱਜ ਸ੍ਰੀ ਅੰਮ੍ਰਿਤ ਵੇਲੇ ਸੁਗਨੀ ਸਾਹਿਬ ਦਾ ਪਾਠ ਲੰਗਰਾਂ ਦੀਆਂ ਸੇਵਾਵਾਂ ਦੋਨਾਂ ਪਰਿਵਾਰਾਂ ਵੱਲੋਂ ਕਰਵਾਈਆਂ ਜਾ ਰਹੀਆਂ ਨੇ। ਸੰਗਤਾਂ ਦਾ ਔਰ ਪਰਿਵਾਰਾਂ ਦਾ ਦੋਹਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਗੁਰੂ ਘਰ ਵੇਖ ਕਰਵਾਈਆਂ। ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਪਰ ਉਹ ਪਹੁੰਚ ਨਹੀਂ ਸਕੇ ਗੁਰੂ ਘਰ ਦੇ ਬਾਕਸ ਸਰੂਪੋਂ ਲੈਣ ਦੀ ਕਿਰਪਾਲਤਾ ਵਾਸਤੇ, ਪਰ ਅਗਲੇ ਵੀਕ ਵੀ ਆ ਕੇ ਲੈ ਸਕਦੇ ਨੇ। ਬਾਕੀ ਜੋ ਸਾਡੇ ਕੋਲ ਡਾਕਟਰ ਜਗਜਾਤ ਸਿੰਘ ਆਕੂ ਪੈਂਚਰ ਵਾਲੇ ਕੱਲ੍ਹ ਤੋਂ ਸੇਵਾਵਾਂ ਲਈ ਪਹੁੰਚ ਰਹੇ ਨੇ, ਕਿਸੇ ਵੀ ਪਰਿਵਾਰ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਉਹ ਆ ਕੇ ਆਪਣੇ ਉਹਨਾਂ ਨੂੰ ਦਿਖਾ ਸਕਦੇ ਨੇ। ਉਹਨਾਂ ਦੀ ਸੇਵਾਵਾਂ ਫਰੀ ਆ, ਆਪਾਂ ਉਹਨਾਂ ਦਾ ਵੀ ਲਾਹਾ ਲਈਏ। ਆਓ ਹੁਣ ਦਸ ਕੁ ਸੇਵਾ ਨਿਭਾਉਂਦੇ ਕਿਸੇ ਪ੍ਰਕਾਰ ਦੀ ਗੱਲ ਜੋ ਸਾਧ ਸੰਗਤ ਬਖਸ਼ੀ ਬਖਸ਼ ਲਾਂ ਜੀ। ਹੁਣ ਹੀਰਾ ਸਿੰਘ ਜੀ ਆਪ ਜੀ ਨਾ ਇੱਕ ਸ਼ਬਦ ਆਪ ਜੀ ਨੂੰ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਾਰਜਯੋਗ ਸਤਿ ਸੰਗਤ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ
0: ਫਤਿਹ। ਬਾਣੀ ਪ੍ਰਭ ਕੀ

ਸਤਿ ਸਿੰਘ ਜੀ, ਸੈਕਟਰੀ ਸਾਹਿਬ ਵੱਲੋਂ ਤਾਂ ਹੁਕਮ ਹੋਇਆ ਸੀ, ਕਹਿੰਦੇ ਵੀ ਦੋ ਸ਼ਬਦ ਪੜ੍ਹ ਲਿਓ, ਪਰ ਸਮਾਂ ਜਿਹੜਾ ਆਗਿਆ ਨਹੀਂ ਦੇ ਰਿਹਾ। ਮੈਨੂੰ ਕਹਿ ਕੇ ਗਏ ਸੀ ਦੋ ਸ਼ਬਦ ਪੜ੍ਹ ਲਿਓ, ਪਰ ਪੌਣੇ ਦੋ ਹੋ ਚੁੱਕੇ ਹਨ। ਇੱਥੇ ਸਮਾਪਤੀ ਕਰਦੇ ਹਾਂ ਜੀ, ਫਿਰ ਸਮਾਂ ਮਿਲਦਾ ਰਹਿੰਦਾ ਹੈ। ਧੰਨਵਾਦ ਹੈ ਪ੍ਰਬੰਧਕ ਕਮੇਟੀ ਜੋ ਕਿ ਦਾਸ ਨੂੰ ਸਮੇਂ ਸਮੇਂ 'ਤੇ ਨਿਵਾਜਦੇ ਰਹਿੰਦੇ ਨੇ। ਸੈਲਾਨੀ ਸਾਹਿਬ, ਸਾਡੇ ਪ੍ਰਧਾਨ ਸਾਹਿਬ, ਹੋਰ ਮੈਂਬਰ ਸਾਹਿਬਾਨ ਜਿੰਨੇ ਵੀ ਨੇ, ਦਾਸ ਨੂੰ ਬਹੁਤ ਵੱਡਾ ਮਾਣ ਦਿੰਦੇ ਨੇ ਕਿ ਇੱਕ ਸ਼ਬਦ ਦਾ ਟਾਈਮ ਵਿੱਚ ਵਿੱਚ ਗੁਰਪੁਰਬ ਹੋਵੇ, ਜਿਸ ਤਰ੍ਹਾਂ ਕੋਈ ਹੋਰ ਫੰਕਸ਼ਨ ਹੋਵੇ, ਮਿਲ ਜਾਂਦਾ ਹੈ। ਸੋ ਸਾਰੀ ਕਮੇਟੀ ਦਾ ਵੀ ਧੰਨਵਾਦ, ਅਤੇ ਸਭ ਤੋਂ ਵੱਡਾ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਇਹ ਸਮਾਂ ਦਿੱਤਾ ਜਾਂਦਾ ਹੈ। ਸਵਾ ਜਿਸ ਤਰ੍ਹਾਂ ਆਪ ਜੀ ਨੂੰ ਸੰਗਤਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰਗੱਦੀ ਦਿਵਸ, ਅਤੇ ਨਾਲ ਦੀ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਥਮ ਪ੍ਰਕਾਸ਼ ਜੀ, ਉਹਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਦੇ ਕੱਲ੍ਹ ਭੋਗ ਵੀ ਪਾਏ ਗਏ ਹਨ। ਸੋ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਨਾਮ ਦਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ, ਅੰਗ ਸੰਗ ਸਹਾਇਤਾ ਕਰਨ। ਇਸੇ ਤਰ੍ਹਾਂ ਇਹ ਖੁਸ਼ੀਆਂ ਦੇ ਸਮੇਂ ਆਪ ਜੀ ਨੂੰ ਸਤਿਗੁਰੂ ਜੀ ਦਿੰਦੇ ਰਹਿਣ। ਸੋ ਅਖੀਰ ਵਿੱਚ ਬਾਣੀ ਪੜ੍ਹਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਖਿਮਾ ਕਰਨੀ ਆ, ਅੱਗੇ ਵਾਸਤੇ ਆਸ਼ੀਰਵਾਦ ਦੇਣਾ ਤਾਂ ਜੋ ਬਾਣੀ ਸ਼ੁੱਧ ਕਰਕੇ ਪੜ੍ਹ ਸਕੀਏ, ਭੁੱਲਾ ਚੁੱਕਾ ਦੀ ਖਿਮਾ। ਆਓ ਜੀ ਹੁਣ ਨਾਲ ਸਦਾ ਪਾਠ ਕਰਦੇ ਹਾਂ ਜੀ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ
1: ਓਮ ਪਹਿਰਦਾਸ ਜੀਓ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰ ਕੋਈ ਨਾ ਜਾਣ ਤੁਮਰਾ ਅੰਤ ਉੱਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰਤਾ ਤੁਮ ਤੇ ਹੋਏ ਸੋ ਆਗਿਆ ਤੁਮਰੀ ਗਾਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰ ਨੌ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਹਾਜਰਾ ਹਜੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹਿ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭਚੰਗੀਆਂ ਭਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਔਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹੈ ਅੱਜ ਦੇ ਹਫ਼ਤਾਵਾਰੀ ਦੂਜੇ ਪੈਰ ਦੇ ਸੁੰਦਰ ਦੀਵਾਨ ਆਪ ਜੀ ਦੇ 522ਵੇਂ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹਿਲੇ ਪ੍ਰਕਾਸ਼ ਉਤਸਵ ਦਿਹਾੜਿਆਂ ਨੂੰ ਸਮਰਪਿਤ ਅਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਗੁਰਤਾਗਦੀ ਦਿਵਸ ਨੂੰ ਸਮਰਪਿਤ ਆਪ ਜੀ ਕੇ ਹਜ਼ੂਰ ਸਜਾਏ ਗਏ ਹਨ। ਆਪ ਜੀ ਕੇ ਹਜ਼ੂਰ ਸਜ ਕੇ ਸੇਵਕਾਂ ਪਾਸੋਂ ਸ਼ਬਦ ਕੀਰਤਨ ਕਥਾ ਕਰਦਿਆਂ ਹੋਈਆਂ ਅੱਖਰ ਲੱਗ ਤੁਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਅੰਗ ਸੰਗ ਸਹਾਈ ਹੋਣਾ, ਬੇਅੰਤ ਸੰਗਤ ਨੇ ਆਪ ਜੀ ਦੇ ਦਰ ਹਾਜ਼ਰੀ ਭਰੀ ਹੈ, ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ, ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ, ਕਥਾ ਕੀਰਤਨ ਦਾ ਭਾਵ ਆਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਦੀਆਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਜੀਓ, ਸੰਗਤਾਂ ਦੀਆਂ ਰਾਸਤਾਂ ਵਾਸਤਾਂ ਪ੍ਰੇਮ ਭੇਟਾਵਾਂ ਪ੍ਰਵਾਨ ਕਰਨੀਆਂ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ, ਅੱਜ ਦੇ ਲੰਗਰਾਂ ਦੀ ਸੇਵਾ ਬੀਬੀ ਰਾਜਵਿੰਦਰ ਕੌਰ ਜੀ ਵੱਲੋਂ ਸਵਰਗੀ ਸਰਦਾਰ ਇਕਬਾਲ ਸਿੰਘ ਦੀ ਸਲਾਨਾ ਜਾਚ ਚੁੱਕ ਕੀਤੀ ਗਈ ਹੈ, ਆਪ ਜੀ ਨੇ ਕੀਤੀ ਸੇਵਾ ਪ੍ਰਵਾਨ ਕਰਨੀ, ਨੇਕ ਕਮਾਈਆਂ ਵਿੱਚ ਵਾਧੇ ਪਾਉਣੇ, ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ, ਸ਼ਾਂਤੀ ਬਖਸ਼ਿਸ਼ ਕਰਨੀ ਜੀਓ, ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ, ਭਾਈ ਗਿਆਨ ਸਿੰਘ ਬਾਂਗਾ ਜੀ ਦੀ ਆਤਮਿਕ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ ਜੋਦੜੀ ਹੈ, ਭਾਈ ਦਰਸ਼ਨ ਸਿੰਘ ਜੀ ਵੱਲੋਂ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਜੋਦੜੀ ਕਰਾਉਂਦੇ ਹਨ, ਭਾਈ ਗੁਰਪਿੰਦਰ ਸਿੰਘ ਜੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਜੋਦੜੀ, ਬੀਬੀ ਜਸਬੀਰ ਕੌਰ ਜੀ ਵੱਲੋਂ ਬੱਚਿਆਂ ਦੀ ਉੱਚ ਵਿੱਦਿਆ ਅਤੇ ਖੁਸ਼ਹਾਲੀ ਦੀ ਅਰਦਾਸ ਬੇਨਤੀ ਜੋ ਮੰਗ ਹੈ ਠਾਕੁਰ ਆਪਣੇ ਅਤੇ ਸੋਈ ਸੋਈ ਦੇਵਾ ਦੇ ਮਾਂ ਸਭ ਦੀਆਂ ਸ਼ੁਭ ਭਾਵਨਾਵਾਂ ਆਪ ਜੀ ਨੇ ਸੰਪੂਰਨ ਕਰਨੀਆਂ, ਅੰਗ ਸੰਗ ਸਹਾਈ ਹੋਣਾ ਜੀਓ, ਸੁੱਖ ਸ਼ਾਂਤੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਮਿਹਰਾਂ ਵਰਤਾਉਣੀਆਂ, ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਦੋਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾ ਜਹਾ ਜੋ ਸ਼ਰਧਾ ਕਰ ਸੇਮਦੇ ਖੰਡਾ ਜਾ ਕੇ ਹੱਥ ਮੈਂ ਸੋ ਹਮਰੀ ਰੱਛਿਆ ਕਰੇ ਸੋ ਹਮਰੀ ਰੱਛਿਆ ਕਰੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੋ ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 522ਵੇਂ ਪਹਿਲੇ ਪ੍ਰਕਾਸ਼ ਉਤਸਵ ਪੁਰਬ ਦਿਹਾੜਿਆਂ ਦੀਆਂ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੋਣ ਜੀ। ਸਤਿਗੁਰੂ ਸਾਰਿਆਂ ਨੂੰ ਖੁਸ਼ੀਆਂ ਖੇੜੇ ਪ੍ਰਦਾਨ ਕਰਨ। ਸੋ ਇੱਥੇ ਹੀ ਸਮਾਪਤੀ ਹੈ ਸਾਧ ਸੰਗਤ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅੰਤ ਜਲਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਜਵਾਇ, ਸਾਜਿਬ ਸੁਖ ਹਰ ਨਾਮ ਵਡਾਈ, ਹੋਰ ਪ੍ਰਸਾਦ ਨਾਨਕ ਮਤ ਪਾਈ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਭ ਜਗਤ, ਚੰਗੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

नमस्कार नमस्कार दंडवत वंदना अनुकबार

ਇੱਕ ਅਰਦਾਸ ਪਾਠ ਕੀਰਤ ਕੀ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ

0: ਅਕਾਲ ਮੂਰਤ ਜੁਨੀ ਸਾਹਿਬ ਭੂੰਗਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜ ਹੈ ਕਿ ਤੁਸੀਂ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਏ ਘਟਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗਵੈ ਸੁਰ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਬਣ ਆਪਣੇ ਸੁਚੇਤ ਛੁੱਟੇ ਦਿਲ ਪੁਆੜੀਆਂ ਜੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕੋ ਨਾਰ ਸੋਨਾ ਫੁਲੀਏ ਫੁਲੀਏ ਬੱਬੜੇ
0: ਪੀਤਨ ਵਿੱਚ ਸੁਆ ਬੜੇ ਆਪਣੇ ਸਜਿਓ ਆਪੀ ਨੇ ਸਚਿਓ ਨਾ ਦੁਈ ਕੁਦਰ ਸਜੀਏ

ਸਜਿਆ ਪਿਨਰ ਜਮਾ ਕੁਦਰਤ ਸਜੀਏ ਕਰੇ ਅਸਮ ਡਿਠੋ ਚਾ।

0: ਕੀਤਾ ਕਰਣਾ ਸਰਬ ਰਜਾਏ ਮਹੱਲਾ ਦੂਜਾ
1: ਸੱਚੇ ਕੀ ਹੈ ਕੋਠੜੀ ਸੱਚੇ ਕਾਗ ਜਵਾਸ ਇਕਨਾ ਪੁਛ ਮਾਇਲੇ ਇਕਨਾ ਪੁਣੇ ਕਰੇ ਵਿਨਾਸ ਇਕਨਾ ਪਾਣੇ ਕੱਢ ਲੈ ਇਕਨਾ ਮਾਇਆ ਵਿੱਚ ਵਿਵਾਸ
0: ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਬਰਗਾਸ ਪੌੜੀ ਨਾਨਕ ਜੀ ਉਪਾਇ ਕਰੇ।

ਖੇਡਾਂ ਲਿਖਣਾ ਧਰਮ ਬਹਾਲਿਆ ਉੱਥੇ ਸੱਜੇ ਸੱਚ ਨੇ ਬੜਾ ਚੁਣ ਵੱਖ ਕੜੇ ਜਮਾ ਲਿਆ ਆਉਣ ਨਾ ਪੈਣ ਕੂੜਿਆ ਮੌਕਾ ਲਿਆ ਦੁੱਜ ਵਿਚਾਲਿਆ ਤੇਰੇ ਨਾਲ ਜਿਣਗੇ ਹਾਰ ਕੇ ਠੱਗਣ ਵਾਲਿਆ।

0: ਪਹਿਲਾ ਪਹਿਲਾ ਬਿਸਮਾਦ ਨਾਲ ਬਿਸਮਾਦ ਭੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾ ਕਹਿ ਪ੍ਰਿਆ ਜੰਤ ਬਿਸਮਾਦ ਕੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡਾ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਪ੍ਰਾਣੀ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਭੁੱਖ ਬਿਸਮਾਦ ਭੋਗ ਬਿਸਮਾਦ ਸਿੱਧ ਬਿਸਮਾਦ ਸਲਾ ਬਿਸਮਾਦ ਉਜੜ ਬਿਸਮਾਦ ਰਾ ਬਿਸਮਾਦ ਏੜਾ ਬਿਸਮਾਦ ਬਿਸਮਾਦ ਦੇਖਿਆ ਹਾਜ਼ਰਾ ਹਜੂ ਵੇਖ ਨਾ ਰਿਹਾ ਬਿਸਮਾਦ ਨਾਨਕ ਉਜੜ ਪੂਰੇ ਭਾਗ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਏ ਕੁਦਰਤ ਭਾਉ ਸਪਸਾਰ ਕੁਦਰਤ ਪਾਤਾਲੇ ਆਕਾਸੀ ਕੁਦਰਤ ਸਰਵਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਬਿਮਾਨ ਕੁਦਰਤ ਪਾਉਣ ਪਾਣੀ ਵੈਸੰਤਰ ਕੁਦਰਤ

ਬਿਨੇ ਭੋਗ ਭੋਗੇ ਪਛਮਣ ਘੋੜ ਛਦਾਇਆ। ਵੱਡਾ ਹੋਆ ਦੂਣੀਦਾਰ ਕਲ ਸੰਗਲ ਕਦ ਚਲਾਇਆ। ਅੱਗੇ ਕੰਨੀ ਕਿਰਤ ਵੱਜੀ ਮੈਂ ਲੇਖਾ ਕਰ ਸਮਝਾਇਆ। ਥਾਂ ਨਾ ਹੋਵੇ ਤਾਂ ਵੀ ਉਸਨੇ ਪਿਆਰ ਵਾਇਆ। ਮਨੇ ਅੰਦਰ ਜਨਮ ਗਵਾਇਆ, ਮਨੇ ਅੰਦਰ ਜਨਮ ਗਵਾਇਆ। ਦੀਨ ਦਾ

0: ਪਹਿਲਾ ਭੈ ਵਿੱਚ ਪਾਉਣ ਵੈ ਸਦਭਾਵ ਭੈ ਵਿੱਚ ਲੈ ਲੱਕਰੀਆ ਭੈ ਚਗਨ ਕੱਢੇ ਬੇਗਾਰ ਭੈ ਵਿੱਚ ਧਰਤੀ ਦੱਬੀ ਪਾਰ ਭੈ ਵਿੱਚ ਚਿੰਦ ਕਰੇ ਸਿਰਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤਨ ਅੰਤ ਭੈ ਵਿੱਚ ਸਤਿਗੁਰ ਸਰਨਾਥ ਭੈ ਵਿੱਚ ਅਡਾਣੇ ਆਕਾਸ਼ ਭੈ ਵਿੱਚ ਉਤਮਾ ਵਰਸੂ ਭੈ ਵਿੱਚ ਆਵੈ ਜਾਵੈ ਪੂਰ ਸਗਨੇ ਆਪ ਭਾਉ ਲਿਖਿਆ ਸਿਰਲੇਖ
1: ਨਾਨਕ ਨਿਰਭਉ ਨਿਰੰਕਾਰ ਹੋਰ ਕੇ ਤੇਰਾ ਅਮਰਵਾਰ ਕੇਤਿਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ ਕੇਤੇ

0: ਮੁਢਲੀ ਧਰਤੀ ਮਾਲ ਤਨ ਬਤਨ ਸਿਰਜਨ ਜਾਤ ਨਾਨਕ ਮੁਸੈ ਗਿਆਨ ਬਿਹੂਣੀ ਹਾਏ ਗਿਆ ਜਮਕਾਨ ਮਹਲਾ ਪਹਿਲਾ
1: ਵਾਹਿਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉਡ ਉਡ ਰਾਵਾ ਝੱਟ ਪਾਏ ਵੇਖ ਲੋਕ ਸੈਕਰ ਜਾਏ ਰੋਟੀ

पूता माता की आशीष। निमख न बिसरो तुमको हर हर सदा पजो जगदीश।

ਰੰਗ ਪਰੰਗ ਨੇ ਜਪਣ ਕਰਤਵਾ ਜੀਆਂ ਅੰਦਰ ਜੀਓ ਸਭ ਜਾਣ ਲਾ ਸਭ ਤੇਰੇ ਵਸ ਤੇਰਾ ਕਰ ਬਲਾ ਤੇਰਾ ਕਰ ਆਨੰਦ ਵਧਾਈ ਤੁਧ ਧਾਰ ਮਾਨ ਮਹੱਤਾ ਤੇਜ ਆਪਣਾ ਆਪ ਚਰ ਸਰਬ ਕਲਾ ਭਰਪੂਰ ਦਿਸੇ ਜਤ ਕਰਤਾ ਨਾਨਕ ਦਾ ਸੰਦਾਸ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

तेरे कामन।

ठाकुर उच्च पगवाना दया करणं